ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁੱਤ ਬਨਤਾ, ਕੋਈ ਨਾ ਕਿਸ ਕੀ ਧਰਿਆ।

ਊੜੇ ਊੜ ਆਵੈ ਸਹਿ ਕੂਸਾ ਤਿਸ ਪਾਛੈ ਬਚਰੇ ਸ਼ਰੀਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰੇ ਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗਾਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਅਗਾਮੀ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ

ਨਿਰਣਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੰਤਾ।

ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੁਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੋ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵਰੜੈ ਬਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਾਂ ਡੋਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧੂ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਬੂ ਆਪ ਹਾਥ ਦੈ ਮੋਹਿ ਬਚਾਵੋ

ਦ੍ਰਿਸ਼ਟ ਕਰ ਫੁੱਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਏਕ ਕੀ ਪੀਰ ਪਛਾਨੈ, ਘਟ ਘਟ ਕੇ ਪੜ ਪੜ ਕੀ ਜਾਣੈ, ਜਬੁਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਅਨੀਲ ਅਨਾਦ ਸੰਭ, ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨ ਪਾਵਤ ਬੇਦਾ, ਤਾਂ ਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤ ਪੁਜ ਖਾਨ ਬਹੁ ਰਚ ਦੀਨੀ, ਕਹੁ ਫੂਲ ਰਾਜਾ ਵੈ ਬੈਠਾ, ਕਹੁ ਸਿਮਟ ਪਿਓ ਸ਼ੰਕਰੀ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਚੰਭਵ, ਆਦ ਜੁਗਾ ਸਰੂਪ ਸਵਯੰਭਵ, ਅਵ ਰੱਛਾ ਮੇਰੀ ਤੁਮ ਕਰੋ, ਸੇਖੋ ਭਾਰ ਅਸਿਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੁਝ ਤਵ ਸ਼ਰਨੀ ਪਰੇ, ਤਿਨਕੇ ਦੁਸ਼ਟ ਦੁਖ ਤੁਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਿਆ ਹੈ, ਰੱਛਾ ਹੋਏ ਤਾਂ ਇਹ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਤਾਂ ਕਿ ਤਾਪ ਤਨਕ ਮੋਹ ਹਰਿਹੋ, ਰਿੱਧ ਸਿੱਧ ਕਰ ਮੋਹ ਸਭ ਹੋਈ, ਦੁਸ਼ਟ ਸ਼ਾਸ਼ਵੈ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੀ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਗ ਤੇ ਰਹਾ, ਖੜਗ ਕੇ ਤੁਮੈ ਸ਼ਰਨ ਤਿਹਾਰੀ, ਆਪ ਹਾਥ ਦੈ ਲੇਹ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਗ ਤੇ ਲੇਹੋ ਬਚਾਈ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੂ ਆਂਕ ਤਰੇ ਨਹੀਂ ਆਨੇ ਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਹੈ ਮਾਤੇਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਕਹੈ ਹਮ ਏਕ ਨਾ ਜਾਣਿਓ, ਸ਼੍ਰੀ ਅਸਿਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ, ਦੋਰਾ ਸਗਲ ਦੁਆਰ ਕੋ ਛੱਡ ਕੈ

ਤਿਉਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਾਂ ਸੁਖੂਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੂੰ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਤਰਸ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤ

ਮੁਕਤੀਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਤੇ ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਾਤਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰ, ਸੇਵਾ ਸੰਭਾਲਦੇ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਕੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ, ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ, ਸਤਿਗੁਰੂ ਸੱਜੇ ਦੀਵਾਨਾਂ ਵਿੱਚ ਆਪ ਜੀ ਕੀ ਤੁਰਕੀ ਬਾਣੀ ਕੇ ਕੀਰਤਨ, ਆਪ ਜੀ ਕੀ ਪਾਵਨ ਬਾਣੀ ਸੋ ਦਰ ਕੇ ਪਾਠ ਕਰਦਿਆਂ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਸੰਗਤਾਂ ਦੀਆਂ ਤਿਲ ਫੁੱਲ ਪਿਟਾਵਾਂ ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਮਹਾਰਾਜ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਸੰਗਤ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਕਿਰਤ ਕਮਾਈਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ। ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਿਆ। ਰਾਮ ਗੁਰ ਮੋਹਨ ਮੋਹ ਮਨ ਲਈਆ, ਹੋਂ ਆਕਲ ਬਿਕਲ ਭਈ ਗੁਰ ਦੇਖੇ, ਹੋਂ ਲੋਟ ਪੋਟ ਹੋਏ ਪਈਆ। ਰਾਮ ਗੁਰ ਮੋਹਨ ਮੋਹ ਮਨ ਲਈਆ, ਹੋਂ ਆਕਲ ਬਿਕਲ ਭਈ ਗੁਰ ਦੇਖੇ, ਹੋਂ ਲੋਟ ਪੋਟ ਹੋਏ ਪਈਆ। ਰਹਾਉ ਹਾਂ ਨਿਰਖਤ ਫਿਰੋਂ ਸਭ ਦੇਸ਼ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ। ਮਨ ਤਨ ਕਾਟ ਦਿਉ ਗੁਰ ਆਗੈ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ। ਕੋਈ ਆਣ ਸੰਦੇਸ਼ਾ ਦੇ ਪ੍ਰਭ ਕੇਰਾ, ਰਿਧ ਅੰਤਰ ਮਨ ਤਨ ਮੀਠ ਲਗਈਆ। ਮਸਤਕ ਕਾਟ ਦਿਓ ਚਰਨਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਿਲਈਆ। ਚਲ ਚਲ ਸਖੀ ਹਮ ਪ੍ਰਭ ਪਰ ਬੋਧੈ, ਗੁਣ ਕਾਮਣ ਕਰ ਹਰ ਪ੍ਰਭ ਲਹੀਆ। ਭਗਤ ਵਸ਼ਲ ਉਆ ਕੋ ਨਾਮ ਕਹੀਤ ਹੈ, ਸ਼ਰਨ ਪ੍ਰਭੂ ਤਿਸ ਪਾਛੈ ਪਈਆ। ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ। ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੈ ਜੀਉ ਕਟ ਕਟ ਪਈਆ। ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਡ ਗਹਿਣ ਗਹਿਨਈਆ। ਹਰ ਹਰ ਸ਼ਰਧਾ ਸੇਜ ਵਿਛਾਈ, ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ। ਕਹਿ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਦ ਸ਼ਿੰਗਾਰ ਫੋਕਟ ਫੁਕਟਈਆ। ਕਿਉ ਸ਼ਿੰਗਾਰ ਮਿਲਣ ਕਹਿ ਤਾਈ, ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ। ਹਮ ਚੇਰੀ ਤੂੰ ਅਗੰਮ ਗੁਸਾਈ, ਕਿਆ ਹਮ ਕਰੈ ਤੇਰੇ ਵਸ ਪਈਆ। ਦਇਆ ਦੀਨ ਕਰੋ ਰੱਖ ਲੇਵੋ, ਨਾਨਕ ਹਰ ਗੁਰ ਸ਼ਰਨ ਸਮਈਆ। ਹਮ ਚੇਰੀ ਤੂੰ ਗਮ ਗੁਸਾਈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਮਾਲਕ ਜੀ ਦੀ ਪਾਵਨ ਬਾਣੀ ਜਿਹੜੀ ਹੈ ਸੋਦਰ ਦੇ ਆਪ ਜੀ ਨੇ ਪਾਠ ਸਰਵਣ ਕੀਤੇ ਹਨ। ਤੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਉੱਚ ਪਾ ਲਓ, ਇੱਕ ਮਿੰਟ, ਕੋਈ ਗੱਲ ਨਹੀਂ, ਸੇਵਾਦਾਰ ਨਹੀਂ ਹੈਗਾ ਨਾ, ਤੇ ਉੱਥੇ ਪਾ ਲਓ ਵਾਪਿਸ, ਉੱਥੋਂ ਲੈ ਲਓ। ਕੋਈ ਨਹੀਂ, ਉੱਥੇ ਪਾ ਦਿਓ ਤੁਸੀਂ, ਭੁੱਖ ਲਾ ਕੇ। ਤੋ ਸਾਧ ਸੰਗਤ ਜੀ, ਅੱਜ ਸੇਵਾਦਾਰ ਮੈਨੂੰ ਲੱਗਦਾ ਬਾਹਰ ਕਿਤੇ ਗਏ ਨੇ, ਇਸ ਕਰਕੇ ਬੇਨਤੀ ਹੈ ਵੀ ਤੁਸੀਂ ਕੜਾਹ ਪ੍ਰਸ਼ਾਦੀ ਦੇਖ ਜਾਣ ਲੱਗੇ ਇੱਥੋਂ ਪ੍ਰਾਪਤ ਕਰ ਲਿਓ ਜੀ। ਤੋ ਸਮਾਂ ਹੈ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦਾ। ਤੋ ਆਪ ਜੀ ਪਾਵਨ ਬਾਣੀ ਦੇ ਕੀਰਤਨ ਭਾਈ ਸਾਹਿਬ ਦੇ ਜਥੇ ਪਾਸੋਂ, ਭਾਈ ਸਾਹਿਬ ਦੇ ਜਥੇ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

आनंद गुणी निदान।

ਹੌਸਾ ਸਿੰਘ ਜੀ ਇੰਨੇ ਹਾਜ਼ਰ ਪ੍ਰੋਵਾਈਡ ਕਰ ਰਹੇ ਨੇ ਜੀ। ਕੀਰਤਨ ਕਰਦਿਆਂ ਤੋਂ ਹੋਈਆਂ ਪੁੱਲਾਂ ਦੇਖੀਆਂ ਬਖਸ਼ਣੀਆਂ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣਯੋਗ ਪੁੱਲਾਂ ਨਾਲ ਚਿਤਾਰਨੀਆਂ। ਆਓ ਜੀ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुम दाते ठाकुर प्रतपालिक।

கடியே கடியே மாறிய பேரீ லஹ சஜாயே, சோஹிடா கடியால் ஜியோ துக்கீ ரேண விஹாயே. சோஹிடா கடியால் ஜியோ துக்கீ ரேண விஹாயே. ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੇ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਸਾਹਿਬ ਨੇ ਕੇਵਲ ਪਦਾਰਥਾਂ ਪਿੱਛੇ ਭੱਜ ਰਹੇ ਮਨੁੱਖ ਦੇ ਜਿਹੜੇ ਹਾਲਾਤ ਨੇ ਉਹ ਇਹਨਾਂ ਸਲੋਕਾਂ ਵਿੱਚ ਬਿਆਨ ਕੀਤੇ ਨੇ। ਜਿੱਥੇ ਪਦਾਰਥ ਜੀਵਨ ਦਾ ਗੁਜਰਾਨ ਹਨ ਉੱਥੇ ਇਹੋ ਪਦਾਰਥ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਹੈ ਬੰਦੇ ਲਈ ਫਾਈ ਵੀ ਬਣ ਜਾਂਦਾ ਹੈ। ਜਿਵੇਂ ਬਹੁਤ ਸਾਰੀਆਂ ਉਦਾਹਰਣਾਂ ਦੇ ਕੇ ਗੁਰਦੇਵ ਨੇ ਬਾਣੀ ਵਿੱਚ ਇਸ ਗੱਲ ਨੂੰ ਐਕਸਪਲੇਨ ਕੀਤਾ ਹੈ। ਜਿਹੜਾ ਹਿਰਨ ਹੁੰਦਾ ਹੈ ਨਾ ਉਹਨੂੰ ਕੰਢੇੜੇ ਦਾ ਨਾਦ ਚੰਗਾ ਲੱਗਦਾ, ਉਹਦੇ ਕੰਨਾਂ ਨੂੰ ਉਹ ਆਵਾਜ਼ ਚੰਗੀ ਲੱਗਦੀ ਹੈ, ਪਰ ਉਹ ਆਵਾਜ਼ ਦੇ ਪਿੱਛੇ ਖਲੋਤੇ ਹੋਏ ਦੁੱਖ ਦੀ ਪਹਿਚਾਣ ਨਹੀਂ ਕਰ ਪਾਉਂਦਾ। ਤੇ ਸ਼ਿਕਾਰੀ ਨੇ ਇੱਕ ਵਿਧੀ ਬਣਾਈ ਹੈ ਕਿ ਜਦੋਂ ਕੰਢੇੜੇ ਦਾ ਨਾਦ ਵਜਾਉਂਦਾ ਹੈ, ਨਾਦ ਜਿਹਨੂੰ ਆਪਾਂ ਸਾਊਂਡ ਕਹਿ ਦਿੰਦੇ ਹਾਂ, ਮਿਊਜ਼ਿਕ ਕਹਿ ਦਿੰਦੇ ਹਾਂ, ਤੋ ਖਾਸ ਤੌਰ 'ਤੇ ਜਿਹੜਾ ਹਿਰਨ ਨੂੰ ਜਿਹੜੇ ਲੋਕ ਫੜਦੇ ਨੇ ਨਾ, ਵੈਸੇ ਹਿਰਨ ਆਪਾਂ ਜਾਣਦੇ ਹਾਂ ਵੀ ਬੜਾ ਤੇਜ਼ ਤਰਾਰ

ਗੱਲ ਸਮਝਾਉਂਦੇ ਨੇ ਵੀ ਪਦਾਰਥਾਂ ਦੇ ਨਾਦ ਵੀ ਮਨ ਨੂੰ ਲੁਭਾਉਣੇ ਲੱਗਦੇ ਨੇ। ਬੰਦਾ ਸਾਰੀ ਜ਼ਿੰਦਗੀ ਉਹਨਾਂ ਦੇ ਪਿੱਛੇ ਭੱਜਦਾ ਹੈ ਪਰ ਅਖੀਰ ਉੱਤੇ ਦੁੱਖ ਪਾਉਂਦਾ ਹੈ, ਦੁਖੀ ਹੁੰਦਾ ਹੈ, ਫਾਇਆ ਜਾਂਦਾ ਹੈ। ਇੱਕ ਉਦਾਹਰਨ ਹੋਰ ਵੀ ਸਤਿਗੁਰ ਨੇ ਬੜੀ ਪਿਆਰੀ ਦਿੱਤੀ ਹੈ, ਜਿਵੇਂ ਮਹਾਰਾਜ ਕਹਿੰਦੇ ਨੇ ਵੀ ਮ੍ਰਿਕ ਤ੍ਰਿਸ਼ਨਾ ਪੇਖ ਭੁੱਲਣੇ ਬੁੱਠੇ ਨਗਰ ਗੰਧਰਵ। ਜਿਵੇਂ ਮ੍ਰਿਕ ਤ੍ਰਿਸ਼ਨਾ ਹੁੰਦੀ ਹੈ, ਮ੍ਰਿਕ ਤ੍ਰਿਸ਼ਨਾ ਕੀ ਹੈ ਵੀ ਮ੍ਰਿਕ ਹਿਰਨ ਨੂੰ ਕਹਿੰਦੇ ਨੇ, ਤ੍ਰਿਸ਼ਨਾ ਹਿਰਨ ਦੀ ਇਹ ਹੁੰਦੀ ਹੈ ਵੀ ਜਦੋਂ ਉਹਨੂੰ ਪਿਆਸ ਲੱਗਦੀ ਹੈ ਤੇ ਮਾਰੂਥਲ ਨੂੰ ਤਪਦਾ ਹੋਇਆ ਵੇਂਦਾ ਤੇ ਆਪਣੀ ਪਿਆਸ ਦੀ ਪੂਰਤੀ ਦੇ ਲਈ, ਪਿਆਸ ਨੂੰ ਬੁਝਾਉਣ ਦੇ ਲਈ ਤਪਦੀ ਹੋਈ ਰੇਤ ਵਾਲੇ ਬੰਨੇ ਹਿਰਨ ਭੱਜਦਾ, ਕਿਉਂਕਿ ਉਹਨੂੰ ਭੁਲੇਖਾ ਇਹ ਪੈਂਦਾ ਹੈ, ਸਿਆਣਪ ਨਹੀਂ ਸੀ ਹੈਗੀ, ਬੁੱਧੀ ਨਹੀਂ ਸੀ ਹੈਗੀ, ਉਹਨੂੰ ਭੁਲੇਖਾ ਇਹ ਪੈਂਦਾ ਹੈ ਵੀ ਉਹ ਮੇਰਾ ਜੀਵਨ ਹੈ, ਜੋ ਮੈਨੂੰ ਸਾਹਮਣੇ ਨਜ਼ਰ ਆ ਰਿਹਾ ਨਾ ਮੇਰੀ ਜ਼ਿੰਦਗੀ ਹੈ ਉਹ। ਤੂੰ ਭੱਜਦਾ ਭੱਜਦਾ ਪਾਣੀ ਦੇ ਪਿੱਛੇ ਆਪਣੇ ਪ੍ਰਾਣ ਤਿਆਗ ਜਾਂਦਾ, ਹੁਣ ਉਹ ਜੀਵਨ ਨਹੀਂ ਸੀ, ਉਹ ਕੀ ਸੀ, ਮੌਤ ਸੀ ਬੇਸਿਕਲੀ। ਤੋ ਛਲਾਵੇ ਭੁਲੇਖੇ ਭਰਮ, ਬੰਦੇ ਨੂੰ ਚੰਗੇ ਲੱਗਦੇ ਨੇ ਹਿਰਨ ਦੀ ਨਿਆਈ, ਪਰ ਗੁਰਦੇਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਨਹੀਂ, ਜੇ ਸਾਨੂੰ ਸਮਝ ਨਹੀਂ ਹੋਵੇਗੀ, ਸੋਝੀ ਨਹੀਂ ਹੋਵੇਗੀ ਤੇ ਇਹੋ ਮਿੱਠਾ ਜਿਹੜਾ ਹੈ, ਇਹੋ ਪਦਾਰਥ ਜਿਹੜਾ ਹੈ, ਬੰਦੇ ਨੂੰ ਦੁਖੀ ਵੀ ਕਰੇਗਾ, ਇਹਨਾਂ ਪਦਾਰਥਾਂ ਹੱਥੋਂ ਬੰਦਾ ਸਤਾਇਆ ਵੀ ਜਾਵੇਗਾ। ਤੋ ਕਿੰਨੀਆਂ ਉਦਾਹਰਨਾਂ ਬਾਬਾ ਜੀ ਨੇ ਬਾਣੀ ਦੇ ਵਿੱਚ ਦਿੱਤੀਆਂ। ਮਹਾਰਾਜ ਦਾ ਇੱਕ ਬਚਨ ਹੈ ਪਹਿਲੀ ਪਾਤਸ਼ਾਹੀ ਦਾ, ਤੋ ਉੱਥੇ ਸਤਿਗੁਰ ਨੇ ਉਦਾਹਰਨ ਦਿੱਤੀ ਗੰਨੇ ਦੀ। ਉਹਨਾਂ ਆਖਿਆ ਵੇਖ ਜੇ ਮਿੱਠਾ ਕੱਟਿਆ, ਆਖਿਆ ਮਿੱਠਾ ਜਿਹੜਾ ਏ ਉਹਨੂੰ ਕੱਟਿਆ ਗਿਆ, ਗੰਨੇ ਨੂੰ ਕੱਟਿਆ ਗਿਆ, ਕੱਟ ਕੁੱਟ ਬੱਧਾ ਪਾਏ, ਉਹਨੂੰ ਕੱਟ ਕੇ ਫਿਰ ਉਹਨੂੰ ਬੰਨ ਲਿਆ ਗਿਆ। ਗੰਨਾ ਜਦੋਂ ਵੱਡਾ ਹੋਇਆ ਉਹਦੇ ਵਿੱਚ ਰਸ ਭਰਿਆ ਹੋਇਆ ਸੀ, ਮਿੱਠਾ ਸੀ, ਤੇ ਕਿਸਾਨ ਨੇ ਉਹਨੂੰ ਕੱਟ ਲਿਆ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ। ਫਿਰ ਹੁੰਦਾ ਕਿ ਉਸ ਗੰਨੇ ਦੇ ਨਾਲ ਵੀ ਉਹਨੂੰ ਵੇਲਣੇ ਦੇ ਵਿੱਚ ਪੀੜਿਆ ਜਾਂਦਾ, ਵੇਲਣੇ ਵਿੱਚ ਉਸ ਗੰਨੇ ਨੂੰ ਪੀੜਿਆ ਜਾਂਦਾ। ਤੋ ਬਾਬਾ ਜੀ ਕਹਿਣ ਲੱਗੇ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ, ਰਸ ਕਸ ਟਟਰ ਪਾਈਐ ਤਪੈ ਤੇ ਵਿਲਲਾਏ। ਫਿਰ ਉਹਦਾ ਰਸ ਕੱਢਿਆ ਜਾਂਦਾ, ਫਿਰ ਇੱਕ ਵੱਡੇ ਕੜਾਹੇ ਦੇ ਵਿੱਚ ਉਹਦੇ ਰਸ ਨੂੰ ਪਾਇਆ ਗਿਆ, ਥੱਲੇ ਉਹਦੇ ਅੱਗ ਬਾਲੀ ਗਈ। ਹੁਣ ਉਹ ਜਿਹੜਾ ਰਸ ਹੈ ਅੱਗ ਦੇ ਉੱਤੇ ਤਰਿਆ ਹੋਇਆ, ਤੜਫ ਰਿਹਾ ਹੈ, ਰਸ ਕਸ ਟਟਰ ਪਾਈ ਹੈ ਤਪੈ ਤੈ ਵਿਲਲਾਏ, ਵਿਲਕਦਾ ਹੈ, ਵਿਲਾਉਂਦਾ ਹੈ। ਤੋ ਬਾਬਾ ਜੀ ਨੇ ਕਿਹਾ ਕੋਈ ਚੀਜ਼ ਉਹਦੀ ਨਹੀਂ ਬਚੀ, ਭੀ ਸੋ ਫੋਗ ਸੰਭਾਲੀਏ, ਜਿਹੜਾ ਫੋਗ ਹੁੰਦਾ ਜਿਹੜਾ ਉਹਦਾ ਛਿੱਲ ਗੰਨੇ ਦੇ ਉੱਤੋਂ ਲਈ, ਚਾਹੇ ਉਹ ਕੱਖਾਂ ਦੇ ਰੂਪ ਵਿੱਚ ਸੀ, ਚਾਹੇ ਜਦੋਂ ਗੰਨੇ ਨੂੰ ਕੋਲੂ ਦੇ ਵਿੱਚ ਪੀੜ ਕੇ, ਵੇਲਣੇ ਵਿੱਚ ਪੀੜ ਕੇ ਉਹਦੇ ਅੰਦਰ ਦਾ ਜਦੋਂ ਰਸ ਕੱਢਿਆ ਗਿਆ ਤੇ ਜਿਹੜਾ ਉਹ ਫੋਗ ਬਚਿਆ ਸੀ ਉਹਨੂੰ ਵੀ ਅੱਗ ਦੇ ਵਿੱਚ ਬਾਲ ਦਿੱਤਾ ਗਿਆ। ਆਖਿਆ ਭੀ ਸੋ ਫੋਗ ਸੰਭਾਲੀਐ ਦਿੱਚੈ ਅੱਗ ਜਲਾਏ। ਤੋ ਬਾਬਾ ਨਾਨਕ ਜੀ ਕਹਿਣ ਲੱਗੇ, ਨਾਨਕ ਮਿੱਠੇ ਪੱਤਰੀਐ ਵੇਖੋ ਲੋਕਾ ਆਏ। ਆਖਿਆ ਇਹ ਨਾਨਕ, ਇਹ ਸੰਸਾਰ ਦੇ ਲੋਕੋ, ਮਿੱਠੇ ਦੇ ਕਾਰਨ ਉਸ ਗੰਨੇ ਦਾ ਹਾਲ ਕੀ ਹੋਇਆ ਤੁਸੀਂ ਆਪ ਅੰਦਾਜ਼ਾ ਲਾ ਲਓ, ਵੇਖ ਲਓ। ਹੁਣ ਇੱਥੇ ਮਿੱਠਾ ਕਿਹਨੂੰ ਕਿਹਾ ਹੈ? ਇੱਥੇ ਮਿੱਠਾ ਕਹਿ ਪਦਾਰਥਾਂ ਦੇ ਮੋਹ ਨੂੰ, ਮਾਇਆ ਦੇ ਮੋਹ ਨੂੰ। ਤੋ ਮਹਾਰਾਜ ਨੇ ਕਿਹਾ ਜਿਨ੍ਹਾਂ ਦੇ ਅੰਦਰ ਕੇਵਲ ਪਦਾਰਥਾਂ ਦਾ ਮੋਹ ਹੈ, ਜਿਨ੍ਹਾਂ ਦੇ ਅੰਦਰ ਕੇਵਲ ਮਿੱਠੇ ਦਾ ਮੋਹ ਹੈ, ਚੇਤਾ ਰੱਖੋ ਉਹਨਾਂ ਮਿੱਠਿਆਂ ਦੇ ਹਾਲਾਤ ਬੁਰੇ ਹੁੰਦੇ ਨੇ। ਤੋ ਪਦਾਰਥ ਚੀਜ਼ ਇੱਦਾਂ ਦੀ, ਕੱਲ ਵੀ ਜਿਹੜਾ ਜਿੱਥੋਂ ਇਹ ਪ੍ਰਸੰਗ ਸਾਰਾ ਆਰੰਭ ਹੋਇਆ ਨਾ, ਗੱਲ ਇਹ ਚੱਲੀ ਸੀ ਵੀ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਬਾਬਾ ਜੀ ਕਹਿਣ ਲੱਗੇ ਵੀ ਇਹ ਜ਼ਹਿਰ ਦੀਆਂ ਗੰਦਲਾਂ ਨੇ ਜਿਹੜੀਆਂ ਖੰਡ ਦੇ ਗਲੇਫੇ ਚਾੜ ਕੇ ਰੱਖੀਆਂ ਹੋਈਆਂ। ਜ਼ਹਿਰ ਹੈ, ਹੈਗਾ ਜ਼ਹਿਰ ਹੈ, ਪਰ ਲਬੇੜਿਆ ਖੰਡ ਦੇ ਨਾਲ, ਅਟਰੈਕਸ਼ਨ ਬਹੁਤ ਹੈ, ਅਟਰੈਕਟ ਬਹੁਤ ਕਰਦੀ ਹੈ ਚੀਜ਼। ਜਿੰਨਾ ਵਪਾਰੀ ਵਰਗ ਹੁੰਦਾ ਹੈ, ਇੱਥੇ ਹਰ ਚੀਜ਼ ਅੱਜ ਕੱਲ੍ਹ ਕਿਹੜੇ

ਉੱਤੇ ਚੱਲ ਰਹੀ ਹੈ, ਜਿੱਥੇ ਬੰਦੇ ਦੀਆਂ ਅੱਖਾਂ ਨੂੰ ਕੋਈ ਚੀਜ਼ ਖਿੱਚਦੀ ਹੈ। ਈਵਨ ਮੈਨੂੰ ਇਹ ਕਹਿਣ ਤੋਂ ਕੋਈ ਗੁਰੇਜ਼ ਨਹੀਂ, ਧਾਰਮਿਕ ਸਥਾਨਾਂ ਦੇ ਵਿੱਚ ਵੀ ਲੋਕ ਇਹ ਚੀਜ਼ਾਂ ਪਾਲਦੇ ਨੇ। ਜਿੱਥੋਂ ਗੁਰੂ ਦੀ ਮੱਤ ਲੈਣੀ ਸੀ, ਗੁਰੂ ਦੇ ਸ਼ਬਦ ਨੂੰ ਅਸੀਂ ਧਾਰਨ ਕਰਨਾ ਸੀ, ਜਿੱਥੇ ਗੁਰੂ ਦੇ ਸਿਧਾਂਤ ਨੇ ਪ੍ਰੋਪੋਗੇਟ ਹੋਣਾ ਸੀ, ਸਾਡਾ ਸਿਧਾਂਤ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ। ਤੇ ਤੁਸੀਂ ਅਮੂਮਨ ਲੋਕਾਂ ਨੂੰ ਵੇਖਿਓ ਕਿਉਂਕਿ ਕਹਿੰਦੇ ਫਲਾਨੀ ਜਗ੍ਹਾ ਤੇ ਜਾਈਦਾ, ਉੱਥੇ ਬੜਾ ਆਨੰਦ ਹੈ। ਪੁੱਛੋ ਵੀ ਆਨੰਦ ਹੈ ਕਿ ਕੋਈ ਬਾਣੀ ਸੁਣੀ ਹੈ, ਕੋਈ ਸਿਧਾਂਤ ਸਮਝ ਆਏ ਬਾਣੀ ਦਾ, ਕੋਈ ਬਾਣੀ ਦੀ ਫਿਲੋਸਫੀ ਸਮਝ ਲੱਗ ਗਈ ਹੈ। ਨਹੀਂ, ਕਹਿੰਦੇ ਬਸ ਬੜਾ ਸੋਹਣਾ ਮਾਹੌਲ ਹੈ। ਮਾਹੌਲ ਕੀ ਹੈ? ਵੀ ਕੰਧਾਂ ਸੋਹਣੀਆਂ ਨੇ, ਇਹੋ ਹੀ ਮਾਹੌਲ ਹੈ ਨਾ। ਇਹਨਾਂ ਚੀਜ਼ਾਂ ਵੱਲ, ਮਤਲਬ ਜਿਵੇਂ ਵਪਾਰੀ ਜਿਹੜਾ ਹੁੰਦਾ ਹੈ ਉਹ ਆਪਣੀ ਦੁਕਾਨ ਨੂੰ ਸਜਾਉਂਦਾ ਹੈ। ਚਲੋ ਵਪਾਰੀ ਤੇ ਸਜਾਵੇ, ਗੱਲ ਸਮਝ ਲੱਗਦੀ, ਉਹਨੇ ਕੋਈ ਚੀਜ਼ ਵੇਚਣੀ ਹੈ ਤਾਂ ਉਹ ਆਫਰ ਵੀ ਲਾਉਂਦਾ ਕਈ ਇਹਨਾਂ ਚੀਜ਼ਾਂ ਲੋਕਾਂ ਨੂੰ ਖਿੱਚਣ ਦੇ ਲਈ। ਤੁਸੀਂ ਵੇਖੋ ਵਪਾਰੀ ਜਿਹੜਾ ਹੁੰਦਾ ਕਈ ਤਰ੍ਹਾਂ ਦੇ ਆਫਰ ਲਾ ਦਿੰਦਾ, ਇੱਕ ਨਾਲ ਇੱਕ ਫ੍ਰੀ ਲੈ ਜਾਓ, ਏਦਾਂ ਹੋ ਜਾਵੇਗਾ। ਇੱਥੇ ਧਾਰਮਿਕ ਸਥਾਨਾਂ ਤੇ ਵੀ ਆਫਰਾਂ ਲੱਗਦੀਆਂ ਨੇ, ਧਾਰਮਿਕ ਸਥਾਨਾਂ ਤੇ ਵੀ, ਵੀ ਜਿੱਥੇ ਗੁਰੂ ਦੇ ਸਿਧਾਂਤ ਨੇ ਵਰਤਣਾ ਸੀ ਵੀ ਕਿਹੜੀ ਚੀਜ਼ ਹੈ ਸਾਨੂੰ ਜਿਹੜੀ ਅਟਰੈਕਟ ਕਰਦੀ ਹੈ, ਫਿਰ ਆਪਾਂ ਉੱਧਰ ਨੂੰ ਜਾਵਾਂਗੇ। ਨਹੀਂ ਤਾਂ ਜਿਹੜੀ ਚੀਜ਼ ਅਟਰੈਕਸ਼ਨ ਪੈਦਾ ਕਰ ਰਹੀ ਹੈ, ਬਾਬੇ ਨੇ ਆਖਿਆ ਉਹ ਮਾਇਆ ਦਾ ਵਰਤਾਰਾ ਹੈ, ਮਾਇਆ ਦਾ ਵਰਤਾਰਾ ਹੈ। ਜੁੜਨਾ ਕਿਹਦੇ ਨਾਲ? ਜੁੜਨਾ ਹੈ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਨਾਲ। ਖੈਰ, ਜਿਹੜੀ ਮੈਂ ਤੁਹਾਡੇ ਚਰਨਾਂ ਵਿੱਚ ਅਰਜ਼ ਕਰਨ ਲੱਗਾ ਸੀ, ਵੀ ਜਿਵੇਂ ਸ਼ੇਖ ਫਰੀਦ ਸਾਹਿਬ ਨੇ ਆਪਣੀ ਗੱਲ ਨੂੰ ਪ੍ਰਾਰੰਭ ਕੀਤਾ, ਉਹਨਾਂ ਆਖਿਆ ਮਾਇਆ ਦੇ ਜ਼ਹਿਰ ਨੂੰ ਖੰਡ ਦੇ ਵਿੱਚ ਲਵੇੜ ਕੇ ਰੱਖਿਆ ਹੋਇਆ, ਵਲੇਟ ਕੇ ਰੱਖਿਆ ਹੋਇਆ, ਤੇ ਇਹ ਖੇਡ ਐਸੀ ਹੈ ਵੀ ਜਦੋਂ ਇਹਨੂੰ ਜ਼ਬਾਨ ਉੱਤੇ ਧਰਿਆ ਜਾਂਦਾ ਹੈ ਤੇ ਬੜੀਆਂ ਚੀਜ਼ਾਂ ਮਿੱਠੀਆਂ ਨੇ, ਪਰ ਮਗਰੋਂ ਉਹਦਾ ਰਿਜ਼ਲਟ ਜਿਹੜਾ ਉਹ ਕੀ ਨਿਕਲਦਾ? ਕੌੜਾ ਨਿਕਲਦਾ, ਮੰਦਾ ਨਿਕਲਦਾ। ਤੋ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਕੇਵਲ ਧਨ ਬਣਾ ਲਿਆ, ਕੇਵਲ ਮਾਇਆ ਬਣਾ ਲਈ, ਜਿਹਨੇ ਪਦਾਰਥ ਬਣਾ ਲਿਆ, ਬਾਬਾ ਜੀ ਨੇ ਆਖਿਆ ਸੁਖੀ ਨਹੀਂ ਹੋ ਸਕਦਾ ਕਦੀ। ਤੇ ਫਿਰ ਐਸੀ ਗੱਲ ਵੀ ਨਹੀਂ ਹੈ ਵੀ ਮਹਾਰਾਜ ਨੇ ਇਹ ਆਖਿਆ ਹੋਵੇ ਵੀ ਤੁਸੀਂ ਮਾਇਆ ਤੁਹਾਡੇ ਜ਼ਿੰਦਗੀ ਦਾ ਮਕਸਦ ਨਹੀਂ ਹੋਣੀ ਚਾਹੀਦੀ। ਹਾਂ, ਗੁਜਰਾਨ ਹੋਣਾ ਚਾਹੀਦਾ, ਇਹ ਮਕਸਦ ਨਹੀਂ ਹੋਣੀ ਚਾਹੀਦੀ। ਮਨਾ ਵੀ ਨਹੀਂ ਕੀਤਾ ਬਾਬਾ ਜੀ ਨੇ। ਸ਼੍ਰੀ ਰਾਗ ਦਾ ਪਹਿਲਾ ਹੀ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਉਹਨੂੰ ਜਦੋਂ ਤੁਸੀਂ ਪੜ੍ਹੋਗੇ ਨਾ ਸ਼ਬਦ ਨੂੰ ਜੀ, ਉਹ ਆਰੰਭ ਹੁੰਦਾ ਹੈ ਵੀ ਮੋਤੀ ਤਾਂ ਮੰਦਰ ਉਸ ਰੈ ਰਤਨੀ ਤਾਂ ਹੋਏ ਜੜਾਓ। ਬਾਬਾ ਜੀ ਕਹਿਣ ਲੱਗੇ ਮੋਤੀਆਂ ਦੇ ਮੰਦਰ ਹੋਣ, ਮੋਤੀਆਂ ਦੇ, ਲੱਕੜ ਦੇ ਘਰ ਦੀ ਤੇ ਗੱਲ ਦੂਰ ਦੀ ਹੋ ਗਈ। ਮੋਤੀਆਂ ਨਾਲ ਕੋਈ ਕਿਸੇ ਬੰਦੇ ਨੇ ਘਰ ਡਿਜ਼ਾਇਨ ਕਰਨਾ ਹੋਵੇ ਸਾਰਾ, ਕਿੱਡਾ ਮਹਿੰਗਾ ਹੋਵੇਗਾ ਕੰਮ। ਮੋਤੀ ਤਾਂ ਮੰਦਰ ਉਸ ਰੈ, ਫਿਰ ਜੜਿਆ ਕਾਹਦੇ ਨਾਲ ਹੋਵੇ? ਆਖਿਰ ਰਤਨੀ ਤਾਂ ਹੋਏ ਜੜਾਓ, ਕਸਤੂਰ, ਕੁੰਗੂ, ਅਗਰ, ਚੰਦਨ, ਲੀਪ ਆਵੇ ਜਾਓ। ਲੇਪਣ ਕਾਹਦਾ ਕੀਤਾ ਹੋਵੇ, ਲੱਕੜ ਕਾਹਦੀ ਲੱਗੀ ਹੋਵੇ? ਆਖਿਰ ਚੰਦਨ ਦੀ ਲੱਕੜ ਲੱਗਣੀ ਹੋਵੇ, ਕੇਸਰ ਤੇ ਕੁੰਗੂ ਦੀਆਂ ਉਹਦੇ ਵਿੱਚੋਂ ਸੁਗੰਧੀਆਂ ਆਉਂਦੀਆਂ ਹੋਣ, ਏਡੀ ਕੀਮਤੀ ਚੀਜ਼ ਕਸਤੂਰ, ਕੁੰਗੂ, ਅਗਰ, ਚੰਦਨ, ਲੀਪ ਆਵੇ ਚਾਓ, ਐਡੀ ਕੀਮਤੀ ਚੀਜ਼ ਮੇਰੇ ਕੋਲ ਹੋਵੇ, ਏਡਾ ਮਹਿੰਗਾ ਪਦਾਰਥ, ਏਡਾ ਮਹਿੰਗਾ ਮੇਰਾ ਘਰ ਹੋਵੇ। ਪਰ ਬਾਬਾ ਜੀ ਨੇ ਪਤਾ ਕੀ ਆਖਿਆ? ਕਿ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨ ਆਵੇ ਨਾਉ। ਕਿਤੇ ਏਦਾਂ ਨਾ ਹੋਵੇ ਵੀ ਮਹਾਰਾਜ ਇਹ ਕੁਝ ਵੇਖ ਕੇ ਮੈਨੂੰ ਤੇਰਾ ਨਾਮ ਭੁੱਲ ਜਾਵੇ, ਤੇਰੀ ਯਾਦ ਭੁੱਲ ਜਾਵੇ ਜੀਵਨ, ਕਿਉਂਕਿ ਹਰ ਬਿਨ ਜੀਉ ਜਲ ਬਲ ਜਾਉਂ। ਰੱਬ ਤੋਂ ਵਿਹੂਣਾ ਜੀਵਨ ਜਿਹੜਾ ਹੈ ਉਹ ਜਲਿਆ ਹੋਇਆ ਹੈ, ਬਲਿਆ ਹੋਇਆ ਹੈ, ਸੜਿਆ ਹੋਇਆ ਹੈ ਉਹ ਜੀਵਨ। ਹਰ ਬਿਨ ਜੀਉ, ਆਹ ਜਿਹੜੀ ਜਿੰਦ ਹੈ ਇਹਨੂੰ ਕੀ ਹੁੰਦਾ? ਜਲ ਬਲ ਜਾਓ, ਕਿਉਂਕਿ ਤੇਰੇ ਤੋਂ ਬਿਨਾਂ ਮੇਰਾ ਜੀਵਨ ਸੜਾਂਦ ਨਾਲ ਭਰਿਆ ਹੋਇਆ ਹੈ, ਸੜਿਆ ਹੋਇਆ ਹੈ, ਦੁਖੀ ਹੈ। ਭਾਵੇਂ ਕਿ ਬਾਹਰੀ ਤੌਰ ਉੱਤੇ ਮੇਰੇ ਕੋਲ ਮੋਤੀ ਦਾ ਮੰਦਰ ਹੋਵੇ, ਬੜਾ ਸੁੰਦਰ ਆਲੀਸ਼ਾਨ ਘਰ ਹੋਵੇ, ਪਰ ਜੇ ਤੂੰ ਜੀਵਨ ਵਿੱਚ ਨਹੀਂ
ਤੇ ਮੈਂ ਸੜਿਆ ਤੇ ਭੁੱਜਿਆ ਬੈਠਾ ਹੋਇਆ। ਤੋ ਕਿੰਨੀ ਵਾਰ ਐਸਾ ਵਾਪਰਦਾ ਹੈ। ਪਦਾਰਥਕ ਤਰੱਕੀ ਜਿੱਥੇ ਕਿਸੇ ਪਰਿਵਾਰ ਨੇ ਕਰ ਲਈ, ਕੋਈ ਇਹ ਕਹਿਣ ਲੱਗ ਪਿਆ ਵੀ ਅਸੀਂ ਇੱਕ ਘਰ ਤੋਂ ਅੱਜ ਜਿਹੜਾ ਸੀ ਉਹ 10 ਘਰਾਂ ਦੇ ਮਾਲਕ ਹੋ ਗਏ, ਕੋਈ ਇਹ ਕਹਿਣ ਲੱਗ ਪਿਆ ਵੀ ਅਸੀਂ ਇੱਕ ਬੈਡਰੂਮ ਤੋਂ 10 ਬੈਡਰੂਮਾਂ ਤੇ ਆ ਗਏ, 100 ਗਜ ਚੋਂ ਨਿਕਲ ਕੇ 1000 ਗਜ ਵਿੱਚ ਆ ਗਏ, ਪਰ ਕੀ 1000 ਗਜ ਵਿੱਚ ਆਇਆ ਹੋਇਆ ਬੰਦਾ ਜੇ ਅੰਦਰੋਂ ਦੁਖੀ ਹੈ, ਜੇ ਅੰਦਰੋਂ ਪਰੇਸ਼ਾਨ ਹੈ, ਤੇ ਉਸ 1000 ਗਜ ਦਾ ਵੀ ਉਹਨੂੰ ਕੀ ਲਾਭ ਹੈ? ਕੋਈ ਲਾਭ ਨਹੀਂ। ਤੋ ਵਾਪਰਿਆ ਐਸਾ ਤਾਂ ਕਿਉਂਕਿ ਇਹ ਸਮਝਿਆ ਸੀ ਵੀ ਪਦਾਰਥ ਨੇ ਸੁੱਖ ਪੈਦਾ ਕਰ ਦੇਣਾ। ਤੋ ਬਾਬਾ ਜੀ ਕਹਿੰਦੇ ਨਹੀਂ, ਇੱਦਾਂ ਨਹੀਂ ਹੋਣਾ ਭਾਈ। ਵੀ ਜੇ ਤੁਸੀਂ ਮਿੱਠੇ ਨੂੰ, ਗੰਨੇ ਦੀ ਉਦਾਹਰਣ ਦੇ ਕੇ ਉਹਨਾਂ ਸਪਸ਼ਟ ਕੀਤਾ ਵੀ ਜੇ ਮਾਇਆ ਮਿੱਠੀ ਹੈ, ਪਿਆਰੀ ਲੱਗਦੀ ਹੈ, ਪਰ ਇਹਦਾ ਜਿਹੜਾ ਨਤੀਜਾ ਹੈ ਇੱਦਾਂ ਦਾ ਹੈ ਜਿਵੇਂ ਇੱਕ ਗੰਨੇ ਨਾਲ ਵਾਪਰਿਆ। ਉਹਨੂੰ ਕੱਟਿਆ ਗਿਆ, ਜਦੋਂ ਤੇ ਗੰਨਾ ਖੇਤਾਂ ਵਿੱਚ ਹੈ ਮਿੱਠਾ ਹੀ ਹੈ ਸਾਰਾ, ਜਦੋਂ ਮਰਜ਼ੀ ਉਹਨੂੰ ਤੁਸੀਂ ਦੰਦੀ ਵੱਢ ਲਓ, ਚਿੱਥ ਲਵੋ, ਮਿੱਠਾ ਹੀ ਹੈ, ਰਸ ਮਿੱਠਾ ਦੇਵੇਗਾ। ਪਰ ਉਹਦਾ ਮਿੱਠਾ ਹੋਣਾ ਗੁਨਾਹ ਬਣ ਗਿਆ, ਉਹਦਾ ਮਿੱਠਾ ਹੋਣਾ ਉਹਦੇ ਲਈ ਸ਼ਰਾਪ ਵੀ ਬਣ ਗਿਆ। ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਅਸੀਂ ਮੰਗਦੇ ਇਸ ਕਰਕੇ ਹਾਂ ਵੀ ਉਹ ਸਾਡੇ ਲਈ ਵਰ ਹੋਣ, ਵਰ ਸਮਝਦੇ, ਪਰ ਹੁੰਦਾ ਕੀ ਹੈ, ਉਹ ਚੀਜ਼ਾਂ ਸਾਡੇ ਲਈ ਕੀ ਬਣ ਜਾਂਦੀਆਂ? ਸ਼ਰਾਪ ਬਣ ਜਾਂਦੀਆਂ। ਪਦਾਰਥ ਇੱਦਾਂ ਹੀ ਹੁੰਦਾ। ਤਾਂ ਭਾਵੇਂ ਕਿ ਬੰਦੇ ਲਈ ਇਹ ਸਮਝਣਾ ਬੜਾ ਮੁਸ਼ਕਲ ਹੈ, ਪਰ ਸਤਿਗੁਰੂ ਦੀ ਬਾਣੀ ਦਾ ਹੋਕਾ ਦੇਣਾ ਸਾਡਾ ਵੀ ਫਰਜ਼ ਹੈ। ਤੇ ਬਾਣੀ ਵਾਰ ਵਾਰ ਇਹ ਗੱਲ ਕਹਿੰਦੀ ਹੈ ਵੀ ਪਦਾਰਥ ਸ਼ਰਾਬ ਬਣ ਜਾ। ਇਹ ਜਿਹੜਾ ਵਰ ਹੈ ਇਹ ਕੋਈ ਪਤਾ ਨਹੀਂ ਕਿਹੜੇ ਵੇਲੇ ਨੇ ਬਦਲ ਕੇ ਸ਼ਰਾਬ ਦਾ ਰੂਪ ਧਾਰਨ ਕਰ ਲੈਣਾ। ਇਹ ਜਿਹੜਾ ਜਿਹਨੂੰ ਤੂੰ ਅੰਮ੍ਰਿਤ ਸਮਝ ਰਿਹਾ ਨਾ, ਕੋਈ ਪਤਾ ਨਹੀਂ ਕਿਹੜੇ ਵੇਲੇ ਇਹਨੇ ਬਦਲ ਕੇ ਜ਼ਹਿਰ ਬਣ ਜਾਣਾ। ਇਸ ਕਰਕੇ ਪਦਾਰਥ ਦੀ ਖੇਡ ਹੈ ਸੀ। ਮੈਨੂੰ ਯਾਦ ਹੈ ਮੈਂ ਪਹਿਲਾਂ ਵੀ ਇੱਕ, ਕਿਉਂਕਿ ਹੁਣ ਪ੍ਰਸੰਗ ਇੱਦਾਂ ਦਾ ਚੱਲਿਆ, ਗੱਲ ਸਾਂਝੀ ਕੀਤੀ ਸੀ ਵੀ ਨਿੱਕੇ ਹੁੰਦਿਆਂ ਨਾ ਅਸੀਂ ਇੱਕ ਸਾਖੀ ਪੜ੍ਹਦੇ ਹੁੰਦੇ ਸੀ। ਸਾਖੀ ਇਹ ਸੀ ਵੀ ਕਿਸੇ ਰਾਜੇ ਨੇ ਕਹਿੰਦੇ ਵੀ ਕੁਬੇਰ ਦੇਵਤੇ ਦੀ ਆਰਾਧਨਾ ਕੀਤੀ। ਕੁਬੇਰ ਦੇਵਤਾ ਧਨ ਦੇ ਦੇਵਤੇ ਨੂੰ ਕਿਹਾ ਜਾਂਦਾ। ਆਖਿਰ ਉਹਨੇ ਇੰਨੀ ਆਰਾਧਨਾ ਕੀਤੀ, ਇੰਨੀ ਭਗਤੀ ਕੀਤੀ ਵੀ ਕੁਬੇਰ ਦੇਵਤਾ ਉਹਦੇ ਉੱਤੇ ਤਰੁੱਠਿਆ। ਰਾਜਾ ਸੀ ਤੇ ਰਾਜਿਆਂ ਦੀ ਵੀ ਤ੍ਰਿਸ਼ਨਾ ਬੁੱਝੀ ਨਹੀਂ, ਜਿਹੜਾ ਸਾਰੇ ਨਗਰ ਦਾ ਸਿਰਮੌਰ ਹੋਵੇ, ਜਿਹੜਾ ਦੇਸ਼ ਦਾ ਰਾਜਾ ਹੋਵੇ, ਉਹਦੀ ਵੀ ਤ੍ਰਿਸ਼ਨਾ ਬੁੱਝੀ ਨਹੀਂ। ਚਲੋ ਜੀ, ਉਹਨੇ ਇਬਾਦਤ ਐਸੀ ਕੀਤੀ, ਭਗਤੀ ਕੀਤੀ, ਤੇ ਕੁਬੇਰ ਦੇਵਤਾ ਪੈਦਾ ਹੋ ਕੇ ਉਹਨੂੰ ਕਹਿੰਦਾ ਵੀ ਤੂੰ ਮੰਗ ਕੀ ਮੰਗਦਾ, ਤੇਰੀ ਤਪੱਸਿਆ ਪੂਰੀ ਹੋਈ। ਉਹ ਕਹਿੰਦਾ ਜੀ ਮੈਂ ਮੰਗਣਾ ਇਹ ਤੁਹਾਡੇ ਕੋਲੋਂ ਹੈ ਵੀ ਜਿਹੜੀ ਚੀਜ਼ ਨੂੰ ਮੈਂ ਹੱਥ ਲਾਵਾਂ ਉਹ ਸੋਨਾ ਬਣ ਜਾਵੇ। ਕਿੰਨੀ ਗਜ਼ਬ ਦੀ ਗੱਲ ਹੈ, ਬੜੀ ਚੰਗੀ ਲੱਗਦੀ ਹੈ ਸੁਣਨ ਨੂੰ ਇਹ ਗੱਲ। ਤੋ ਉਹ ਜਿਹੜਾ ਆਲੇ ਦੁਆਲੇ ਵੀ ਕਈ ਵਾਰ ਧਰਮਾਂ ਦੇ ਨਾਂ 'ਤੇ ਵਪਾਰ ਹੁੰਦਾ, ਉਹ ਸਾਰੀਆਂ ਗੱਲਾਂ ਇਹੋ ਹੀ ਹੁੰਦੀਆਂ ਵੀ ਆਹੋ ਸਾਡੇ ਕੋਲ ਤੁਸੀਂ ਜਿਹੜੀ ਚੀਜ਼ ਨੂੰ ਹੱਥ ਲਾਓਗੇ ਕੀ ਬਣ ਜਾਵੇਗੀ, ਸੋਨਾ ਹੀ ਬਣਾ ਦਿਆਂਗੇ, ਕੋਈ ਗੱਲ ਨਹੀਂ। ਉਹਨੇ ਜੀ ਕਿਹਾ, ਕਹਿੰਦਾ ਜੀ ਜਿਹੜੀ ਚੀਜ਼ ਨੂੰ ਹੱਥ ਲਾਵਾਂ ਮੈਂ ਸੋਨਾ ਬਣ ਜਾਵੇ। ਉਹਨੇ ਕਿਹਾ ਜੀ ਠੀਕ ਹੈ, ਤਥਾਸ਼ ਤੂੰ ਵੀ ਅੱਜ ਤੋਂ ਬਾਅਦ ਜਿਹੜੀ ਚੀਜ਼ ਨੂੰ ਤੂੰ ਹੱਥ ਲਾਵੇਂਗਾ ਉਹ ਕੀ ਬਣ ਜਾਊਗੀ, ਸੋਨਾ ਬਣ ਜਾਊਗੀ। ਬੜਾ ਮਨ ਵਿੱਚ ਚਾਉ ਚੜਿਆ। ਦੇਵਤਾ ਆਪਣੇ ਰਾਹੇ ਪਿਆ, ਘਰੇ ਆਇਆ ਤੇ ਸਭ ਤੋਂ ਪਹਿਲਾਂ ਜਿਹੜਾ ਬੈੱਡ ਸੀ ਨਾ ਸੌਣ ਵਾਲਾ, ਉਹਨੂੰ ਟੱਚ ਕੀਤਾ ਤੇ ਉਹ ਸੋਨੇ ਦਾ ਬਣ ਗਿਆ। ਮਨ ਨੇ ਇੱਦਾਂ ਉਛਾਲਾ ਮਾਰਿਆ ਵੀ ਵਾਹ ਕਮਾਲ ਹੋ ਗਈ। ਫਿਰ ਜਿਹੜੇ ਬਰਤਨ ਬੁਰਤਨ ਕੋਈ ਲਾਗੇ ਪਏ ਸੀ ਉਹਨਾਂ ਨੂੰ ਹੱਥ ਲਾਇਆ, ਉਹ ਵੀ ਸੋਨੇ ਤੇ ਹੋ ਗਏ। ਕਹਿੰਦੇ ਜੀ ਲਓ ਅੱਜ ਤੋਂ ਬਾਅਦ ਸਾਰੀਆਂ ਟੈਨਸ਼ਨਾਂ ਖਤਮ। ਇੱਦਾਂ ਦੀ ਖੇਡ ਹੀ ਹੈ ਨਾ, ਜਿਵੇਂ ਬੰਦੇ ਨੂੰ ਕੁਝ ਮਿਲ ਜਾਵੇ ਤੇ ਬੰਦਾ ਕਹਿੰਦਾ ਲੈ ਹੁਣ ਤੇ ਨਿਬੜਿਆ ਕੰਮ, ਬਸ ਮਿਲ ਗਿਆ ਜੋ ਮਿਲਣਾ ਸੀ, ਉਨ ਨਹੀਂ ਲਈ ਦੇ ਆਪਾਂ। ਉਹ ਘਰਾਂ ਦੇ ਵਿੱਚ ਜਦੋਂ ਕੋਈ ਨਾ ਨਵੀਂ ਵਸਤੂ ਸਮਾਨ ਕੋਈ ਲੈ ਕੇ ਆਉਂਦਾ, ਘਰ ਵਾਲੀ ਖੁਸ਼ ਹੁੰਦੀ ਹੈ, ਘਰ ਵਾਲਾ ਖੁਸ਼ ਹੁੰਦਾ, ਤੇ ਉਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਜ਼ਿੰਦਗੀ ਦੀ ਅਖੀਰਲੀ ਚੀਜ਼ ਹੈ ਵੀ ਜਿਹੜੀ ਨਾ ਮਿਲਦੀ ਤੇ ਪਤਾ ਨਹੀਂ ਕੀ ਮਰ ਜਾਣਾ ਸੀ, ਹੁਣ ਮਿਲ ਗਈ ਹੈ ਤੇ ਹੁਣ ਤੇ ਸਮਝ ਲਾ ਵੀ। ਕਿੰਨਿਆਂ ਨੂੰ ਲੱਗਦਾ ਸੀ ਵੀ ਕੈਨੇਡਾ ਦੀ ਧਰਤੀ ਤੇ ਪੈਰ ਪਾਉਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ, ਹੁਣ ਇਸ ਤੋਂ ਅੱਗੇ ਦੁਨੀਆਂ ਖਤਮ ਹੈ, ਉਹ ਵੀ ਰੋਂਦੇ ਫਿਰਦੇ ਨੇ। ਤੋ ਇਹ ਮਤਲਬ ਬੰਦੇ ਦਾ ਸੁਭਾਅ ਹੀ ਐਸਾ ਹੁੰਦਾ, ਬੰਦਾ ਸੋਚਦਾ ਹੀ ਇੱਦਾਂ। ਕੋਈ ਇੱਕ ਚੀਜ਼ ਜਦੋਂ ਇਹਨੂੰ ਮਿਲਦੀ ਹੈ ਨਾ,
ਤੋ ਕਹਿ ਲਓ ਵੀ ਅੱਖਾਂ ਦੇ ਅੱਗੇ ਪੱਟੀ ਇਹੋ ਜਿਹੀ ਪੈ ਜਾਂਦੀ ਹੈ ਵੀ ਇਹਨੂੰ ਲੱਗਦਾ ਵੀ ਨਹੀਂ ਇਹੋ ਹੀ ਜ਼ਿੰਦਗੀ ਦੀ ਅਖੀਰਲੀ ਚੀਜ਼ ਸੀ ਜਿਹੜੀ ਮੈਨੂੰ ਚਾਹੀਦੀ ਸੀ ਅਤੇ ਅੱਜ ਉਹਦੀ ਮੈਨੂੰ ਪ੍ਰਾਪਤੀ ਹੋ ਗਈ। ਚਲੋ ਜੀ, ਉਹਨੇ ਥਾਲੀਆਂ ਗਲਾਸਾਂ ਨੂੰ ਹੱਥ ਲਾਇਆ, ਉਹ ਸੋਨੇ ਦੇ ਹੋ ਗਏ। ਬਾਹਰ ਨਿਕਲਿਆ ਬਾਗ ਦੇ ਵਿੱਚ ਅਤੇ ਬਗੀਚੇ ਨੂੰ ਹੱਥ ਲਾਇਆ ਅਤੇ ਬਗੀਚਾ ਵੀ ਸੋਨੇ ਦਾ ਹੋ ਗਿਆ। ਹੁਣ ਤੁਸੀਂ ਦੱਸੋ, ਸੋਨੇ ਦਾ ਬਗੀਚਾ ਕਿਸੇ ਨੂੰ ਠੰਡੀ ਹਵਾ ਨਹੀਂ ਦੇ ਸਕਦਾ। ਹੁਣ ਥੋੜ੍ਹਾ ਜਿਹਾ ਗੱਲ ਔਖੀ ਲੱਗੀ ਵੀ ਇਹ ਕਹਾਣੀ ਵਿਗੜ ਗਈ ਲੱਗਦੀ। ਚਲੋ, ਇੰਨੇ ਨੂੰ ਘਰ ਵਾਲੀ ਆ ਗਈ, ਉਹਨੇ ਕੋਈ ਰੋਟੀ ਪ੍ਰਸ਼ਾਦੇ ਲਈ ਹੱਥ ਅੱਗੇ ਵਧਾਇਆ ਅਤੇ ਉਹ ਵੀ ਸੋਨੇ ਦੀ ਹੋ ਗਈ। ਉਹਨਾਂ ਚਿਰ ਨੂੰ ਬੱਚੀ ਖੇਡਦੀ ਆਈ ਛੋਟੀ, ਉਹਦੀ ਰਾਜਕੁਮਾਰੀ ਉਹਦੀ, ਅਤੇ ਉਹਨੇ ਹੱਥ ਲਾਇਆ ਅਤੇ ਉਹ ਵੀ ਸੋਨੇ ਦੀ ਹੋ ਗਈ। ਹੁਣ ਜਿਹੜੀ ਚੀਜ਼ ਪਹਿਲਾਂ ਕਦੀ ਉਹਨੂੰ ਜਿਹਦੇ ਲਈ ਇੰਨਾ ਐਕਸਾਈਟਡ ਸੀ ਵੀ ਰੱਬ ਮਿਲ ਗਿਆ, ਹੁਣ ਤਾਂ ਮੈਂ ਆਹ ਵੀ ਮੰਗ ਲਵਾਂਗਾ, ਆਹ ਵੀ ਮਿਲ ਗਿਆ, ਬੜੀ ਵੱਡੀ ਚੀਜ਼ ਮੰਗ ਲਈ, ਹੁਣ ਉਹਨੂੰ ਲੱਗਣ ਲੱਗ ਪਿਆ ਵੀ ਨਹੀਂ, ਇਹ ਵਰ ਨਹੀਂ, ਇਹ ਸ਼ਰਾਪ ਹੈ। ਤਾਂ ਹੁੰਦਾ ਐਸਾ ਹੈ, ਜਿਹੜੀਆਂ ਮਟੀਰੀਅਲਿਸਟਿਕ ਵਸਤੂਆਂ ਨੇ, ਜਿਹੜਾ ਪਦਾਰਥ ਹੈ, ਇਹ ਜਦੋਂ ਬੰਦਾ ਪਾਉਂਦਾ ਹੈ ਉਹਨੂੰ ਇੱਦਾਂ ਹੀ ਲੱਗਦਾ ਵੀ ਮੈਨੂੰ ਕੀ ਮਿਲ ਗਿਆ, ਵਰ ਮਿਲ ਗਿਆ ਮੈਨੂੰ ਤੇ। ਤਾਂ ਹੀ ਤਾਂ ਬਾਬਾ ਜੀ ਨੇ ਕਿਹਾ ਵੀ ਵੇਖੋ ਲੋਕੋ, ਮਿੱਠੇ ਦਾ ਹਾਲ ਕੀ ਹੋਇਆ, ਗੰਨੇ ਦਾ ਹਾਲ ਕੀ ਹੋਇਆ, ਹੁਣ ਵੇਖੋ, ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਦਾ ਪੂਰਾ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਮੈਂ ਕਿ ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ, ਰਸ ਕਸ ਟਟਰ ਪਾਈਐ ਤੱਪੈ ਤੇ ਵਿਲਲਾਏ, ਭੀ ਸੋ ਫੋਕ ਸੰਭਾਲੀਐ ਦਿੱਚੇ ਅੱਗ ਜਲਾਏ। ਤੋ ਬਾਬਾ ਜੀ ਨੇ ਕਿਹਾ ਨਾਨਕ ਮਿੱਠੇ ਪਤਰੀਐ ਵੇਖੋ ਲੋਕਾਂ ਏ, ਆਖਿਆ ਵੇਖੋ ਮਿੱਠੇ ਦਾ ਹਾਲ ਕੀ ਹੋਇਆ। ਤੋ ਰਾਜੇ ਲਈ ਜਿਹੜੀ ਕੁਝ ਸਮਾਂ ਪਹਿਲਾਂ ਚੀਜ਼ ਮਿੱਠੀ ਸੀ, ਹੁਣ ਕੀ ਬਣ ਗਈ, ਜ਼ਹਿਰ ਬਣ ਗਈ, ਕੌੜੀ ਹੋ ਗਈ ਨਾ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ, ਸਾਧ ਹੁਣ ਜਿਹੜਾ ਉਹਨੂੰ ਦੁੱਖ ਭੋਗਣਾ ਪੈ ਰਿਹਾ ਏ, ਜਿਹੜੀ ਚੀਜ਼ ਉਹਨੇ ਵਰ ਸਮਝੀ ਸੀ ਉਹਦੇ ਲਈ ਸ਼ਰਾਪ ਹੋ ਗਈ। ਬਾਬੇ ਨੇ ਕਿਹਾ ਪਦਾਰਥ ਇੱਦਾਂ ਹੀ ਹੈ। ਤਾਂ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਇਹ ਖੰਡ ਦੀਆਂ, ਖੰਡ ਦੇ ਗਲੇਫੇ ਚਾੜ ਕੇ ਉਹ ਜ਼ਹਿਰ ਹੈ ਜਿਹੜਾ ਬੰਦੇ ਦੇ ਅੱਗੇ ਪਰੋਸਿਆ ਗਿਆ। ਫਰੀਦਾ, ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ, ਇੱਕ ਇਹਨੂੰ ਬੀਜਦੇ ਰਹਿ ਗਏ ਤੇ ਕਈ ਬੀਜਦਿਆਂ ਵਿੱਚ ਹੀ ਛੱਡ ਕੇ ਤੁਰ ਗਏ, ਵਿੱਚ ਛੱਡ ਕੇ ਤੁਰ ਗਏ। ਤੋ ਇਹ ਪ੍ਰਸੰਗ ਚੱਲ ਰਿਹਾ ਹੈ। ਫਿਰ ਸ਼ੇਖ ਫਰੀਦ ਸਾਹਿਬ ਨੇ ਆਖਿਆ ਫਰੀਦਾ ਚਾਰ ਗਵਾਇਆ ਹੰਡ ਕਹਿ, ਆਖਿਆ ਚਾਰ ਤੇ ਜ਼ਿੰਦਗੀ ਦੇ ਚਾਰ ਪੈਰ, ਅੱਠ ਪੈਰ ਹੁੰਦੇ ਨੇ ਦਿਨ ਰਾਤ ਦੇ, ਚਾਰ ਪੈਰ ਜਿਹੜੇ ਨੇ ਉਹ ਗਵਾ ਲਏ ਹੰਡਾਉਂਦਿਆਂ, ਚੀਜ਼ਾਂ ਨੂੰ ਭੋਗਦਿਆਂ ਭਟਕਦਿਆਂ, ਚਾਰ ਗਵਾਇਆ ਸਮ, ਚਾਰ ਪੈਰ ਸੌਂ ਕੇ ਨਿਕਲ ਗਏ। ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਆਖਿਆ ਆਹ ਸੀ ਤੇਰੀ ਜ਼ਿੰਦਗੀ ਦਾ ਪ੍ਰਯੋਜਨ, ਖਾਣਾ ਤੇ ਭੋਗਣਾ ਤੇ ਸੌਣਾ, ਫਸਿਆ ਹੋਈ ਰਹਿ ਗਿਆ। ਤੋ ਅੱਜ ਸ਼ੇਖ ਫਰੀਦ ਸਾਹਿਬ ਨੇ ਜਿਹੜੀ ਗੱਲ ਆਖੀ, ਉਹਨਾਂ ਆਖਿਆ ਕਦੀ ਦਰਵਾਜ਼ੇ ਦੇ ਉੱਤੇ ਲੱਗਾ ਘੜਿਆਲ ਵੇਖਿਆ, ਘੜਿਆਲ ਆਮ ਤੁਸੀਂ ਸੌਖਾ ਸਮਝਣਾ ਹੋਵੇ ਤੇ ਉਹ ਹੁੰਦਾ ਨਾ ਜਿਹੜਾ ਸਕੂਲਾਂ ਦੇ ਵਿੱਚ ਜਦੋਂ ਬਹਿ ਲਵਾਈ ਦੀ ਹੁੰਦੀ ਸੀ ਤੇ ਇੱਦਾਂ ਉਹਨਾਂ ਨੇ ਇੱਕ ਲੋਹੇ ਦੀ ਪਲੇਟ ਕੱਟ ਕੇ ਟੰਗੀ ਹੁੰਦੀ ਸੀ, ਉਹਨੂੰ ਘੜਿਆਲ ਕਹਿੰਦੇ ਸੀ। ਤੇ ਜਦੋਂ ਇੱਕ ਪੀਰੀਅਡ ਓਵਰ ਹੋਣਾ ਉਦੋਂ ਉਹਨੂੰ ਸੱਟ ਵੱਜਣੀ, ਦੂਜੇ ਪੀਰੀਅਡ, ਤੀਜੇ ਪੀਰੀਅਡ, ਚੌਥੇ ਪੀਰੀਅਡ, ਇੱਦਾਂ ਹੀ ਕਿਸੇ ਨੂੰ ਜਗਾਉਣ ਦੇ ਲਈ ਉਹ ਘੜਿਆਲ, ਪਹਿਰਾਂ ਬਾਅਦ ਪਹਿਲਾਂ ਰਿਵਾਜ਼ ਹੁੰਦਾ ਸੀ ਟਾਈਮ ਦੱਸਣ ਲਈ ਉਹ ਘੜਿਆਲ ਵੱਜ ਜਾਂਦਾ ਹੁੰਦਾ ਸੀ। ਤੋ ਸ਼ੇਖ ਫਰੀਦ ਸਾਹਿਬ ਨੇ ਉਸ ਘੜਿਆਲ ਦੀ ਇੱਕ ਉਦਾਹਰਣ ਵਰਤੀ ਵੀ ਘੜਿਆਲ ਦਾ ਦੋਸ਼ ਕੋਈ ਨਹੀਂ, ਦੋਸ਼ ਕੋਈ ਨਹੀਂ, ਪਰ ਵੇਖੋ ਉਹਦੀ ਸਿਚੁਏਸ਼ਨ ਕਿੱਦਾਂ ਦੀ ਬਣੀ ਪਈ ਹੈ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਫਰੀਦਾ ਦਰ ਦਰਵਾਜ਼ੇ ਜਾਏ ਕੈ, ਆਖਿਆ ਕੀ ਕਿਸੇ ਬੂਹੇ ਤੇ ਕਿਸੇ ਦਰਵਾਜ਼ੇ ਤੇ ਜਾ ਕੇ ਘੜਿਆਲ ਵੱਜਦਾ ਵੇਖੇ, ਕਿਉਂ ਡਿੱਠੋ ਘੜਿਆਲ ਵੇਖਿਆ ਘੜਿਆਲ ਵੱਜਦਾ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਇਹ ਨਿਰਦੋਸ਼ਾਂ ਮਾਰੀਐ, ਆਖਿਆ ਇਹਨੂੰ ਬੇਦੋਸ਼ੇ ਨੂੰ ਵਿਚਾਰੇ ਨੂੰ ਮਾਰਿਆ ਜਾਂਦਾ। ਬੰਦੇ ਨੇ ਆਪਣੀ ਸਹੂਲਤ ਲਈ ਕਿਹਨੂੰ ਮਾਰਿਆ, ਘੜਿਆਲ ਨੂੰ ਮਾਰਿਆ, ਸਮੇਂ ਦਾ ਹਿਸਾਬ ਰੱਖਣ ਲਈ ਹਰ ਪੈਰ ਉਸ ਘੜਿਆਲ ਨੂੰ ਮਾਰਿਆ ਗਿਆ। ਉਹਨਾਂ ਨੇ ਆਖਿਆ ਉਹ ਬੇਦੋਸ਼ਾ ਹੀ ਵੱਜ ਰਿਹਾ ਹੈ, ਉਹਦਾ ਸਿਰਫ ਦੋਸ਼ ਇੰਨਾ ਕਿ ਜੇ ਆਪਣੀ ਉਸ ਲੋਹੇ ਦੀ ਧਾਤ ਨਾਲੋਂ ਵਿਛੜਦਾ ਨਾ ਕਿਤੇ ਤੇ ਉਹਨੇ ਨਹੀਂ ਸੀ ਵੱਜਣਾ, ਉਹਦਾ ਕਸੂਰ ਹੀ ਵਿਚਾਰੇ ਦਾ ਇੰਨਾ ਹੋ ਗਿਆ ਵੀ ਉਹ ਵਿਛੜ ਗਿਆ। ਤੋ ਇਹ ਘੜਿਆਲ ਕੌਣ ਹੈ, ਇਹ ਮੈਂ ਤੁਸੀਂ ਹਰ ਪਲ ਤੇ ਬੰਦਾ ਵੱਜਦਾ ਰਹਿੰਦਾ ਹੈ।
ਐਨ ਸਹਿਮਿਆ ਪਿਆ, ਡਰਿਆ ਪਿਆ, ਹਾਏ ਕੀ ਬਣੇਗਾ, ਹਾਏ ਕੀ ਬਣੇਗਾ, ਵੱਜਦਾ ਨਾ ਪੈਰ ਪੈਰ ਤੇਜਦਾ, ਹਾਏ ਮੇਰਾ ਕੀ ਬਣੇਗਾ, ਹਾਏ ਮੇਰੇ ਪੁੱਤਾਂ ਦਾ ਕੀ ਬਣੇਗਾ, ਹਾਏ ਪੋਤਰੇ ਦਾ ਕੀ ਬਣੇਗਾ, ਹਾਏ ਦੋਹਤੇ ਦਾ ਕੀ ਬਣੇਗਾ, ਏਦਾਂ ਹਾਏ ਮੇਰੇ ਮੁੰਡੇ ਦਾ ਕੀ ਬਣੇਗਾ, ਏਦਾਂ ਸਹਿਮਿਆ ਫਿਰਦਾ ਬੰਦਾ, ਹਾਏ ਜੇ ਆਹ ਚੀਜ਼ ਨਾ ਮਿਲੀ ਫਿਰ ਕੀ ਕਰਾਂਗੇ, ਹਾਏ ਜੇ ਕਿਤੇ ਆਹ ਮਿਲ ਜਾਵੇ ਫਿਰ, ਏਦਾਂ ਬੰਦਾ ਅੰਦਰੋਂ ਵੱਜ ਰਿਹਾ ਸਾਰੀ ਦਿਹਾੜੀ, ਸਾਰੀ ਦਿਹਾੜੀ ਘੜਿਆਲ ਵੱਜੀ ਤੁਰਿਆਉਂਦਾ। ਤਾਂ ਬਾਬਾ ਜੀ ਨੇ ਦੋ ਉਦਾਹਰਨਾਂ ਵਰਤੀਆਂ। ਪਹਿਲੀ ਚ ਉਹਨਾਂ ਕਿਹਾ, ਇਹ ਨਿਰਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ, ਤੇ ਜਿਹੜੇ ਸੱਚੀ ਦੋਸ਼ੀ ਨੇ ਉਹਨਾਂ ਦਾ ਕੀ ਹਾਲ ਹੋਵੇਗਾ। ਹੁਣ ਅਗਲੇ ਬਚਨ ਵਿੱਚ ਗੱਲ ਸਪਸ਼ਟ ਹੋਵੇਗੀ। ਬਾਬਾ ਜੀ ਨੇ ਕਹਿੰਦੇ, ਘੜੀਏ ਘੜੀਏ ਮਾਰੀਐ, ਹਰ ਘੜੀ ਪਿੱਛੋਂ ਉਹਨੂੰ ਮਾਰਦੇ ਨੇ ਜਾ ਕੇ, ਹਰ ਘੜੀ ਜਦੋਂ ਇੱਕ ਘੜੀ ਬੀਤਦੀ ਹੈ ਜਾ ਕੇ ਘੜਿਆਲ ਦੇ ਉੱਤੇ ਕੀ ਵੱਜਦੀ, ਸੱਟ ਵੱਜਦੀ। ਤੋਂ ਮਹਾਰਾਜ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਸਿਚੁਏਸ਼ਨ ਵੀ ਤੇ ਇੱਦਾਂ ਦੀ ਹੈ ਨਾ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਮੈਂ ਵੀ ਵੱਜ ਰਿਹਾ। ਤੋਂ ਕਬੀਰ ਸਾਹਿਬ ਨੇ ਕੁਝ ਹੋਰ ਅੰਦਾਜ਼ ਵਿੱਚ ਗੱਲ ਬੜੀ ਪਿਆਰੀ ਆਖੀ ਸੀ। ਉਹਨਾਂ ਕਿਹਾ, ਕਬੀਰ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੈ ਨਾਲ। ਆਖਿਆ ਦੁਨੀਆ ਕਿਸੇ ਦੀ ਵਜਾਈ ਵੱਜਦੀ ਆ, ਤੂੰ ਵੀ ਦੁਨੀਆ ਨੂੰ ਹੀ ਵੱਜਣ ਲੱਗ ਪਿਆ। ਵੱਜ ਜਾ ਦੁਨੀਆ ਦੀ ਭੀੜ ਤੋਂ, ਜਿੰਨਾ ਵੱਖਰਾ ਹੋਇਆ ਜਾਂਦਾ ਹੋ ਜਾ, ਉਸ ਦੌੜ ਚ ਨਾ ਪਈ ਜਿਹੜੀ ਚ ਗੁਆਂਢੀ ਪਿਆ ਹੋਇਆ, ਉਸ ਦੌੜ ਚ ਨਾ ਪਈ, ਦੁਖੀ ਹੋਵੇਗਾ। ਜਿਵੇਂ ਤੂੰ ਵੀ ਹੁੰਦੀ ਨਾ, ਜਿੱਦਾਂ ਉਹਨੂੰ ਹਾਰਮੋਨੀਅਮ ਹੈ, ਜਿੱਦਾਂ ਕੋਈ ਸਾਜ ਕੱਢਦਾ ਉਦਾਂ ਦੇ ਨਿਕਲੀ ਜਾਂਦੇ ਉਹਦੇ ਵਿੱਚੋਂ। ਤੋਂ ਬਾਬਾ ਜੀ ਕਹਿੰਦੇ ਦੁਨੀਆ ਵਜਾਈ ਹੋਈ ਵੱਜਦੀ ਹੈ। ਅੱਛਾ, ਇੱਕ ਸ਼ਬਦ ਬੜਾ ਵੈਸੇ ਪ੍ਰਚਲਿਤ ਹੋਣਾ ਅੱਜ ਦੀ, ਖਾਸ ਕਰਕੇ ਜਿਹੜੀ ਹੁੰਦੀ ਜਨਰੇਸ਼ਨ ਹੈ, ਯੂਥ ਦੇ ਵਿੱਚ ਬੜਾ ਪ੍ਰਚਲਿਤ ਹੈ। ਉਹਦੇ ਵਿੱਚ ਗੱਲ ਇਹ ਕਹੀ ਜਾਂਦੀ ਹੈ ਵੀ ਮੈਂ ਤੇ ਆਪਣੀ ਮਰਜ਼ੀ ਕਰਦਾ ਜੀ, ਮੈਂ ਮੇਰੀ ਜਿਹੜੀ ਇੱਛਾ ਹੁੰਦੀ ਹੈ ਮੇਰੀ ਆਪਣੀ ਹੁੰਦੀ, ਮੈਂ ਆਪਣੀ ਮਰਜ਼ੀ ਕਰਦਾ। ਤੁਸੀਂ ਬਹੁਤ ਵਾਰੀ ਸ਼ਬਦ ਸੁਣਿਆ ਹੋਵੇਗਾ। ਦਰਅਸਲ ਵਿੱਚ ਦੁਨੀਆਂ ਵਿੱਚ ਆਪਣੀ ਮਰਜ਼ੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਇਹ ਸਭ ਤੋਂ ਵੱਡਾ ਝੂਠ ਹੈ। ਤੁਸੀਂ ਜੋ ਕਰਦੇ ਹੋ, ਤੁਹਾਡੀ ਸੁਰਤ ਵਿੱਚ ਜੋ ਬੀਜਿਆ ਗਿਆ ਤੁਸੀਂ ਉਹਦੇ ਅਕੋਰਡਿੰਗ ਕਰਦੇ ਹੋ। ਆਪਣੀ ਮਰਜ਼ੀ ਕਾਹਦੀ ਹੋ ਗਈ, ਆਪਣੀ ਮਰਜ਼ੀ ਕਿੱਥੋਂ ਆ ਗਈ, ਸੈਲਫ ਵਿਲ ਕਿੱਥੋਂ ਆਉਂਦੀ ਹੈ। ਮੇਰੀ ਸੁਰਤ ਦੇ ਵਿੱਚ ਜੋ ਪਿਆ ਹੋਇਆ ਮੈਂ ਉਹ ਕਰਦਾ, ਆਪਣੀ ਮਰਜ਼ੀ ਤੇ ਨਾ ਕਰਦਾ ਮੈਂ। ਆਪਣੀ ਮਰਜ਼ੀ ਆਈ ਕਿੱਥੋਂ ਹੈ, ਆਪਣੀ ਮਰਜ਼ੀ ਵੀ ਕਦੀ ਆਪਣੀ ਨਹੀਂ ਹੁੰਦੀ, ਉਹ ਵੀ ਸਾਨੂੰ ਕਿਸੇ ਨੇ ਦਿੱਤੀ ਹੋਈ। ਸਮਝੇ ਬੇਨਤੀ ਨੂੰ, ਆਪਣੀ ਮਰਜ਼ੀ ਵੀ ਕਦੀ ਆਪਣੀ ਨਹੀਂ ਹੁੰਦੀ, ਉਹ ਸਾਨੂੰ ਕਿਸੇ ਨੇ ਦਿੱਤੀ ਹੋਈ ਆ, ਤੇ ਆਪਣੀ ਮਰਜ਼ੀ ਮੈਂ ਮੇਰੀ ਹੁੰਦੀ ਆ। ਤੁਸੀਂ ਕਦੀ ਆਮ ਲੋਕਾਂ ਨੂੰ ਗੱਲ ਕਰਦੇ ਵੇਖਿਓ, ਕਹਿੰਦੇ ਜੀ ਅਸੀਂ ਤੇ ਆਜ਼ਾਦ ਬੰਦੇ ਹਾਂ ਜੀ, ਅਸੀਂ ਤੇ ਆਪਣੀ ਮਰਜ਼ੀ ਕਰਦੇ ਹਾਂ। ਫਿਰ ਤੁਸੀਂ ਕਰਮ ਵੇਖਿਓ, ਆਖਿਓ ਆਹ ਤੇਰੀ ਮਰਜ਼ੀ ਸੀ, ਆਹ ਤੂੰ ਕਿੱਥੋਂ ਸਿੱਖ ਕੇ ਆਇਆ ਸੀ ਇਹ ਚੀਜ਼। ਅਸਲ ਵਿੱਚ ਕੁਝ ਵੀ ਨਹੀਂ ਹੈ, ਜਿਹਨੂੰ ਤੁਸੀਂ ਡੀਪਲੀ ਗੱਲ ਨੂੰ ਸਮਝੋਗੇ ਕੱਖ ਵੀ ਨਹੀਂ ਹੈ। ਤੋ ਅਸੀਂ ਵੱਜਦੇ ਹਾਂ ਦੁਨੀਆਂ, ਦੋ ਵਾਜੇ ਨੇ ਜਿਹੜੇ ਵੱਜਣੇ ਨੇ, ਇੱਕ ਤੇ ਵੀ ਜਾਂ ਦੁਨੀਆਂ ਦੇ ਵਜਾਏ ਹੋਏ ਵੱਜੀ ਜਾਓ ਜਾਂ ਗੁਰੂ ਵਾਲੇ ਸਾਜ ਨੂੰ ਵੱਜੀ ਜਾਓ, ਤੀਜੀ ਤੇ ਕੋਈ ਗੱਲ ਨਹੀਂ ਹੈਗੀ, ਤੀਜੀ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਜਾਂ ਤੇ ਜਿੱਦਾਂ ਦੁਨੀਆਂ ਵੱਜਦੀ ਹੈ, ਜਿੱਦਾਂ ਤੁਹਾਨੂੰ ਦੁਨੀਆਂ ਸਿਖਾਉਂਦੀ, ਜਾਂ ਤੇ ਉਦਾਂ ਕਰੀ ਜਾਓ। ਬੜੇ ਸ਼ਬਦ ਐਸੇ ਆਏ ਨੇ ਮੈਨੂੰ ਤਾਂ ਕਈ ਵਾਰ, ਹੁਣ ਸਟੇਜਾਂ ਤੇ ਗੱਲ ਕਰਨ ਲੱਗਿਆਂ ਵੀ ਕਈ ਵਾਰ ਬੰਦਾ ਸ਼ਰਮ ਮਹਿਸੂਸ ਕਰ ਜਾਂਦਾ। ਇੱਦਾਂ ਹੀ ਚਲੋ ਸਕਰੋਲ ਕਰਦੇ ਹਾਂ, ਕਹਿੰਦੇ ਮੁੰਡੇ ਨੂੰ ਕੁੜੀ ਚਾਹੀਦੀ ਹੈ ਜਾਂ ਕੁੜੀ ਨੂੰ ਮੁੰਡਾ ਚਾਹੀਦਾ ਜਿਹੜਾ ਓਪਨ ਮਾਈਂਡਡ ਹੋਵੇ। ਅੱਛਾ, ਓਪਨ ਮਾਈਂਡਡ ਦੀ ਡੈਫੀਨੇਸ਼ਨ ਕੀ ਹੈ, ਕੋਈ ਇਹਨੂੰ ਵਿਖਿਆਨ ਕਰੇਗਾ? ਓਪਨ ਮਾਈਂਡਡ ਕਿਹਨੂੰ ਕਿਹਾ ਜਾਂਦਾ, ਹਰ ਮਤਲਬ ਖੁੱਲ੍ਹੇ ਦਿਮਾਗ ਵਾਲਾ। ਵਾਹ ਤੁਹਾਡੇ, ਕੀ ਮਤਲਬ ਕੀ ਕਹਿ ਸਕਦੇ ਹਾਂ ਆਪਾਂ? ਮੈਂ ਤਾਂ ਜੀ ਬੜੇ ਓਪਨ ਮਾਈਂਡਡ, ਓਪਨ ਖਿਆਲਾਂ ਦਾ, ਓਪਨ ਖਿਆਲਾਂ ਦਾ ਮਤਲਬ ਤੁਸੀਂ ਨਾਲ ਦੱਸੋ ਵੀ ਕਿਹੜੇ ਨੇ ਓਪਨ ਖਿਆਲ, ਕਿਹੜੇ ਨੇ ਉੱਤਮ ਖਿਆਲ ਤੁਹਾਡੇ। ਓਪਨ ਮਾਈਂਡਡ ਨਹੀਂ ਹੋਣਾ ਚਾਹੀਦਾ, ਚੰਗੇ ਵਿਚਾਰਾਂ ਵਾਲਾ ਹੋਣਾ ਚਾਹੀਦਾ ਹੈ ਬੰਦਾ। ਸੋ ਸਾਡੇ ਸ਼ਬਦ ਬਦਲੇ ਗਏ, ਸ਼ਬਦ ਗਲਤ ਹੋਏ। ਤੁਸੀਂ ਇਹ ਕਹੋ ਮੈਂ ਚੰਗੇ ਖਿਆਲਾਂ ਦਾ ਬੰਦਾ, ਤੁਸੀਂ ਇਹ ਨਾ ਕਹੋ ਮੈਂ ਓਪਨ ਮਾਈਂਡਡ ਹਾਂ। ਓਪਨ ਮਾਈਂਡਡ ਕੀ ਹੁੰਦਾ, ਵਿਚਾਰ ਚੰਗੇ ਨੇ, ਇੱਥੇ ਗੱਲ ਨਹੀਂ ਬਣਨੀ, ਖਿਆਲ ਚੰਗੇ ਨੇ। ਤੋ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਵੀ ਮਤਲਬ
ਵੀ ਜੇ ਖਾਸ ਕਰਕੇ ਜੇ ਜੇ ਕੋਈ ਕੁੜੀ ਏਦਾਂ ਸੋਚ ਰਹੀ ਹੈ ਵੀ ਮੈਨੂੰ ਮੁੰਡਾ ਚਾਹੀਦਾ ਜਿਹੜਾ ਓਪਨ ਮਾਈਂਡਡ ਹੋਵੇ, ਕਿੱਦਾਂ ਦਾ ਹੋਵੇ, ਵੀ ਸਾਡਾ ਪਾਪਾ ਅਤੇ ਸਾਡੀ ਬੇਬੇ ਨੂੰ ਓਪਨ ਮਾਈਂਡਡ ਨਹੀਂ ਮਿਲਿਆ, ਨਿਭ ਗਈ ਨਾ ਉਹਨਾਂ ਦੀ, ਤੁਸੀਂ ਓਪਨ ਮਾਈਂਡਡ ਸੀ ਅਤੇ ਅਜੇ ਕਈ ਵਾਰ ਬਰਾਤ ਘਰ ਮਗਰੋਂ ਜਾਂਦੀ ਅਤੇ ਤਲਾਕ ਵਾਲੇ ਪੈਨ ਪਹਿਲੇ ਚੁੱਕੀ ਫਿਰਦੇ ਨੇ। ਤਾਂ ਇਹ ਇਹ ਨਤੀਜਾ ਹੈ, ਇਹ ਹੈ ਦੁਨੀਆਂ ਦੀ ਭਾਸ਼ਾ, ਦੁਨੀਆਂ ਦੀ ਲੈਂਗੁਏਜ। ਤੋ ਬਾਬਾ ਕਬੀਰ ਸਾਹਿਬ ਨੇ ਗੱਲ ਪਿਆਰੀ ਕੀਤੀ, ਉਹਨਾਂ ਆਖਿਆ ਕਬੀਰ ਦੁਨੀ ਵਜਾਈ ਵੱਜਦੀ, ਤੂੰ ਪੀ ਵੱਜੈ ਨਾਲ। ਜਿੱਦਾਂ ਦੁਨੀ ਵਜਾਈ ਵੱਜਦੀ ਤੂੰ ਹੀ ਨਾਲ ਹੀ ਵੱਜੀ ਜਾਂਦਾ। ਬਾਬਾ ਜੀ ਕੌਣ ਨਹੀਂ ਵੱਜਦਾ ਦੁਨੀਆ, ਅਗਰ ਸੋਈ ਜੀਓ ਨਾ ਵੱਜਦਾ, ਜਿਸ ਅੱਲਾ ਕਰਦਾ ਸਾਰ, ਜਿਹਦੀ ਅੱਲਾ ਸਾਰ ਕਰਦਾ ਨਾ, ਜਿਹਨੂੰ ਅੱਲਾ ਸ੍ਰੇਸ਼ਟ ਬਣਾ ਦਿੰਦਾ। ਇਹ ਚੇਤਾ ਰੱਖੋ, ਸਾਰ ਦਾ ਮਤਲਬ ਸ੍ਰੇਸ਼ਟ ਵੀ ਹੁੰਦਾ, ਉੱਤਮ ਵੀ ਹੁੰਦਾ। ਜਿਹਨੂੰ ਗੁਰੂ ਨੇ ਉੱਤਮ ਬਣਾ ਦਿੱਤਾ ਉਹ ਫਿਰ ਦੁਨੀਆਂ ਵਾਂਗੂ ਨਹੀਂ ਵੱਜਦਾ, ਸੰਸਾਰ ਵਾਂਗੂ ਨਹੀਂ ਵੱਜਦਾ। ਤੋ ਕਬੀਰ ਸਾਹਿਬ ਨੇ ਖਿਆਲ ਇਹ ਦਿੱਤਾ ਤੇ ਸ਼ੇਖ ਫਰੀਦ ਸਾਹਿਬ ਨੇ ਗੱਲ ਕੁਝ ਹੋਰ ਕਹੀ, ਉਹਨਾਂ ਵੀ ਗੱਲ ਵੱਜਣ ਦੀ ਕਹੀ, ਆਖਿਆ ਘੜੀਏ ਘੜੀਏ ਮਾਰੀਏ, ਪੈਰੀ ਲਹਿ ਸਜਾਏ। ਘੜਿਆਲ ਨੂੰ ਹਰ ਇੱਕ ਪੈਰ ਪਿੱਛੇ, ਹਰ ਇੱਕ ਘੜੀ ਪਿੱਛੇ ਸਜ਼ਾ ਮਿਲਦੀ ਹੈ। ਸੋਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ। ਬਾਬਾ ਜੀ ਕਹਿੰਦੇ ਨੇ ਬਿਲਕੁਲ ਉਸ ਘੜਿਆਲ ਵਾਂਗੂ ਮੇਰੀ ਜ਼ਿੰਦਗੀ ਦੀ ਇਹ ਰਾਤ ਵੀ ਦੁੱਖਾਂ ਵਿੱਚ ਹੀ ਲੰਘ ਰਹੀ ਆ, ਮੈਂ ਵੀ ਦੁਖੀ ਹਾਂ, ਹਰ ਪੈਰ ਦੁਖੀ ਹੁੰਦਾ, ਹਰ ਪਲ ਦੁਖੀ ਹੁੰਦਾ, ਕਦੀ ਵੀ ਮੈਂ ਵਿਗਾਸ ਵਿੱਚ ਖੇੜੇ ਵਿੱਚ ਨਹੀਂ ਰਹਿੰਦਾ, ਕਦੀ ਵੀ ਦੁੱਖ ਭੋਗਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਇੱਕ ਬਚਨ ਹੋਰ ਵੀ ਨਾਲ ਕਿਹਾ, ਮੈਂ ਉਹਦੀ ਵੀ ਵਿਆਖਿਆ ਕਰਦਿਆਂ। ਇਹ ਜੋ ਦੋ ਅਰਥ ਨੇ, ਇੱਕ ਤੇ ਹੈ ਵੀ ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ। ਇੱਕ ਤੇ ਹੈ ਵੀ ਜਿਹੜੀ ਅਟਲ ਸੱਚਾਈ ਹੈ ਵੀ ਇੱਥੇ ਹਰ ਬੰਦੇ ਨੇ ਬੁੱਢਾ ਹੋ ਜਾਣਾ, ਹਰ ਬੰਦੇ ਦੇ ਉੱਤੇ ਬੁਢੇਪਾ ਆ ਜਾਣਾ, ਕੋਈ ਮੰਨੇ ਜਾਂ ਨਾ ਮੰਨੇ, ਤੁਸੀਂ ਬੁਢੇਪੇ ਤੋਂ ਭੱਜ ਲਓ ਜਿਹੜੇ ਤਰੀਕੇ ਨਾਲ ਭੱਜਿਆ ਜਾ ਸਕਦਾ, ਪਰ ਇਹ ਤੋਂ ਬਚਿਆ ਨਹੀਂ ਜਾਣਾ। ਤੇ ਜੇ ਸੁਖੀ ਰਹਿਣਾ ਤੇ ਇਸ ਗੱਲ ਨੂੰ ਮੰਨਣ ਚ ਹੀ ਭਲਾ ਹੈ, ਤੇ ਜੇ ਦੁਖੀ ਹੋਣਾ ਤੇ ਫਿਰ ਭੱਜ ਕੇ ਵੇਖ ਲਓ। ਤੋ ਇੱਕ ਬੁੱਢਾ ਹੋਰ ਹੈ, ਉਹ ਕਿਹੜਾ ਹੈ? ਕਈ ਵਾਰ ਨਾ ਬੰਦਾ ਚਿੰਤਾਵਾਂ ਤੇ ਝੋਰਿਆਂ ਦੇ ਵਿੱਚ ਉਮਰੋਂ ਪਹਿਲੇ ਬੁੱਢਾ ਹੋ ਜਾਂਦਾ, ਸਮਝ? ਸਤਿਗੁਰੂ ਦੀ ਬਾਣੀ ਪੜ੍ਹੋ, ਸਪਸ਼ਟ ਹੋਵੇਗੀ ਗੱਲ। ਬਾਬੇ ਨੇ ਕਿਹਾ ਮਨਮੁਖ ਬਾਲਕ ਬਿਰਧ ਸਮਾਨ, ਮਨਮੁਖ ਹੋਵੇ ਤੇ ਹੋਵੇ ਬੱਚਾ ਹੀ ਭਾਵੇਂ, ਪਰ ਆਖਿਆ ਕਿਹਦੇ ਵਰਗਾ ਹੈ? ਬੁੱਢਿਆਂ ਵਰਗਾ। ਤੇ ਮਹਾਰਾਜ ਨੇ ਇਹ ਵੀ ਆਖਿਆ ਵੀ ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ, ਆਖਿਆ ਜਿਨ੍ਹਾਂ ਦੀ ਸੁਰਤ ਗੁਰੂ ਦੇ ਸ਼ਬਦ ਵਾਲੀ ਹੋ ਜਾਂਦੀ ਹੈ ਉਹ ਕਦੀ ਬੁੱਢੇ ਹੀ ਨਹੀਂ ਹੁੰਦੇ, ਕਿਉਂਕਿ ਸੁਰਤ ਬਲਵਾਨ ਹੈ ਨਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਮਾਰਾਂ ਸਹਿ ਸਹਿ ਕੇ ਸ਼ੇਖ ਫਰੀਦ ਬੁੱਢਾ ਹੋ ਗਿਆ। ਕੁਝ ਵੈਸੇ ਬੁੱਢੇ ਹੋ ਗਏ, ਕੁਝ ਉਮਰੋਂ ਪਹਿਲਾਂ ਬੁੱਢੇ ਹੋ ਗਏ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ। ਪਾਪਾਂ ਕਰਕੇ ਦੇਹ ਕੰਬ ਰਹੀ ਹੈ, ਬੁਰਾਈਆਂ ਕਰਕੇ ਸਰੀਰ ਕੰਬ ਰਿਹਾ ਹੈ। ਤੋ ਦੇਹ ਹੋਰ ਕਿੱਦਾਂ ਕੰਬਦੀ ਹੈ? ਬੰਦੇ ਨੇ ਕੋਈ ਗੁਨਾਹ ਕੀਤਾ ਹੋਵੇ ਤੇ ਦੇਹ ਕੰਬਦੀ ਹੈ ਨਾ, ਸਰੀਰ ਕੰਬਦਾ। ਤੋ ਸਰੀਰ ਦੋ ਤਰੀਕਿਆਂ ਨਾਲ ਕੰਬਦਾ, ਇੱਕ ਤੇ ਜੇ ਸਰੀਰ ਉੱਤੇ ਬਹੁਤ ਜ਼ਿਆਦਾ ਬਿਰਧ ਅਵਸਥਾ ਹੋਵੇ ਫਿਰ ਵੀ ਕੰਬਦਾ। ਇੱਕ ਹੁੰਦਾ ਹੈ ਜਦੋਂ ਤੁਸੀਂ ਘੜਿਆਲ ਦੇ ਵਾਂਗੂ ਦੁੱਖਾਂ ਵਿੱਚ ਵੱਜਦੇ ਹੋ ਨਾ ਵਾਰ ਵਾਰ, ਜਦੋਂ ਤੁਹਾਨੂੰ ਘੜਿਆਲ ਦੀ ਸਿਚੁਏਸ਼ਨ ਤੁਹਾਡੇ ਅੰਦਰ ਦੀ ਬਣ ਜਾਂਦੀ ਹੈ, ਉਦੋਂ ਵੀ ਬੰਦਾ ਜਿਹੜਾ ਹੈ ਉਹ ਕੰਬਦਾ ਹੈ ਵਾਰ ਵਾਰ। ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਣ, ਇਹ ਦੋਵੇਂ ਅਰਥ ਹੀ ਨੇ ਇਹਦੇ। ਬਾਹਰੀ ਤੌਰ 'ਤੇ ਵੀ ਇੱਦਾਂ ਹੁੰਦਾ, ਅੰਦਰੂਨੀ ਤੌਰ 'ਤੇ ਵੀ ਇੱਦਾਂ ਹੁੰਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਦਾ ਅਖੀਰਲਾ ਬਚਨ ਮੈਂ ਪੜ੍ਹਾਂ, ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ। ਬੁੱਢਾ ਹੋ ਗਿਆ ਸ਼ੇਖ ਫਰੀਦ, ਮਾਰਾਂ ਸਹਿ ਸਹਿ ਕੇ ਦੇਹ ਕੰਬਣ ਲੱਗ ਪਈ। ਆਖਿਆ ਜੇ ਸੌ ਵਰਿਆਂ ਜੀਵਣਾ ਪੀ ਤਨ ਹੋ ਸੀਖੇ, ਅਗਰ ਸਰੀਰ ਨੂੰ ਖੇਹ ਬਣਾ ਕੇ ਜੀ ਰਿਹਾ ਭਾਵੇਂ ਹੋਰ ਸੌ ਸਾਲ ਜੀ ਜਾਵਾਂ,
ਉਸ ਜੀਣ ਦਾ ਤੇ ਕੋਈ ਹੱਦ ਨਹੀਂ ਨਾ, ਉਹ ਜੀਣ ਦਾ ਕੀ ਲਾਭ ਜਿਹੜਾ ਖੇਹ ਦੀ ਨਿਆਈ ਬੰਦਾ ਜਿਉਂਦਾ ਹੈ। ਤੋ ਖੇਹ ਕਦੋਂ ਹੁੰਦਾ ਹੈ? ਬੰਦਾ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਬੰਦਾ ਕੀ ਹੈ? ਖੇਹ ਹੈ। ਬਚਨ ਪੜ੍ਹਦੇ ਹਾਂ ਤਾਂ ਕਿ ਗੱਲ ਸਪਸ਼ਟ ਹੋ ਜਾਵੇ, ਫਿਰ ਫਤਿਹ ਬੁਲਾਉਂਦੇ ਹਾਂ ਆਪਾਂ। ਫਲੀਆਂ ਫਲੀਆਂ ਬੱਪੂੜੇ ਭੀਤਨ ਵਿੱਚ ਸਵਾਹ, ਬਾਹਰੋਂ ਫਲੀ ਭੂਤ ਨੇ ਪਰ ਅੰਦਰ ਕੀ ਭਰੀ ਪਈ ਹੈ? ਸਵਾਹ ਭਰੀ ਪਈ ਹੈ, ਅੰਦਰੋਂ ਖੇਹ ਨੇ। ਫਲੀ ਭੂਤ ਪਦਾਰਥਾਂ ਕਰਕੇ ਬਹੁਤ ਨੇ। ਮੰਨ ਲਓ ਉਹ ਮਨਮੁੱਖ ਉਹ ਬੂਟਾ ਹੁੰਦਾ ਜਿਹਨੂੰ ਫਲ ਤੇ ਬਹੁਤ ਲੱਗੇ ਨੇ ਪਰ ਮਿੱਠਾ ਇੱਕ ਵੀ ਨਹੀਂ ਹੁੰਦਾ। ਫਲ ਬਹੁਤ ਨੇ, ਮਿੱਠਾ ਇੱਕ ਵੀ ਨਹੀਂ। ਮਨਮੁੱਖ ਉਹ ਤਿਲ ਦਾ ਬੂਟਾ ਹੈ ਜਿਹੜਾ ਵੇਖਣ ਨੂੰ ਸੋਹਣਾ ਲੱਗਦਾ ਪਰ ਬਾਬੇ ਨੇ ਆਖਿਆ ਅੰਦਰੋਂ ਸਵਾਹ ਹੋਇਆ ਪਿਆ ਜੀ, ਅੰਦਰੋਂ ਖਤਮ ਜੇ ਬੰਦਾ। ਤੇ ਸੱਚੀ ਏਦਾਂ ਹੁੰਦਾ, ਕੇਵਲ ਆਪਣੀ ਸੁਰਤ ਨੂੰ ਧਨ ਦੌਲਤ ਤੇ ਪਦਾਰਥ ਵਿੱਚ ਜੋੜ ਕੇ ਰੱਖਣ ਵਾਲੇ ਬੰਦੇ ਖੇਹੀ ਹੁੰਦੇ ਨੇ ਅੰਦਰੋਂ। ਤੋ ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਮਾਰ, ਸਹਿ ਸਹਿ ਕੇ ਦੇਹ ਕੰਬ ਰਹੀ ਹੈ। ਜੇ 100 ਵਰੇ ਆ ਜੀਵਨ, ਜੇ 100 ਵਰੇ ਦਾ ਵੀ ਇਹੋ ਜਿਹਾ ਜੀਵਨ ਹੋਵੇ ਤੇ ਹੈ ਖੇਹ ਹੀ ਰਹਿਣਾ। ਭੀ ਤਾਂ ਉਸੀ ਖੇਹ ਬਾਹਰੀ ਤੌਰ ਤੇ ਵੀ ਖੇਹ ਹੋਣਾ ਤੇ ਉੱਦਾਂ ਵੀ ਖੇਹ ਦੀ ਨਹੀਂ ਹੈ। ਤੋ ਗੁਰੂ ਕਿਰਪਾ ਕਰੇ, ਆਓ ਅਗਲੇ ਸਮੇਂ ਲਈ ਭਾਈ ਗੁਰਪ੍ਰੀਤ ਸਿੰਘ ਹੋਣਾ ਦੇ ਜਥੇ ਨੂੰ ਸਰਵਣ ਕਰੋ ਜੀ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਨ ਪਿਆਰੇ ਖਾਲਸਾ ਜੀ, ਸਾਰੇ ਗੁਰਸੰਗਤਾਂਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੰਧਿਆ ਵੇਲੇ ਦੇ ਦੀਵਾਨ ਸਜੇ ਹੈ, ਉਹਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਹੈ। ਗੁਰੂ ਦੇ ਹਜ਼ੂਰ ਬੈਠੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਸਾਹਿਬ ਆਪ ਗੁਰਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਕਰਾ ਕੇ ਗਏ ਹੈ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰ ਗੁਰ ਇਤਿਹਾਸ ਰਾਹੀਂ। ਤਵੱਜੋ ਦੇ ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੱਖਣ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉੱਗੜ ਕੇ ਸਾਹਮਣੇ ਆ ਜਾਂਦਾ ਹੈ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ। ਗੁਰਬਾਣੀ ਕਹਿੰਦੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਮਹਾਰਾਜ ਨਾਲ ਪ੍ਰੇਮ ਕੀਤਾ ਉਹ ਅਜ਼ਰ ਅਮਰ ਹੋ ਗਏ। ਅਸੀਂ ਗੁਰੂ ਦੀ ਗੋਦ ਵਿੱਚ ਗੁਰੂ ਦੇ ਪ੍ਰੇਮ ਵਿੱਚ ਭਿੱਜੇ ਬੈਠੇ ਹੈ ਔਰ ਭੱਜ ਭੱਜ ਕੇ ਸੇਵਾ ਕਰ ਰਹੇ ਹੈ। ਇਹ ਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਹੈ। ਸੋ ਪਿਆਰੇ ਖਾਲਸਾ ਜੀ, ਗੁਰਦੁਆਰਾ ਸਿੰਘ ਸਭਾ ਵੱਲੋਂ ਦੋ ਤਿੰਨ ਬੇਨਤੀਆਂ ਹਨ ਆਪਣੇ ਸਵੀਕਾਰ ਕਰਨੀਆਂ। ਸੰਥਿਆ ਕਲਾਸ 1 ਸਤੰਬਰ ਸ਼ਾਮ 7 ਤੋਂ 8 ਵਜੇ ਤੱਕ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਦਸਤਾਰ ਸਿਖਲਾਈ ਹਰ ਸ਼ੁੱਕਰਵਾਰ ਸ਼ਾਮ 6 ਵਜੇ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਦੁਆਰਾ ਸਿੰਘ ਸਾਹਿਬ ਦੀ ਸਾਰੀ ਹੀ ਪ੍ਰਬੰਧਕ ਕਮੇਟੀ ਬਹੁਤ ਵੀ ਸੂਝਵਾਨ ਆ, ਬਹੁਤ ਸੁਚੱਜੇ ਢੰਗ ਦੇ ਨਾਲ ਇਸ ਪਾਵਨ ਸਾਧ ਦੀਆਂ ਸੇਵਾ ਨਿਭਾ ਰਹੇ ਆ, ਜਿੰਨੇ ਵੀ ਗ੍ਰੰਥੀ ਸਾਹਿਬਾਨ ਹੈ। ਸੋ ਅਸੀਂ ਅਰਜ ਇਹ ਕਰਨੀ ਚਾਹੁੰਦੇ ਹਾਂ ਵੀ ਆ ਸੋਮਵਾਰ ਨੂੰ ਯਾਨੀ ਕਿ 7 ਤਰੀਕ ਨੂੰ ਅਸੀਂ ਇੱਥੋਂ ਅਗਲੇ ਪੜਾਅ ਵਾਸਤੇ ਚਲੇ ਜਾਣਾ ਹੈ। ਇਹ ਕਮੇਟੀ ਹਜੇ ਤਾਂ ਕਹਿੰਦੇ ਸੀ ਵੀ 2 ਮਹੀਨੇ ਲਾਓ, ਪਰ ਸਾਡੀ ਕਮਿਟਮੈਂਟ ਕਿਤੇ ਹੋਈ ਕਰਕੇ ਇਸ ਕਰਕੇ ਸੋਮਵਾਰ ਨੂੰ ਅਸੀਂ ਚਲੇ ਜਾਣਾ ਹੈ। ਤੁਸੀਂ ਸਾਰੀ ਗੁਰਸੰਗਤ ਸਾਨੂੰ ਪਿਆਰ ਬਖਸ਼ਿਸ਼ ਕਰ ਰਹੇ ਹੋ ਅਤੇ ਗੁਰੂ ਸਾਹਿਬ ਤੁਹਾਡੀਆਂ ਸੇਵਾਵਾਂ ਅਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਤੱਕਿਓ ਆਪਣੀ ਸੁਰਤ ਲੈ ਕੇ ਜਾਇਓ। ਇੱਕ ਬੀਬੀ ਬੈਠੀ ਹੈ ਮੰਜੇ ਦੇ ਉੱਪਰ ਵਿਹੜੇ ਦੇ ਵਿੱਚ ਅਤੇ ਬਚਪਨ ਦਾ ਸਮਾਂ ਹੈ। ਲੜਕੇ ਲੜਕੀਆਂ ਬਚਪਨ ਦਾ ਸਮਾਂ ਖੇਡ ਰਹੇ ਹੈ। ਖੇਡ ਕਿਹੜੀ ਖੇਡਦੇ ਆ? ਰਾਜੇ ਅਤੇ ਰਾਣੀਆਂ ਵਾਲੀ। ਕੋਈ ਰਾਜਾ ਬਣਦਾ, ਕੋਈ ਵਜ਼ੀਰ ਬਣਦਾ, ਕੋਈ ਸਿਪਾਹੀ ਬਣਦਾ, ਕੋਈ ਚੋਰ ਬਣਦਾ। ਇੱਕ ਬੱਚੀ ਜਿੱਦ ਕਰ ਰਹੀ ਹੈ, 7-8 ਸਾਲ ਦੀ ਬੱਚੀ ਆ ਉਹ ਜਿੱਦ ਕਰ ਰਹੀ ਹੈ। ਉਹ ਕਹਿੰਦੀ ਮੈਂ ਰਾਣੀ ਬਣਨਾ, ਰਾਣੀ ਰਾਣੀ ਵੀ ਮੈਂ ਵੱਡੇ ਰਾਜੇ ਦੀ ਬਣਨਾ, ਮੈਂ ਕੋਈ ਸਿਪਾਹੀ ਚੋਰ ਵਗੈਰਾ ਹੋਰ ਕੁਝ ਨਹੀਂ ਬਣਨਾ ਹੈ। ਉਹਦੀ ਵੱਡੀ ਭੈਣ ਨੇ ਝਿੜਕਿਆ, ਫਿਰ ਉਹ ਡੁਸਕਣ ਲੱਗ ਗਈ। ਡੁਸਕਣ, ਇੱਕ ਹੁੰਦਾ ਰੋਣਾ, ਇੱਕ ਹੁੰਦਾ ਡੁਸਕਣਾ। ਰੋਣ ਦਾ ਪਤਾ ਲੱਗ ਜਾਂਦਾ ਵੀ ਰੋ ਰਿਹਾ, ਡੁਸਕਣਾ ਹੁੰਦਾ ਵੀ ਹੰਝੂ ਤਾਂ ਕਿਰਦੇ ਆ ਪਰ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਰੋ ਕੀ ਇਹ ਰੋਂਦਾ ਕੀ ਹੈ। ਉਹ ਵੱਡੀ ਭੈਣ ਆਪਦੀ ਛੋਟੀ ਭੈਣ ਦੀ ਬਾਂਹ ਫੜ ਕੇ ਆਪਦੀ ਮਾਂ ਨੂੰ ਕਹਿੰਦੀ ਆ ਦੇਖ ਲੈ ਤੇਰੀ ਕੀ ਧੀ ਇਹ ਕਮਲ ਮਾਰਦੀ ਹੈ। ਮਾਂ ਕਹਿੰਦੀ ਪੁੱਤ ਕੀ ਹੋ ਗਿਆ? ਮਾਂ ਤਾਂ ਵਾਸਤੇ ਤਾਂ ਧੀਆਂ ਰਾਜੇ ਪੁੱਤ ਹੁੰਦੇ ਆ। ਕਹਿੰਦੇ ਕੀ ਹੋ ਗਿਆ ਮੇਰੇ ਰਾਜੇ ਪੁੱਤ ਨੂੰ, ਕਿਉਂ ਰੋ ਰਿਹਾ ਹੈ? ਵੱਡੀ ਧੀ ਕਹਿੰਦੀ ਮਾਂ ਅਸੀਂ ਰਾਜੇ ਅਤੇ ਰਾਣੀ ਵਾਲੀ ਇਹ ਖੇਡ ਖੇਡ ਰਹੇ ਹਾਂ ਪਰਚੀਆਂ ਬਣਾ ਕੇ। ਕੋਈ ਵਜ਼ੀਰ ਬਣਿਆ, ਕੋਈ ਬਣਿਆ ਹੈ ਚੋਰ, ਕੋਈ ਸਿਪਾਹੀ, ਕੋਈ ਕੁਝ ਬਣਿਆ, ਕੋਈ ਰਾਜਾ ਬਣਿਆ ਇੱਕ। ਇਹ ਕਹਿੰਦੀ ਮੈਂ ਹੋਰ ਕੁਝ ਨਹੀਂ ਬਣਨਾ, ਰਾਣੀ ਬਣਨਾ, ਰਾਣੀ ਵੀ ਬਣਨਾ ਵੱਡੇ ਰਾਜੇ ਦੀ। ਅਤੇ ਉਹ ਕਹਿੰਦੀ ਮਾਂ ਸਮਝਾ ਇਹਨੂੰ, ਇਹਦੀ ਅਕਲ 'ਤੇ ਪੜਦਾ ਪੈ ਗਿਆ, ਇਸ ਵਕਤ ਵੱਡਾ ਰਾਜਾ ਕਿਹੜਾ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਵੱਡਾ ਰਾਜਾ। ਇਹ ਕਹਿੰਦੀ ਮੈਂ ਰਾਣੀ ਵੀ ਉਹਦੀ ਬਣਨਾ, ਸਮਝਾ ਇਹਨੂੰ ਕੁਝ, ਇਹਦੇ ਖਾਨੇ ਪਵੇ ਗੱਲ। ਦੇਖੋ 7-8 ਸਾਲ ਦੀ ਉਮਰ ਆ, ਉਹ ਬੱਚੇ ਖੇਡ ਰਹੇ ਰਾਜੇ ਰਾਣੀਆਂ ਦੀ ਐਂ ਖੇਡ ਖੇਡ ਰਹੇ ਆ। ਉਹਦੀ ਮਾਂ ਨੇ ਬੁੱਕਲ ਵਿੱਚ ਲਿਆ ਆਪਦੀ ਧੀ ਨੂੰ, ਕਹਿੰਦਾ ਬੇਟੀ ਕੋਈ ਗੱਲ ਨਹੀਂ, ਮੇਰਾ ਰਾਜਾ ਪੁੱਤ ਹੈ, ਕੋਈ ਗੱਲ ਨਹੀਂ, ਮੇਰੀ ਧੀ ਕਿਹੜਾ ਰਾਣੀਆਂ ਚੋਂ ਘੱਟ ਹੈ, ਇਹਨੂੰ ਰਾਜਾ ਹੀ ਵਿਆਹਣ ਆਊਗਾ। ਦੇਖੋ ਉਹ ਖੇਡ ਸੱਚ ਹੋਈ, ਬੱਚੀ ਨੇ ਵਿਸ਼ਵਾਸ ਰੱਖਿਆ। ਜਦ ਉਹ ਬੱਚੀ 18 ਸਾਲਾਂ ਦੀ ਹੋਈ, ਮਸਾਂ 18ਵਾਂ ਸਾਲ ਲੱਗਿਆ ਉਹਨੂੰ, ਤੇ ਹਿੰਦੁਸਤਾਨ ਦਾ ਜੋ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਨ ਲੈ ਕੇ ਉਸ ਲੜਕੀ ਦੇ ਬੂਹੇ ਤੇ ਆਇਆ। ਉਹ ਲੜਕੀ ਦਾ ਨਾਂ ਹੈ ਜਿੰਦ, ਜਿੰਦ ਕੌਰ। ਰਾਣੀ ਜਿੰਦਾਂ ਨੂੰ ਵਿਆਹਣ ਵਾਸਤੇ ਆਇਆ, ਲੜਕੀ ਜਿੰਦਾਂ ਨੂੰ। ਜਦੋਂ ਬਰਾਤ ਆਈ ਨਾ, ਸਹੇਲੀਆਂ ਇਕੱਠੀਆਂ ਹੁੰਦੀਆਂ, ਜਦੋਂ ਆਨੰਦ ਕਾਰਜ ਹੋਏ ਆ ਤੇ ਜਾ ਕੇ ਕਹਿੰਦੀਆਂ ਨਹੀਂ ਜਿੰਦਾਂ ਕਿੱਥੇ ਉਹ ਤੇ ਕਿੱਥੇ ਤੂੰ, ਉਹਦਾ ਸਾਵਲਾ ਜਿਹਾ ਰੰਗ ਹੈ, ਇੱਕ ਅੱਖ ਤੋਂ ਦਿਸਦਾ ਨਹੀਂ ਹੈ ਉਹਨੂੰ, ਕਿਉਂਕਿ ਚੇਚਕ ਦੀ ਬਿਮਾਰੀ ਕਰਕੇ ਇੱਕ ਅੱਖ ਚਲੀ ਗਈ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ। ਕਿੱਥੇ ਤੂੰ ਕਿੱਥੇ ਉਹ, ਤੇ ਇਹ ਤੇ ਹੁਸ਼ਨ ਕਿੰਨਾ ਹੈ, ਤੇ ਉਹਦੇ ਵੱਲ ਮਸਾਂ ਦੇਖਿਆ ਜਾਣਗਾ, ਟਿਚਰਾਂ ਕਰਦੀਆਂ।
ਉਹ ਜਿੰਦ ਕੌਰ ਕਹਿੰਦੀ ਹੈ, ਲੜਕੀ ਕਹਿੰਦੀ ਕੋਈ ਗੱਲ ਨੀ, ਬਸ ਮੇਰੀ ਜੋ ਬਚਪਨ ਦੀ ਖੁਆਇਸ਼ ਸੀ ਕਿ ਮੈਂ ਰਾਣੀ ਬਣਨਾ, ਰਾਣੀ ਵੀ ਵੱਡੇ ਰਾਜੇ ਦੀ ਬਣਨਾ, ਤੇ ਅੱਜ ਵੱਡਾ ਰਾਜਾ ਸ਼ੇਰੇ ਪੰਜਾਬ ਮਹਾਰਣਜੀਤ ਸਿੰਘ ਮੈਨੂੰ ਵਿਆਹਣ ਵਾਸਤੇ ਆ, ਕੋਈ ਗੱਲ, ਬਸ ਮੇਰੀ ਇਹ ਇੱਛਾ ਪੂਰੀ ਹੋ ਗਈ ਹੈ। ਜਿੰਦ ਕੌਰ ਨੂੰ ਵਿਆਹ ਕੇ ਲੈ ਗਿਆ ਸ਼ੇਰੇ ਪੰਜਾਬ ਮਹਾਰਣਜੀਤ ਸਿੰਘ, ਤੇ ਉਹਨੂੰ ਖਿਤਾਬ ਦਿੱਤਾ ਏ ਪਟਰਾਣੀ ਦਾ, ਵੱਡੀ ਮਹਾਰਾਣੀ ਦਾ ਖਿਤਾਬ ਦਿੱਤਾ ਏ, ਤੂੰ ਪਟਰਾਣੀ ਹੈ, ਬਾਕੀ ਰਾਣੀਆਂ ਤੂੰ ਪਟਰਾਣੀ ਹੈ। ਉਹਨਾਂ ਦੇ ਘਰੇ ਇੱਕ ਬਾਲਕ ਨੇ ਜਨਮ ਲਿਆ ਜਿਹਦਾ ਨਾਂ ਰੱਖਿਆ ਦਲੀਪ ਸਿੰਘ। 9 ਕੁ ਮਹੀਨਿਆਂ ਦਾ ਏ ਦਲੀਪ ਸਿੰਘ, 9 ਕੁ ਮਹੀਨਿਆਂ ਦਾ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਜਿਹੜੇ ਦੁਸ਼ਟ ਦੁਸ਼ਟ ਡੋਗਰੇ 7-8 ਇਕੱਠੇ ਹੋਏ ਆ, ਧਿਆਨ ਸਿੰਘ ਵਰਗੇ ਬੇੜੀ ਬਹਿ ਜੇ ਇਹਨਾਂ ਦੀ, ਉਹਨਾਂ ਨੇ ਹੌਲੀ ਹੌਲੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਜ਼ਹਿਰ ਦੇਣਾ ਸ਼ੁਰੂ ਕਰਤਾ। ਉਹ ਪੈ ਗਿਆ ਬੈੱਡ 'ਤੇ, ਬੈੱਡ 'ਤੇ ਪੈ ਗਿਆ, ਬਿਮਾਰ ਪੈ ਗਿਆ। ਮਹਾਰਾਣੀ ਜਿੰਦ ਕੌਰ ਨੇ ਬਹੁਤ ਸੇਵਾ ਕੀਤੀ ਹੈ, ਨਾਲੇ ਜਾਪ ਕਰਦੀ ਹੈ, ਅਰਦਾਸ ਕਰਦੀ ਹੈ ਕਿ ਮੇਰੇ ਸਿਰ ਦਾ ਸਾਈਂ ਆ ਸ਼ੇਰੇ ਪੰਜਾਬ, ਇਹ ਕੋਈ ਸਮਾਂ ਹੋਰ ਰਹੇ। ਜਿੰਨਾ ਚਿਰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਰਾਜ ਕੀਤਾ ਇਹਨੇ 40 ਸਾਲ ਰਾਜ ਕੀਤਾ, 40 ਸਾਲ ਕਿਤੇ ਕਰਜ਼ਾ ਨਹੀਂ ਲਿਆ, ਕਿਸੇ ਤੋਂ ਕਰਜ਼ਾ ਨਹੀਂ ਲਿਆ। ਆ ਸਾਡੇ ਪੰਜਾਬ ਵਾਲੇ ਲਾ ਲਓ ਜਾਂ ਹੋਰ ਹਿੰਦੁਸਤਾਨ, ਸਿਰਫ ਕਰਜ਼ਾ ਤੇ ਕਰਜ਼ਾ, ਕਰਜ਼ੇ ਤੇ ਕਰਜ਼ਾ। ਅੱਜ ਜਿਹੜਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਵਿੱਚ ਬੱਚਾ ਜਨਮ ਲੈਂਦਾ ਨਾ, ਜਿਹੜਾ ਜਨਮ ਲੈਂਦਾ ਉਹਦੇ ਵੀ ਸਿਰ ਤੇ ਕਰਜ਼ਾ ਹੈ, ਕਰਜ਼ਾਈ ਕਰਤਾ ਇਹਨਾਂ ਨੇ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ, ਕਿਤੇ ਕਰਜ਼ਾ ਨਹੀਂ ਲਿਆ, ਔਰ ਸਾਰੇ ਖੁਸ਼ਹਾਲ। ਜਿਹੜਾ ਰਾਜਾ ਉਹਦੀ ਪ੍ਰਜਾ ਖੁਸ਼ਹਾਲ ਹੋਵੇ ਤੇ ਰਾਜੇ ਦੀਆਂ ਸੁੱਖਾਂ ਮੰਗਦੇ ਅਗਲੇ, ਵੀ ਇਹੋ ਜਿਹਾ ਰਾਜਾ ਵਾਰ ਵਾਰ ਸਾਨੂੰ ਮਿਲੇ ਤੇ ਰਾਜੇ ਦੀ ਦੀਰਘ ਆਰਜੂ ਹੋਵੇ, ਲੰਮੀ ਉਮਰ ਹੋਵੇ। ਸੋ ਪਿਆਰੇ ਖਾਲਸਾ ਜੀ, ਕਿੰਨੇ ਹੀ ਕਿੱਸੇ ਹਨ, ਸਮਾਂ ਸੀਮਤ ਹੈ, ਮੈਂ ਪਹਿਲੀ ਕਾਵਿ ਰਚਨਾ ਬੁਲਾਵਾਂ। ਸ਼ੇਰੇ ਪੰਜਾਬ ਮਾਤ ਲੋਕ ਤੋਂ ਚਲਿਆ ਗਿਆ 27 ਜੂਨ 1849 ਨੂੰ, ਸੰਸਾਰ ਤੋਂ ਚਲਿਆ ਗਿਆ ਏ। ਸੋ ਪਿਆਰੇ ਖਾਲਸਾ ਜੀ, 40 ਸਾਲ ਰਾਜ ਕੀਤਾ ਏ, ਮਰਨ ਵੇਲੇ ਨਾ 12 ਕਰੋੜ ਖਜ਼ਾਨੇ 'ਚ ਪਿਆ, 12 ਕਰੋੜ ਖਜ਼ਾਨੇ 'ਚ 3.25 ਕਰੋੜ ਦੀ ਆਮਦਨ ਹੈ, 1,40,000 ਮੁਰੱਬਾ ਮੀਲ ਕੇਸਰੀ ਨਿਸ਼ਾਨ ਝੂਲਦੇ ਹੈ, ਤੇ 1,25,000 ਸਿੱਖ ਫੌਜ ਹੈ, 1,25,000 ਸਿੱਖ ਫੌਜਾਂ ਹਨ। ਸਿੱਖ ਫੌਜਾਂ ਦੇ ਮੁਖੀ ਕਿਹੜੇ ਹੈ? ਪਾਪੀ ਦੁਸ਼ਟ ਤੇਜਾ ਸਿੰਘ ਤੇ ਲਾਲ ਸਿੰਘ, ਇਹ ਮੁਖੀ ਹੈ, ਅਗਵਾਈ ਕਰਦੇ ਹੈ। ਇਹ 7 ਡੋਗਰੇ ਹੋਏ ਆ, 7 ਡੋਗਰੇ, ਧਿਆਨ ਸਿੰਘ, ਤੇਜਾ ਸਿੰਘ, ਲਾਲ ਸਿੰਘ, ਖੁਸ਼ਹਾਲ ਸਿੰਘ, ਬਹਾਲ ਸਿੰਘ, ਇਹ 6-7 ਹੋਏ, ਇਕੱਠੇ ਹੀ ਹੋਏ ਹੈ। ਇਹਨਾਂ ਨੇ ਬਹੁਤ ਧਰੋਹ ਕੀਤਾ, ਗਦਾਰ, ਇਹਨਾਂ ਨੇ ਗਦਾਰੀ ਕੀਤੀ ਹੈ। 1839 ਤੋਂ ਲੈ ਕੇ 46 ਤੱਕ, 1846 ਤੱਕ 7 ਸਾਲ ਬਣਦੇ ਹੈ। ਮਹਾਰਾਣੀ ਜਿੰਦ ਕੌਰ ਨੇ ਆਪਦਾ ਪਰਿਵਾਰ ਖਤਮ ਹੁੰਦਾ ਆਪਦੇ ਅੱਖੀਂ ਦੇਖਿਆ ਹੈ। ਕੁਵਰ ਨੌ ਨਿਹਾਲ ਸਿੰਘ, ਮਹਾਰਾਜ ਸ਼ੇਰ ਸਿੰਘ, ਮਹਾਰਾਣੀ ਚੰਦ ਕੌਰ ਆਪਦੇ ਅੱਖੀਂ ਸ਼ਹੀਦ ਹੁੰਦੇ ਦੇਖੇ ਹੈ। ਜੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਬਲ ਰਹੀ ਹੈ ਨਾ। ਜਿੰਦ ਕੌਰ ਕਹਿੰਦੀ ਹੈ, ਭਰ ਜਵਾਨੀਆਂ 19 ਸਾਲ ਦੀ ਉਮਰ ਸੀ ਰਾਣੀ ਜਿੰਦ ਕੌਰ ਦੀ, ਕਹਿੰਦੀ ਤੂੰ ਕੀ ਕਰਨਾ ਰਹਿ ਕੇ, ਤੂੰ ਵੀ ਛਾਲ ਮਾਰ ਜਾ, ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨਾਲ ਸਤੀ ਹੋ ਜਾ। ਪਰ ਜਦੋਂ ਛਾਲ ਮਾਰਨ ਲੱਗੀ, 9 ਕੁ ਮਹੀਨਿਆਂ ਦਾ ਦਲੀਪ ਸਿੰਘ ਹੈ, ਉਹਦੀ ਯਾਦ ਆ ਗਈ ਹੈ, ਨਹੀਂ ਜਿੰਦਾ, ਜੇ ਤੂੰ ਸੜ ਕੇ ਮਰ ਜਾਏਗੀ, ਸਤੀ ਹੋ ਜਾਏਗੀ ਪਤੀ ਦੀ ਚਿਖਾ ਦੇ ਨਾਲ, ਆਹ 9 ਮਹੀਨਿਆਂ ਦਾ ਬਾਲਕ ਹੈ, ਇਹਨੂੰ ਕਿਹਦੇ ਸਿਰ ਤੇ ਛੱਡ ਕੇ ਜਾਏਗੀ, ਹੁਣ ਤਾਂ ਤੂੰ ਭਾਣਾ ਮੰਨ ਇਹਦੀ ਪਰਵਰਿਸ਼ ਕਰ, ਇਹਦੀ ਦੇਖਭਾਲ ਕਰ। ਜੇ ਇਹਨੂੰ ਹੋਰਾਂ ਦੇ ਸਹਾਰੇ ਛੱਡਤਾ, ਮਾਂ ਬਾਪ ਤਾਂ ਮਾਂ ਬਾਪ ਹੀ ਹੁੰਦੇ ਆ, ਸੈਂਕੜੇ ਚਾਹੇ ਚਾਚੇ ਤਾਈਆਂ ਹੋਰ ਰਿਸ਼ਤੇਦਾਰ ਹੋਣ, ਪਰ ਜੋ ਮਾਂ ਬਾਪ ਨੇ ਪਰਵਰਿਸ਼ ਕਰਨੀ ਹੈ, ਦੇਖਭਾਲ ਕਰਨੀ ਹੈ, ਹੋਰ ਕੋਈ ਦੇਖਭਾਲ ਨਹੀਂ ਕਰ ਸਕਦਾ ਗਿਆ। ਸੋ ਪਿਆਰੇ ਖਾਲਸਾ ਜੀ, ਮਾਂ ਤੇ ਪੁੱਤ ਆਪਦੀ ਜ਼ਿੰਦਗੀ ਬਤੀਤ ਕਰ ਰਹੇ ਹੈ, ਪਰ ਗੋਰਿਆਂ ਨੇ, ਅੰਗਰੇਜ਼ਾਂ ਨੇ ਮਾਂ ਪੁੱਤ ਨੂੰ ਵੱਖ ਕਰਤਾ ਏ, ਵੱਖ ਲੜਾਈਆਂ ਹੋਈਆਂ ਏ, ਸਿੰਘਾਂ ਦੀਆਂ, ਸਿੱਖ ਫੌਜਾਂ ਦੀਆਂ ਤੇ ਅੰਗਰੇਜ਼ਾਂ ਦੀਆਂ। ਇੱਕ ਤਾਂ ਫੇਰੂ ਸ਼ਹਿਰ ਦੀ ਲੜਾਈ, ਇੱਕ ਮੁਦਕੀ ਦੀ ਹੋਈ ਹੈ, ਬਦੋਵਾਲ ਦੀ ਹੋਈ ਹੈ, ਆਲੀਵਾਲ ਦੀ ਹੋਈ ਹੈ, ਸਾਰੀਆਂ ਲੜਾਈਆਂ ਡੋਗਰਿਆਂ ਕਰਕੇ ਹਾਰ ਗਏ ਹੈ। ਹੁਣ ਲੜਾਈ ਕਿਹੜੀ ਲੱਗੀ ਹੈ? ਸਵਰਾਵਾਂ ਦੇ ਮੈਦਾਨ ਦੀ। ਮਹਾਰਾਣੀ ਜਿੰਦ ਕੌਰ ਸੰਮਨ ਬੋਜ ਤੇ ਖੜੀ ਹੈ, ਲਾਹੌਰ ਦਾ ਕਿਲਾ ਸੰਮਨ ਬੋਜ ਦੇ ਉੱਪਰ ਖੜੀ ਹੈ, ਤੇ ਜਿਹੜੀ ਸਾਹਮਣੇ ਮੜੀ ਦੱਸਦੀ ਹੈ, ਕਿਹਦੀ? ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ।
ਮਹਾਰਾਣੀ ਜਿੰਦ ਕੌਰ ਯਾਦ ਕਰਦੀ ਹੈ ਆਪਦੇ ਸਿਰ ਦੇ ਸਾਏ ਨੂੰ, ਕਹਿੰਦੀ ਸਰਦਾਰਾ ਤੂੰ ਕਾਹਦਾ ਮਾਤ ਲੋਕ ਤੋਂ ਚਲਿਆ ਗਿਆ, ਪੰਜਾਬ ਦੀ ਕਿਸਮਤ ਵੀ ਨਾਲ ਹੀ ਲੈ ਗਿਆ। ਅੱਜ ਜੇ ਕਿਤੇ ਇੱਕ ਕਵੀ ਦੀ ਕਲਪਨਾ ਏ ਨੀ ਮੜੀਏ ਸ਼ੇਰ ਪੰਜਾਬ ਦੀਏ, ਇਹ ਜਿਉਂਦਾ ਕਰਦੇ ਸਰਦਾਰ ਮਹਾਰਾਜ ਰਣਜੀਤ ਸਿੰਘ ਨੂੰ। ਇੱਕ ਕਵੀ ਦੀ ਕਲਪਨਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਮਨਜੀਤ ਸਿੰਘ ਦੱਦਾ ਹੂਰਾ ਔਰ ਸਾਥੀ ਓਂਕਾਰ ਸਿੰਘ ਕੰਗ, ਦਾਸ ਗੁਰਪ੍ਰੀਤ ਸਿੰਘ ਬੱਧਨੀ ਵਾਲਾ ਢਾਡੀ ਇੱਥੇ ਬਿਆਨ।

ਰਾਜਾ ਬਾਦਸ਼ਾਹ ਇਹ ਪਾਰਸ ਹੈ, ਪਾਰਸ ਨੂੰ ਤੁਸੀਂ ਨਾ ਲੋਹਾ ਲਾ ਦੋ, ਲੋਹਾ ਜਿਹੜਾ ਮਰਜ਼ੀ ਹੋਵੇ ਉਹਦੇ ਨਾਲ ਐਂ ਰਗੜ ਦੋ ਤੇ ਪਾਰਸ ਸਿਉਣਾ ਬਣਾ ਦਿੰਦਾ। ਤੇ ਜਦੋਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਬਾਜ਼ਾਰ ਵਿੱਚ ਦੀ ਲੰਘਣ ਲੱਗਿਆ ਤੇ ਉਹ ਬੁੱਢੀ ਮਾਈ ਆਪਣਾ ਰੋਟੀਆਂ ਪਕਾਉਣ ਵਾਲਾ ਤਵਾ ਉਹਦੇ ਚਰਨਾਂ ਨੂੰ ਸਰੀਰ ਨੂੰ ਲਾ ਰਹੀ ਹੈ। ਉਹ ਕਹਿੰਦਾ ਬੀਬੀ ਇਹ ਕੀ ਕਰ ਰਹੀ ਹੈ? ਸੈਨਿਕਾਂ ਨੇ ਸਿਪਾਹੀਆਂ ਨੇ ਘੂਰਿਆ। ਉਹ ਕਹਿੰਦੀ ਇਹ ਸਾਡਾ ਰਾਜਾ ਨਹੀਂ, ਇਹ ਤਾਂ ਪਾਰਸ ਹੈ, ਮੇਰੇ ਕੋਲ ਕੁਝ ਹੋਰ ਤਾਂ ਹੈ ਨਹੀਂ, ਮੇਰੇ ਕੋਲ ਤਾਂ ਆਹ ਲੋਹੇ ਦਾ ਤਵਾ ਏ, ਮੈਂ ਇਹ ਗੱਲ ਸੁਣੀ ਆ ਕਿ ਪਾਰਸ ਨਾਲ ਲੋਹਾ ਲਾ ਦੋ, ਲੋਹਾ ਜਿਹੜਾ ਮਰਜ਼ੀ ਹੋਵੇ ਤੇ ਪਾਰਸ ਉਹਨੂੰ ਸਿਉਣਾ ਬਣਾ ਦਿੰਦਾ ਹੈ, ਤਾਂ ਮੈਂ ਇਹਦੇ ਨੂੰ ਸੁਹਾ ਰਹੀ ਹੈ, ਇਹ ਮੇਰਾ ਤਵਾ ਹੈ ਰੋਟੀਆਂ ਪਕਾਉਣ ਵਾਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਵਾ ਪਕੜ ਲਿਆ ਏ ਤੇ ਕਹਿਤਾ ਏ ਇਹ ਮਾਈ ਨੂੰ ਸਰਕਾਰੀ ਖਜ਼ਾਨੇ ਚੋਂ ਐਸ ਤਵੇ ਦੇ ਬਰਾਬਰ ਇਹਨੂੰ ਦੁੱਗਣਾ ਤੁਗਣਾ ਸਿਉਣਾ ਦੇ ਦਿਓ, ਸੋਨੇ ਦੀ ਚਿੜੀ ਕਹਿੰਦੇ ਹੁੰਦੇ ਪੰਜਾਬ। ਸੋ ਪਿਆਰੇ ਖਾਲਸਾ ਜੀ ਐਂ ਯਾਦ ਕਰ ਰਹੀ ਹੈ, ਇਹ ਕਵੀ ਦੀ ਕਲਪਨਾ ਹੈ, ਕਦੋਂ ਚੜ੍ਹੇਗਾ ਪੰਜਾਬ ਦਾ ਸੂਰਜ ਦੁਨੀਆਂ ਤੇ, ਫੇਰ ਮੁੜ ਕੇ ਕਦੋਂ ਆਊਗਾ ਸੂਰਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ। ਸੋ ਪਿਆਰੇ ਖਾਲਸਾ ਜੀ, 10 ਫਰਵਰੀ 1846 ਸਭਰਾਵਾਂ ਦੇ ਮੈਦਾਨ ਵਿੱਚ ਜੰਗ ਲੱਗੀ ਹੋਈ ਹੈ, ਸਿੱਖ ਫੌਜਾਂ ਦੀ ਤੇ ਗੋਰਿਆਂ ਦੀ। ਉਸ ਜੰਗ ਦੇ ਵਿੱਚੋਂ ਸਰਦਾਰ ਵਰਿਆਮ ਸਿੰਘ ਘੋੜੇ ਤੇ ਸਵਾਰ ਹੋ ਕੇ ਮਹਾਰਾਣੀ ਜਿੰਦ ਕੌਰ ਕੋਲੇ ਆਉਂਦਾ ਏ। ਮਹਾਰਾਣੀ ਜਿੰਦ ਕੌਰ ਲਾਹੌਰ ਦੇ ਕਿਲੇ ਉੱਪਰ ਸੰਮਣ ਬੋਝ ਤੇ ਖੜੀ ਹੈ ਤੇ ਧਿਆਨ ਉਹਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਵੱਲ ਚਲਿਆ ਗਿਆ। ਕਹਿੰਦੀ ਸਰਦਾਰਾ ਤੂੰ ਕਾਹਦਾ ਗਿਆ ਮਤ ਲੋਕ ਤੋਂ, ਆ ਮੇਰੇ ਰੰਗਲੇ ਪੰਜਾਬ ਦੀ ਕਿਸਮਤ ਵੀ ਤੂੰ ਨਾਲ ਲੈ ਗਿਆ, ਅੱਜ ਤੇ ਤੂੰ ਜਿਉਂਦਾ ਹੁੰਦਾ ਅਜਾ ਲੋਟੂ ਟੋਲਾ, ਲੋਟੂ ਟੋਲਾ ਜਿਹਨੂੰ ਤੂੰ ਰਜਾਈ ਗਿਆ ਖਵਾਈ ਗਿਆ ਆ ਡੋਗਰੇ ਧਿਆਨ ਸਿੰਘ ਵਰਗੇ, ਤੇਜਾ ਸਿੰਘ, ਲਾਲ ਸਿੰਘ, ਸ਼ਹਾਦ ਸਿੰਘ, ਬਿਹਾਲ ਸਿੰਘ, ਮੇਰਾ ਇਹਨਾਂ ਦੇ ਨਾਮ ਮਗਰ ਸਿੰਘ ਲਾਉਣ ਨੂੰ ਜੀ ਨਹੀਂ ਕਰਦਾ, ਇਹਨਾਂ ਨੇ ਗਦਾਰੀ ਕੀਤੀ ਆ ਦੁਸ਼ਟਾਂ ਨੇ। ਕਹਿੰਦੀ ਜੇ ਤੂੰ ਸਰਦਾਰਾ ਅੱਜ ਜਾਉਂਦਾ ਹੁੰਦਾ ਆਹਾ ਸਿਰ ਉਠਾ ਕੇ ਝਾਕ ਨਹੀਂ ਦੀ ਸਕਦੇ, ਅੱਜ ਇਹ ਲੋਟੂ ਟੋਲਾ ਇਕੱਠੇ ਹੋ ਗਏ ਹੈ ਤੇਰੇ ਰਾਜ ਨੂੰ ਖਤਮ ਕਰਦੀਆਂ ਕੋਝਾਂ ਚਾਲਾਂ ਚੱਲ ਰਹੀ ਹੈ, ਆ ਜੰਗਾਂ ਹਾਰੀਆਂ ਸਿੱਖ ਫੌਜਾਂ ਬੜੀ ਬਹਾਦਰੀ ਨਾਲ ਲੜ ਰਹੀਆਂ ਪਰ ਕੋਈ ਕਮਾਂਡਰ ਨਹੀਂ ਹੈ, ਜਿਹੜੇ ਕਮਾਂਡਰ ਬਣਾਏ ਸੀਗੇ ਚੀਫ ਕਮਾਂਡਰ ਬਣਾਏ ਸੀ ਤੇਜਾ ਸਿੰਘ ਤੇ ਲਾਲ ਸਿੰਘ, ਪਰ ਇਹ ਗਦਾਰੀ ਕਰ ਗਏ ਹੈ ਸਭਰਾਵਾਂ ਦੇ ਜੰਗ ਦੇ ਮੈਦਾਨ ਵਿੱਚ। ਮੁਦਗੀ ਦੀ ਲੜਾਈ, ਫੇਰੂ ਸ਼ਹਿਰ ਦੀ ਲੜਾਈ, ਆਲੀ ਆਲ ਦੀ ਲੜਾਈ, ਇਹ ਜਿਹੜੀਆਂ ਲੜਾਈਆਂ ਕਬੱਦੋਵਾਲ ਦੀ ਲੜਾਈ, ਇਹ ਸਿੱਖ ਫੌਜਾਂ ਬੜੀ ਬਹਾਦਰੀ ਨਾਲ ਲੜੀਆਂ ਪੂਰੇ ਜੋਸ਼ ਦੇ ਨਾਲ, ਪਰ ਆਗੂ ਗਦਾਰੀ ਕਰ ਗਏ ਕਮਾਂਡਰ। ਜਦ ਆਗੂ ਗਦਾਰ ਹੋ ਜੇ ਫਿਰ ਪਿੱਛੇ ਫਿਰ ਪਿੱਛੇ ਕੀ ਬਣੂਗਾ। ਸਰਦਾਰ ਵਰਿਆਮ ਸਿੰਘ ਆਉਂਦਾ ਮਹਾਰਾਣੀ ਜਿੰਦ ਕੌਰ ਕੋਲ, ਮਹਾਰਾਣੀ ਜਿੰਦ ਕੌਰ ਲਾਹੌਰ ਕੇ ਉੱਪਰ ਸੰਮਨ ਬੋਝ ਤੇ ਖੜੀ ਹੈ, ਘੋੜੇ ਤੋਂ ਉਤਰਦਾ ਏ, ਰਾਣੀ ਦੇ ਕੋਲੇ ਜਾਂਦਾ, ਮਹਾਰਾਣੀ ਜਿੰਦ ਕੌਰ ਨੂੰ ਫਤਿਹ ਬੁਲਾਉਂਦਾ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਵਰਿਆਮ ਸਿੰਘ ਕਹਿੰਦਾ ਮਹਾਰਾਣੀ ਜਿੰਦ ਕੌਰ ਨੂੰ, ਕਹਿੰਦਾ ਰਾਣੀ ਸਾਹਿਬ ਅੱਗੇ ਲੜਾਈਆਂ ਹਾਰ ਗਏ ਹੈ, ਫੇਰੂ ਸ਼ਹਿਰ ਦੀ ਲੜਾਈ ਹਾਰ ਗਏ, ਮੁਦਗੀ ਦੀ ਹਾਰ ਗਏ ਹੈ, ਤੁਹਾਨੂੰ ਪਤਾ ਹੈ, ਤੁਹਾਨੂੰ ਖਬਰਾਂ ਤੁਹਾਡੇ ਕੋਲ ਸਾਰੀਆਂ ਹਨ, ਆਲੀਆ ਦੀ ਲੜਾਈ ਹਾਰ ਗਿਆ, ਬਦੋਵਾ ਦੀ ਲੜਾਈ ਹਾਰ ਗਏ, ਪਰ ਜਿਹੜੀਆਂ ਸਿੱਖ ਫੌਜਾਂ ਲੜੀਆਂ ਬਹੁਤ ਬਹਾਦਰੀ ਨਾਲ, ਕੋਈ ਮੁਕਾਬਲਾ ਨਹੀਂ ਕਰ ਸਕਦਾ ਸੀ। ਹੁਣ ਲੜਾਈ ਚੱਲ ਰਹੀ ਆ ਸਭਰਾਵਾਂ ਦੇ ਮੈਦਾਨ ਵਿੱਚ, ਜੰਗ ਲੱਗਿਆ ਹੋਇਆ, ਤੇਜਾ ਸਿੰਘ ਤੇ ਲਾਲ ਸਿੰਘ ਬਦਲ ਗਏ ਹੈ, ਉਹ ਪਲਟੀ ਮਾਰ ਗਏ ਹੈ, ਗੋਰਿਆਂ ਨਾਲ ਰਲ ਗਏ ਹੈ, ਨੁਕਸਾਨ ਹੋ ਰਿਹਾ ਸਿੱਖ ਫੌਜਾਂ ਦਾ, ਆਗੂ ਨਹੀਂ ਹੈ ਕੋਈ, ਸਿੱਖ ਫੌਜ ਕੋਲੇ ਕੋਈ ਕਮਾਂਡਰ ਆਗੂ ਨਹੀਂ ਹੈ। ਮੈਂ ਤੁਹਾਨੂੰ ਅੱਜ ਕਰਨ ਵਾਸਤੇ ਆਇਆ, ਕਰੋ ਕਿਰਪਾ ਕੋਈ ਇਹੋ ਜਿਹਾ ਆਗੂ ਦਿਓ ਜਿਹੜਾ ਸਭਰਾਵਾਂ ਵਿੱਚ ਜਾ ਕੇ ਜੰਗ ਦੇ ਮੈਦਾਨ ਵਿੱਚ ਸਿੱਖ ਫੌਜਾਂ ਦੀ ਕਮਾਨ ਸੰਭਾਲੇ, ਸਿੱਖ ਫੌਜਾਂ ਦੀ। ਮਹਾਰਾਣੀ ਜਿੰਦ ਕੌਰ ਨੇ ਨੇਤਰ ਬੰਦ ਕੀਤੇ ਹੈ, ਮਹਾਰਾਣੀ ਜਿੰਦ ਕੌਰ ਦੀ ਸੋਚ ਦਾ ਪੰਛੀ ਉੱਡਿਆ, ਸੋਚ ਰਹੀ ਹੈ ਉਹ ਵੀ ਕਿਹਨੂੰ ਮੈਂ ਭੇਜਾਂ, ਕਿਹਨੂੰ ਸੁਨੇਹਾ ਲਾਵਾਂ। ਉਹਦੀ ਸੋਚ ਦਾ ਪੰਛੀ ਉੱਡਿਆ, ਲਾਹੌਰ ਤੋਂ ਉੱਡਿਆ ਗਿਆ ਕਿੱਥੇ ਪਹੁੰਚਿਆ ਏ, ਅਟਾਰੀ ਪਿੰਡ ਉਹਦੀ ਸੋਚ ਦਾ ਪੰਛੀ ਪਹੁੰਚ ਗਿਆ ਏ। ਉੱਥੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਬੈਠਾ, ਮਹਾਰਾਣੀ ਜਿੰਦ ਕੌਰ ਨੇ ਨੇਤਰ ਖੋਲ੍ਹੇ ਹੈ, ਵਰਿਆਮ ਸਿੰਘ ਉਹਨੂੰ ਕਹਿੰਦੀ ਵਰਿਆਮ ਸਿੰਘ ਘਬਰਾ ਨਾ, ਚਿੰਤਾ ਨਾ ਕਰ, ਹੁਣ ਇੱਕ ਖਤ ਲਿਖ ਰਹੀ ਹੈ, ਖਤ ਤੰਗ ਹੋ ਕੇ ਜਿੰਦਾ ਕੌਰ ਨੇ ਲਿਖਿਆ।

ਤਾਨਾ ਉਹਨੇ ਸ਼ਾਮ ਸਿੰਘ ਸਰਕਾਰ ਨੂੰ ਇੱਕ ਇਉਂ ਲਾਇਆ ਤਾਨਾ ਕਹਿੰਦੀ ਕਦੇ ਨਾਗਣੀ ਸੌਂਦੇ ਸੁਣ ਵੀਰ ਤਰਾਨਾ ਕੱਲ ਮੁਦਗੀ ਫੇਰੂ ਗੋਰਿਆਂ ਗਈਆਂ ਬੜੀਆਂ ਜਾਨਾਂ ਪਰ ਪੇਸ਼ ਨਾ ਦਿੱਤੀ ਜਾਨ ਕੋਈ ਘਰ ਦੇ ਬੇਈ ਮਾਨਾ ਅਸੀਂ ਜਿੱਤੀ ਬਾਜੀ ਹਾਰ ਗਏ ਚੱਲੀ ਚਾਲ ਸ਼ਤਾਨਾ ਕੱਲ ਨੂੰ ਹੋ ਜੂ ਪੰਛੀਆਂ ਨੇ ਪੰਜਾਬ ਬਗਾਨਾ ਉਹ ਸ਼ੇਰ ਤਾਂ ਸੌਂਦੇ ਨਹੀਂ ਹੈ ਤੂੰ ਅੱਠ ਇੱਕ ਹੁਣ ਮਹਾਰਾਣੀ ਜਿੰਦ ਕੌਰ ਖਤ ਲਿਖ ਕੇ ਸਰਦਾਰ ਵਰਿਆਮ ਸਿੰਘ ਦੇ ਹੱਥ ਭੇਜਦੀ ਹੈ ਕਹਿੰਦੀ ਸਰਦਾਰ ਸ਼ਾਮ ਸਿੰਘ ਆਪਣੇ ਨਗਰ ਅਟਾਰੀ ਬੈਠਾ ਏ ਕਿਸੇ ਕੋਲੋਂ ਰੋਸਾ ਹੋ ਗਿਆ ਰੁੱਸਿਆ ਬੈਠਾ ਉਹਨੂੰ ਮੇਰਾ ਖਤ ਦੇ ਦੀ ਕਹਿੰਦੀ ਕਿ ਮਹਾਰਾਣੀ ਜਿੰਦ ਕੌਰ ਦਾ ਖਾਤਾ ਤੈਨੂੰ ਸੁਨੇਹਾ ਏ ਕਿ ਤੂੰ ਆਪਦੇ ਯੋਧਿਆਂ ਨੂੰ ਨਾਲ ਲੈ ਕੇ ਸਭਰਾਵਾਂ ਦੇ ਜੰਗ ਦੇ ਮੈਦਾਨ ਵਿੱਚ ਪਹੁੰਚ ਲਓ ਸੁਣੋ ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਮੇਰੇ ਸਾਥੀ ਬਿਆਨ

ਸਿੰਘ ਦਾ ਪੋਤਰਾ ਕੁੰਵਰ ਨੌ ਨਿਹਾਲ ਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲ ਦੀ ਲੜਕੀ ਬੀਬੀ ਨਾਨਕੀ, ਇਹਨਾਂ ਦੋਨਾਂ ਦਾ ਵਿਆਹ ਹੋਇਆ ਸੀ। ਵਿਆਹ ਵੀ ਇਹੋ ਜਿਹਾ ਹੋਇਆ, ਇੰਨਾ ਅਨੋਖਾ ਵਿਆਹ ਹੋਇਆ, ਦੁਨੀਆਂ ਤੇ ਅੱਜ ਤੱਕ ਉਹੋ ਜਿਹਾ ਵਿਆਹ ਨਹੀਂ ਹੋਇਆ। ਇੰਨਾ ਇਕੱਠ, ਇੰਨੀ ਪੂਰੀ ਚੜ੍ਹਤ। ਸੋ ਪਿਆਰੇ ਖਾਲਸਾ ਜੀ, ਕੁੜਮ ਲੱਗਦਾ ਰਿਸ਼ਤੇਦਾਰੀ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ। ਪਰ ਕਿਸੇ ਗੱਲੋਂ ਕੋਈ ਰੋਸਾ ਹੋ ਗਿਆ, ਗਿਲਾ ਸ਼ਿਕਵਾ ਹੋ ਗਿਆ, ਹੋਰ ਲੜਾਈਆਂ ਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਮੋਢੇ ਨਾਲ ਮੋਢਾ ਲਾ ਕੇ ਲੜਦਾ ਰਿਹਾ ਬਹਾਦਰਾਂ ਦੇ ਸਿੱਖ ਫੌਜਾਂ ਦੇ ਨਾਲ। ਪਰ ਕੋਈ ਗੱਲ ਮੰਨੀ ਨਹੀਂ, ਸੁਚੇਤ ਕੀਤਾ ਸੀ ਡੋਗਰਿਆਂ ਵਾਲੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਡੋਗਰਿਆਂ ਬਾਰੇ ਕਿਹਾ ਸੀਗਾ ਇਹ ਰਾਜ ਖਤਮ ਕਰ ਰਹੇ ਹੈ, ਪਰ ਉਦੋਂ ਗੱਲ ਮੰਨੀ ਨਹੀਂ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ। ਉਹਨੂੰ ਆਏ ਸੀ ਵੀ ਇਹ ਤਾਂ ਮੇਰੇ ਆਪਣੇ ਹਨ, ਆ ਲਾਲ ਸਿੰਘ ਵਰਗੇ, ਤੇਜਾ ਸਿੰਘ ਵਰਗੇ, ਖੁਸ਼ਹਾਲ ਸਿੰਘ, ਬਿਹਾਲ ਸਿੰਘ, ਇਹ ਕਿੱਥੋਂ ਮੈਨੂੰ ਧੋਖਾ ਦੇ ਜਾਣਗੇ। ਗੱਲ ਮੰਨੀ ਨਹੀਂ ਹੈ। ਇਸੇ ਗੱਲੋਂ ਕੋਈ ਹੋਰ ਵੀ ਗੱਲਾਂ ਸਨ, ਰੋਸਾ ਹੋ ਗਿਆ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਘਰੇ ਬੈਠਾ ਏ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਕੌਣ ਹੈ? ਇਹਦੇ ਵੱਡੇ ਵਡੇਰੇ ਰਾਜਸਥਾਨ ਦਾ ਜੈਸਲਮੇਰ ਉੱਥੋਂ ਦੇ ਹੋਏ ਹੈ। ਇਹਨਾਂ ਦਾ ਵੱਡਾ ਵਡੇਰਾ ਹੋਇਆ ਕਾਣ ਚੰਦ, ਜੋ ਜੈਸਲਮੇਰ ਰਹਿੰਦੇ ਹੁੰਦੇ ਰਾਜਸਥਾਨ ਚ ਇਸ ਵਕਤ। ਜੈਸਲਮੇਰ ਦੇ ਵਿੱਚ ਇਹ ਕਾਣ ਚੰਦ ਉੱਥੇ ਪਰਿਵਾਰ ਨਾਲ ਰਹਿੰਦਾ ਹੁੰਦਾ। ਉਦੋਂ ਬਾਅਦ ਇਹ ਕਿੱਥੇ ਆ ਗਏ ਹੈ? ਜਗਰਾਓਂ ਨਾਨਕ ਸਾਹਿਬ ਦੇ ਕੋਲੇ ਇੱਕ ਕੌਂਕੇ ਪਿੰਡ ਹੈ, ਕੌਂਕੇ ਗੁਰੂ ਸਰ ਕੌਂਕੇ, ਛੇਵੇਂ ਪਾਤਸ਼ਾਹ ਨੇ ਮੁਬਾਰਕ ਚੰਨ ਪਾਏ ਆ, ਬਾਹਰ ਬਾਹਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਹਨਾਂ ਨੇ ਜਗਰਾਓਂ ਨਾਨਕ ਸਾਹਿਬ ਦੇ ਕੋਲੇ ਆ ਕੇ ਕਾਣ ਚੰਦ ਨੇ ਉੱਥੇ ਵਸਾਇਆ ਇਹ ਕੌਂਕੇ ਨਗਰ, ਨਗਰ ਵਸਾਇਆ ਇਹਨਾਂ ਨੇ ਉੱਥੇ। ਜਿਹੜਾ ਕਾਣ ਚੰਦ ਆ, ਇਹਦੇ ਦੋ ਪੁੱਤ ਹੋਏ ਆ, ਭਾਈ ਗੌਰਾ ਤੇ ਭਾਈ ਕੌਰਾ। ਇਹ ਕੌਂਕੇ ਨਗਰ ਵਸਾਇਆ ਇਹਨਾਂ ਨੇ, ਇੱਥੇ ਵੀ ਕਾਫੀ ਸਮਾਂ ਰਹੇ ਹੈ। ਉਦੋਂ ਬਾਅਦ ਇਹ ਕਿੱਥੋਂ ਚਲੇ ਗਏ? ਇਹਨਾਂ ਨੇ ਅੰਮ੍ਰਿਤਸਰ ਦੇ ਕੋਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਕੌਂਕੇ ਨਗਰ ਹੋਰ ਵਸਾਇਆ, ਉੱਥੇ ਚਲੇ ਗਏ ਹੈ। ਭਾਈ ਗੌਰਾ ਤੇ ਭਾਈ ਕੌਰੇ ਦੇ ਇਹਨਾਂ ਦੇ ਤਿੰਨ ਪੁੱਤਰ ਹੈ। ਭਾਈ ਗੌਰੇ ਦੇ ਤਿੰਨ ਪੁੱਤਰ ਦਲ, ਦਿਆਲ ਤੇ ਨਿਹਾਲ, ਤਿੰਨ ਪੁੱਤਰ ਹੈ ਇਹਦੇ। ਤਿੰਨਾਂ ਨੇ ਖੰਡੇ ਬਾਟੇ ਦੀ ਪਹੁਲ ਛਕੀ ਹੈ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੰਡੇ ਪੁੱਟ ਦੀ ਪਹੁਲ ਦਾਤ। ਅੰਮ੍ਰਿਤ ਛਕ ਕੇ ਗੌਰੇ ਦੇ ਤਿੰਨੇ ਪੁੱਤਰ ਬਣ ਗਏ, ਸਰਦਾਰ ਦਲ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰ ਨਿਹਾਲ ਸਿੰਘ, ਸਿੰਘ ਲੱਗ ਗਿਆ ਨਾਲ। ਔਰ ਜਿਹੜਾ ਸਰਦਾਰ ਨਿਹਾਲ ਸਿੰਘ ਹੈ, ਇਹਦਾ ਪੁੱਤ ਹੈ ਸਰਦਾਰ ਸ਼ਾਮ ਸਿੰਘ। ਇਹ ਅੰਮ੍ਰਿਤਸਰ ਦੇ ਕੋਲੇ ਕੌਂਕੇ ਨਗਰ ਵਸਾਇਆ, ਇੱਕ ਜਗਰਾਓਂ ਨਾਨਕਸਰ ਕੋਲੇ ਕੌਂਕੇ, ਇੱਕ ਅੰਮ੍ਰਿਤਸਰ ਕੋਲੇ ਕੌਂਕੇ। ਇੱਕ ਹੁਣ ਬਾਰਡਰ ਤੇ ਪੈਂਦਾ ਪਿੰਡ, ਉਦੋਂ ਤਾਂ ਬਾਰਡਰ ਹੈ ਨਹੀਂ ਸੀਗਾ, ਉੱਥੋਂ ਦੇ ਉਸ ਇਲਾਕੇ ਦੇ ਇੱਕ ਭਗਵੇਂ ਚੋਲਿਆਂ ਵਾਲੇ ਨਾ ਸੰਤ, ਉਹਨਾਂ ਨੂੰ ਧਾਰ ਵੀ ਆ ਕੇ ਲੁੱਟਦੇ ਸੀਗੇ। ਉਹ ਆਉਂਦੇ ਇਹਨਾਂ ਦੇ ਕੋਲੇ, ਸਰਦਾਰ ਨਿਹਾਲ ਸਿੰਘ ਉਹਨਾਂ ਦੇ ਕੋਲੇ ਆਉਂਦੇ ਹੈ, ਇਹਨਾਂ ਨੂੰ ਆ ਕੇ ਅਰਜ਼ ਕਰਦੇ ਹੈ ਵੀ ਸਾਨੂੰ ਧਾਰ ਵੀ ਤੰਗ ਕਰਦੇ, ਸਾਨੂੰ ਲੁੱਟਦੇ ਆ, ਤੁਸੀਂ ਉੱਥੇ ਆਓ, ਉੱਥੇ ਆ ਕੇ ਠਹਿਰਾਓ ਕਰੋ, ਉੱਥੇ ਆਪਦਾ ਨਗਰ ਵਸਾਓ। ਇਹ ਅੰਮ੍ਰਿਤਸਰ ਵਾਲੇ ਕੌਂਕੇ ਪਰਿਵਾਰ ਚੋਂ ਉੱਠਿਆ, ਉਹਨਾਂ ਸੰਤਾਂ ਦੀ ਬੇਨਤੀ ਮੰਨ ਕੇ ਇਹ ਗਏ ਉੱਥੇ। ਧਾੜਵੀਆਂ ਨੇ ਮੂੰਹ ਨਹੀਂ ਕੀਤਾ, ਇਹਨਾਂ ਨੇ ਫਿਰ ਆਪਣਾ ਚਵਾਰਾ ਪਾਇਆ, ਇੱਕ ਪਾਇਆ, ਦੋ ਪਾਇਆ, ਤਿੰਨ ਪਾਇਆ। ਜਿਹਦੀਆਂ ਤਿੰਨ ਚਵਾਰੇ ਹੋਣ, ਕਹਿੰਦੇ ਇੱਕ ਅਟਾਰੀ, ਦੋ ਅਟਾਰੀ, ਤਿੰਨ ਅਟਾਰੀ, ਇਹ ਤਿੰਨ ਅਟਾਰੀਆਂ ਪਾਲੀਆਂ। ਉੱਥੇ ਨਾਂ ਰੱਖਤਾ ਨਗਰ ਅਟਾਰੀ ਵਾਲਾ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਨਗਰ ਅਟਾਰੀ ਵਾਲਾ ਨਗਰ ਹੈ। ਤੇ ਅਟਾਰੀ ਪਿੰਡ ਬੈਠਾ ਇਹ ਸਰਦਾਰ ਸ਼ਾਮ ਸਿੰਘ ਆਪਣੇ ਗ੍ਰਹਿ ਵਿਖੇ। ਕਿਸੇ ਗੱਲੋਂ ਕੋਈ ਰੋਸਾ ਹੋ ਗਿਆ ਏ? ਮਹਾਰਾਣੀ ਜਿੰਦ ਕੌਰ ਖਤ ਲਿਖਦੀ ਹੈ, ਕਹਿੰਦੀ ਸਰਦਾਰਾ ਭੁੱਲ ਜਾ ਗਿਲੇ ਸ਼ਿਕਵੇ, ਉਹ ਸੇਰ ਤਾਂ ਸੌਂਦੇ ਨਹੀਂ ਹੈ, ਤੈਨੂੰ ਕਿੱਥੋਂ ਨੀਂਦ ਆ ਗਈ ਹੈ? ਜੇ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੇਰੇ ਸਰਦਾ ਸਾਈ ਜਿਉਂਦਾ ਹੁੰਦਾ ਤੇ ਮੈਂ ਤੈਨੂੰ ਯਾਦ ਹੀ ਕਾਹਨੂੰ ਕਰਨਾ ਸੀ। ਉਹ ਖੈਬਰ ਅਰਗੇ ਕਾਬਲ ਤੱਕ ਭਜਾ ਭਜਾ ਕੇ ਖਤਮ ਕੀਤੇ ਹੈ, ਅੱਜ ਗੋਰਿਆਂ ਦੇ ਨਾਲ ਇਹ ਡੋਗਰੇ ਨਾਲ ਮਿਲ ਗਏ ਹੈ, ਤਾਂ ਸਾਡਾ ਰਾਜ ਖਤਮ ਹੋ ਗਿਆ ਏ। ਗਦਾਰਾ ਨੇ ਗਦਾਰੀ ਕੀਤੀ ਹੈ। ਉਹ ਕਹਿੰਦੀ ਸਰਦਾਰਾ ਉੱਠ, ਔਰ ਸਭਰਾਵਾਂ ਦੇ ਮੈਦਾਨ ਵਿੱਚ ਜਾ ਕੇ ਸਿੱਖ ਫੌਜਾਂ ਦੀ ਕਮਾਲ ਸੰਭਾਲ। ਆਏ ਖਤ ਲੈ ਕੇ ਬੰਦ ਕਰਕੇ ਫੜਾਤਾ ਸਰਦਾਰ ਵਰਿਆਮ ਸਿੰਘ ਨੂੰ, ਕਹਿੰਦੀ ਜਾ ਅਟਾਰੀ ਬਣ ਚੱਲਿਆ ਜਾ। ਸਰਦਾਰ ਸ਼ਾਮ ਸਰਦਾਰ ਵਰਿਆਮ ਸਿੰਘ ਜੀ ਘੋੜੇ ਉੱਪਰ ਅਸਵਾਰ ਹੋ ਕੇ ਮਹਾਰਾਣੀ ਜਿੰਦ ਕੌਰ ਤੋਂ ਖਤ ਲੈ ਕੇ ਅਟਾਰੀ ਵਾਲਾ ਪਿੰਡ ਪਹੁੰਚਦਾ। ਅਟਾਰੀ ਪਿੰਡ ਪਹੁੰਚਦਾ, ਪੁੱਛਦਾ ਸਰਦਾਰ ਦਾ ਘਰ ਕਿੱਥੇ ਹੈ?
ਘਰ ਪੁੱਛ ਕੇ ਜਾਂਦਾ ਏ, ਘਰੇ ਚਲਿਆ ਜਾਂਦਾ ਏ, ਸ਼ਾਮ ਦਾ ਵੇਲਾ ਏ, ਘੋੜੇ ਤੋਂ ਉਤਰਦਾ, ਘੋੜਾ ਘਰੇ ਬੰਨਦਾ, ਪੁੱਛਦਾ ਸਰਦਾਰਨੀ ਨੂੰ ਵੀ ਸਰਦਾਰ ਸ਼ਾਮ ਸਿੰਘ ਜੀ ਕਿੱਥੇ ਹੈ, ਕਹਿੰਦੇ ਉੱਪਰ ਚੁਬਾਰੇ ਵਿੱਚ ਬੈਠਾ ਏ। ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਸ਼ਾਮ ਦਾ ਸਮਾਂ ਹਰੇ ਰਸ ਦਾ ਪਾਠ ਕਰ ਰਿਹਾ, ਹਰੇ ਰਸ ਦਾ ਪਾਠ ਕਰਕੇ ਕਹਿੰਦਾ ਬਾਜਾਂ ਵਾਲੇ ਸਤਿਗੁਰੂ ਲਾਜ ਰੱਖਿਓ ਮੇਰੇ ਸੋਹਣੇ ਵਤਨ ਪੰਜਾਬ ਦੀ, ਆਪ ਜੀ ਦੀ ਕਿਰਪਾ ਨਾਲ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, ਚਾਰ ਪਹਿਰ ਰਾਤਰੀ ਆਈ ਹੈ, ਸੁੱਖਾਂ ਦੀ ਬਤੀਤ ਕਰਨੀ, ਭਾਲੇ ਵਿੱਚ ਬਤੀਤ ਕਰਨੀ, ਅਮਨ ਤਵੇ ਦੇ ਜਾਗਣੇ ਬਖਸ਼ਿਸ਼ ਕਰਨੇ, ਨੇਤਰੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਔਰ ਕਹਿੰਦਾ ਸੁੱਖ ਹੋਵੇ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਫਤਿਹ ਬੁਲਾਉਂਦਾ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ। ਇਧਰੋਂ ਹੁਣ ਸਰਦਾਰ ਵਰਿਆਮ ਸਿੰਘ ਨੇ ਸਰਦਾਰ ਸ਼ਾਮ ਸਿੰਘ ਨੂੰ ਫਤਿਹ ਬੁਲਾਈ ਹੈ, ਕਹਿੰਦਾ ਸਰਦਾਰਾ ਮੇਰੀ ਫਤਿਹ ਮਨਜ਼ੂਰ ਕਰੀ। ਦੋਵਾਂ ਸਿੰਘਾਂ ਦੀ ਫਤਿਹ ਮਨਜ਼ੂਰ ਹੋਈ ਹੈ, ਔਰ ਸਰਦਾਰ ਸ਼ਾਮ ਸਿੰਘ ਸਰਦਾਰ ਵਰਿਆਮ ਸਿੰਘ ਨੂੰ ਕਹਿੰਦਾ ਵੀ ਸਰਦਾਰ ਵਰਿਆਮ ਸਿੰਘ ਤੁਸੀਂ ਕਿਵੇਂ ਆਉਣੇ ਆ ਹੋਇਓ? ਉਹਨੇ ਮਹਾਰਾਣੀ ਜਿੰਦ ਕੌਰ ਦਾ ਖੱਤ ਫੜਾਤਾ ਏ, ਕਹਿਤਾ ਸਰਦਾਰ ਸ਼ਾਮ ਸਿੰਘ ਜੀ ਮਹਾਰਾਣੀ ਜਿੰਦ ਕੌਰ ਨੇ ਖੱਤ ਭੇਜਿਆ ਏ, ਸਿੱਖ ਫੌਜਾਂ ਬੜੀ ਬਹਾਦਰੀ ਦੇ ਨਾਲ ਸਭਰਾਵਾਂ ਦੇ ਮੈਦਾਨ 'ਚ ਲੜ ਰਹੀਆਂ ਹਨ, ਉਹਨਾਂ ਨੂੰ ਕੋਈ ਕਮਾਂਡਰ ਨਹੀਂ ਹੈ, ਜਿਹੜੇ ਕਮਾਂਡਰ ਬਣਾਏ ਸੀਗੇ ਸਰਦਾਰ ਲਾਲ ਸਿੰਘ ਸਰ ਤੇਜਾ ਸਿੰਘ ਉਹ ਗਦਾਰੀ ਕਰ ਗਏ ਹੈ, ਉਹ ਗੋਰਿਆਂ ਦੇ ਨਾਲ ਮਿਲ ਗਏ ਹੈ। ਆਹ ਖੱਤ ਆਇਆ ਵੀ ਤੁਸੀਂ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸਭਰਾਵਾਂ ਦੇ ਜੰਗ ਦੇ ਮੈਦਾਨ ਵਿੱਚ ਜਾ ਕੇ ਸਿੱਖ ਫੌਜਾਂ ਦੀ ਕਮਾਨ ਸੰਭਾਲੋ। ਖੱਤ ਪੜਿਆ ਏ ਮਹਾਰਾਣੀ ਜਿੰਦ ਕੌਰ ਦਾ, ਸਰਦਾਰ ਸ਼ਾਮ ਸਿੰਘ ਨੇ ਸਰਦਾਰ ਵਰਿਆਮ ਸਿੰਘ ਨੂੰ ਭੋਜਨ ਪਛਾਦਾ ਛਕਾਇਆ, ਕਹਿੰਦਾ ਸਰਦਾਰਾ ਤੂੰ ਚਲਿਆ ਜਾ, ਮੈਂ ਕੱਲ ਨੂੰ ਆਪਦੇ ਸਾਥੀ ਲੈ ਕੇ ਜਿਹੜੇ ਮੇਰੇ ਨਾਲ ਆਏ ਬੈਠੇ ਆ ਘਰੇ, ਮੈਂ ਉਹਨਾਂ ਨੂੰ ਨਾਲ ਲੈ ਕੇ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚੂੰਗਾ। ਮੈਂ ਗਿਲੇ ਸ਼ਿਕਵੇ ਭੁਲਾ ਤੇ ਆ ਮੇਰਾ ਸੋਹਣਾ ਰੰਗਲਾ ਪੰਜਾਬ, ਜੇ ਇਹਦੀ ਖਾਤਰ ਮੇਰੀ ਜਿੰਦ ਜਾਨ ਵੀ ਚਲੀ ਗਈ ਕੋਈ ਗੱਲ ਨੀ, ਜੇ ਰੋਸਾ ਸੀ ਇੱਕ ਪਾਸੇ ਰਹਿ ਗਿਆ, ਹੁਣ ਮਹਾਰਾਣੀ ਜਿੰਦ ਕੌਰ ਨੇ ਮੈਨੂੰ ਯਾਦ ਕੀਤਾ, ਮੈਂ ਜਾਊਂਗਾ। ਸਰਦਾਰ ਵਰਿਆਮ ਸਿੰਘ ਚਲਿਆ ਗਿਆ, ਸਰਦਾਰਨੀ ਪ੍ਰੀਤਮ ਕੌਰ ਉਹਦੀ ਧਰਮ ਪਤਨੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ, ਉਹ ਆਉਂਦੀ ਹੈ, ਕਹਿੰਦੀ ਸਰਦਾਰ ਜੀ ਸੁੱਖ ਤਾਂ ਹੈ? ਕਹਿੰਦਾ ਸਰਦਾਰਨੀਆਂ ਕਾਹਦੀ ਸੁੱਖ ਹੈ, ਆਹ ਡੋਗਰਿਆਂ ਦੀ ਬੇੜੀ ਬਹਿ ਜਾਈ ਹੈ, ਇਹ ਅੰਗਰੇਜ਼ਾਂ ਦੇ ਨਾਂ ਰਲ ਗਏ ਹੈ, ਗੋਰਿਆਂ ਦੇ ਨਾਂ ਰਲ ਗਏ ਹੈ। ਇਸੇ ਕਰਕੇ ਮੈਂ ਸੁਚੇਤ ਕੀਤਾ ਸੀਗਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਵੀ ਜਿਨ੍ਹਾਂ ਨੂੰ ਤੂੰ ਆਓ ਭਗਤ ਜ਼ਿਆਦੇ ਦਿੰਦਾ ਇਹ ਅਹੁਦੇ ਦਿੱਤੇ ਹੋਏ ਹੈ, ਇਹ ਮਿੱਟੀ 'ਚ ਮਿਲਾਉਣਗੇ ਤੇਰਾ ਰਾਜ, ਇਹ ਬੇਈਮਾਨੀ ਕਰ ਰਹੇ ਹੈ, ਇਹ ਗਦਾਰੀ ਕਰ ਰਹੇ ਹੈ। ਉਦੋਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਮੇਰੀ ਗੱਲ ਨਹੀਂ ਸੁਣੀ, ਗੱਲ ਉਹੀ ਬਣ ਗਈ ਹੈ, ਡੋਗਰਿਆਂ ਦੇ ਕਰਕੇ ਚਾਰ ਲੜਾਈਆਂ ਹਾਰ ਗਏ ਹੈ, ਹੁਣ ਲੜਾਈ ਲੱਗੀ ਹੋਈ ਹੈ, ਇਹ ਮੈਨੂੰ ਖੱਤ ਆਇਆ ਏ ਮਹਾਰਾਣੀ ਜਿੰਦ ਕੌਰ ਦਾ, ਮੈਂ ਕੱਲ ਨੂੰ ਜਾਣਾ ਏ ਸਭਰਾਵਾਂ ਦੇ ਜੰਗ ਦੇ ਮੈਦਾਨ ਵਿੱਚ, ਸਿੱਖ ਫੌਜਾਂ ਦੀ ਕਮਾਨ ਮੈਂ ਸੰਭਾਲਣੀ ਹੈ, ਮੈਂ ਜਾਣਾ ਏ, ਤੁਹਾਡਾ ਹੁਣ ਰੱਬ ਰੱਖਾ ਏ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੁਸੀਂ ਸਹਾਰਾ ਤੱਕਣਾ ਹੈ, ਮੈਂ ਆਵਾਂ ਚਾਹੇ ਨਾ ਆਵਾਂ, ਚਾਹੇ ਮੇਰੀ ਜਿੰਦ ਦੇਹ ਦੇ ਲੇਖੇ ਲੱਗ ਜੇ ਹੈ। ਹੁਣ ਸਰਦਾਰ ਸ਼ਾਮ ਸਿੰਘ ਜੀ ਆਪਣੀ ਪਤਨੀ ਨੂੰ ਕਹਿੰਦਾ ਏ ਜੀਵਨ ਸਾਥ ਨੇ ਅਸਾਂ ਨੂੰ ਤੋਰਦੇ ਨਹੀਂ, ਆਈਆਂ ਦੇਹ ਤੇ ਮੁਸ਼ਕਲਾਂ ਭਾਰੀਆਂ ਨੇ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਕਿਉਂ ਕਰਦੇ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਢਾਡੀ ਸਾਹਿਬ ਦਾ ਜਥਾ, ਜਿਨ੍ਹਾਂ ਨੇ ਗੁਰ ਇਤਿਹਾਸ ਰਾਹੀਂ ਸੰਗਤਾਂ ਦੀ ਸੇਵਾ ਕੀਤੀ ਹੈ। ਵਾਹਿਗੁਰੂ ਇਹਨਾਂ ਕਿਰਪਾ ਕਰੇ, ਨਾਮ ਦੀ ਦਾਤ ਬਖਸ਼ੇ ਕਰੇ, ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹਿਣ। ਆਓ ਹੁਣ ਆਪਾਂ ਅਰਦਾਸ ਵਿੱਚ ਸ਼ਾਮਿਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਸਾਹਿਬ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਦ ਕੁਰਤੇ ਅਮਰਤਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋ ਪਿੰਦਨੋ ਸਿਮਰੋਂ ਸ੍ਰੀ ਹਰਾਜ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਤਿਆਵੇ ਧਾਇ ਸਭ ਥਾਈਂ ਹੋਇ ਸਾਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ ਦਸਾਂ ਪਾਤਸ਼ਾਹ ਨੇ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਦਾ

ਹਈਆ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੇ ਸਰਦਾਰ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗਨ ਪਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਤਿਨਾਂ ਮਹਾਨ ਸਿੰਘ ਸਿੰਘਣੀਆਂ

ਸਤਿਗੁਰੁ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਮੂਹ ਸਾਧ ਸੰਗਤ ਵੱਲੋਂ। ਆਪ ਜੀ ਦੇ ਪਾਵਨ ਸਥਾਨ ਤੇ ਸੱਚੇ ਪਾਤਸ਼ਾਹ ਜੀ ਉਹ ਸ਼ਾਮਾਂ ਦੇ ਦੀਵਾਨ ਸਜਾਏ ਗਏ, ਸੱਜੇ ਦੀਵਾਨਾਂ ਵਿੱਚ ਆਪ ਜੀ ਦੀ ਇਲਾਹੀ ਬਾਣੀ ਦੇ ਪਾਠ, ਇਲਾਹੀ ਬਾਣੀ ਦਾ ਕੀਰਤਨ ਢਾਡੀ ਸਿੰਘਾਂ ਵੱਲੋਂ ਵਾਰਾਂ ਦੀ ਸੇਵਾ ਕੀਤੀ ਗਈ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਦਾਸਰਿਆਂ ਕੋਲੋਂ ਆਪ ਜੀ ਦੀ ਲਾਹੀ ਪਾਣੀ ਦੇ ਪਾਠ ਕਰਦੇ ਹਾਂ, ਕੀਰਤਨ ਕਰਦੇ ਹਾਂ, ਢਾਡੀ ਸਿੰਘਾਂ ਕੋਲ ਵਾਰਾਂ ਗਾਉਂਦੇ, ਸੱਚੇ ਪਾਤਸ਼ਾਹ ਗੁਰ ਇਤਿਹਾਸ ਦੀ ਸੇਵਾ ਕਰਦੇ ਹਾਂ। ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦੀ ਬਲ ਬੂਤਾ ਸਮਰਥ ਬਖਸ਼ੇ ਕਰਨੀ, ਪੜ੍ਹੀ ਸੁਣੀ ਗਾਵੀ ਹੋਈ ਪਾਣੀ ਦਾ ਭਾਵ ਸਮੂਹ ਸਾਧ ਸੰਗ ਦੇ ਹਿਰਦਿਆਂ ਵਿੱਚ ਵਸਾਉਣਾ, ਸਵਾਸ ਸਵਾਸ ਨਾਮ ਜਪਣ ਦਾ ਬਲ ਬਖਸ਼ੇ ਕਰਨਾ। ਜੋ ਮਾਈ ਭਾਈ ਦੂਰੋਂ ਨੇੜੋਂ ਚੱਲ ਕੇ ਆਪ ਜੀ ਦਰ ਤੇ ਹਾਜ਼ਰੀਆਂ ਭਰੀਆਂ ਹਨ, ਸਮੂਹ ਸਾਧ ਸੰਗ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਕਦਮ ਕਦਮ ਰੇਖੇ ਵਿੱਚ ਲਾਉਣਾ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀ ਆ। ਸੱਚੇ ਪਾਤਸ਼ਾਹ ਜੀ ਉਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਦੇ ਭਾਣੇ ਅੰਦਰ ਚਾਰ ਪੈਦਨ ਚੜਿਆ ਸੀ, ਆਪਦੇ ਭਾਣੇ ਅੰਦਰ ਸੁੱਖਾਂ ਭਰਿਆ ਬਤੀਤ ਹੋਇਆ ਹੈ। ਚਾਰ ਪੈਰ ਰਹਿਣ ਆਈ ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਨੀ, ਸੁੱਖਾਂ ਦੀ ਸਵੇਰ ਲਿਆਉਣੀ। ਦਇਆ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰ ਕਰੋ, ਸਹੀ ਪਿਆਰੇ ਮਿਲਣੇ ਜਿਨ੍ਹਾਂ ਬਿਨਿਆ ਆਪ ਜੀ ਦਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ। ਦੁਰਾਗਿਆ ਭਈਆ ਕਾਲ ਕੇ ਤਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਸਾਹਿਬ ਜੀ ਸੋਏ ਸੁਣਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੇ ਪੰਧ ਜਲੰਦੜੀ ਮੇਰੇ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਕੋਹਟਾਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਨ ਰਹਾਉ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਨ ਰਹਾਉ ਜੋ ਮੰਗੈ ਸੋਈ ਸੋਈ ਪਾਵਹੇ ਸਿਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੁ ਤੇ ਛੁਟ ਹੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪੁਰਾਇਣ ਅਵਨਾਸ

ਅਬਨਾਸੀ ਖਿਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਰਾ ਰਾਵ ਕੌੜੀ ਦੇਵ ਕੀ ਮਹੱਲਾ ਕਈ ਲਾਇਕ ਓਅੰਕਾਰ ਸਤਿ ਪ੍ਰਸਾਦ ਜੈ ਪ੍ਰਕਿਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੂ ਦਸ ਪਰ ਗਾਓ ਸੁਹਲਾ ਸੁਰੂ ਸਜਨਹਾਰ ਤੁਮ ਗਾਪੂ ਮੇਰੇ ਨਿਰਭਉ ਕਾ ਸੁਹਲਾ ਹੋ ਵਾਰ ਕੇ ਸੋਰੇ ਸਾਂ ਸੁਖ ਰਹਾ ਨਿਤ ਨਿਤ ਜੀੜੇ ਸਮਾਰਿਨ ਦੇਖੇ ਕਾ ਦੇ ਹੁਨਹਾਰ ਤੇਰੇ ਦਾਨੇ ਕੀਰਤਨਾ ਪਵੈ ਤਿਸਤਾ ਤੇ ਕਵਨ ਸੰਭਾਰ ਸੰਭ ਸਾਹਾ ਲਿਖਿਆ ਲਿਖਰ ਪਾਉ ਤੇਲ ਜੋ ਸਜਣ ਸੀਸੜੀਆਂ ਜੋ ਹੋਵੇ ਸਹਿ ਸੁਮੇਲ ਘਰ ਘਰ ਇਹੋ ਪਹੁੰਚਾ ਸਿਮਰੀ ਨਿਸਵਾਨ ਸਜਣਹਾਰਾ ਸਿਮਰੀ ਹੈ ਨਾਨਕ ਸੇ ਤੇ ਫਨ ਰਾਗਾ ਸਮਹਦਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰਬਰੇ ਕੋ ਵੇਸਾ ਨੇਕ ਬਾਬਾ ਜੈ ਪ੍ਰਭਾਤੇ ਕੀ ਦੋਏ ਸੁਖਰੇ ਰਾਗ ਖੁਟਾਈ ਤੋਏ ਰਹਾ ਤੁਸੈ ਸਕੜੇ ਪੈਰਾ ਤਿੱਤੀ ਵਾਰੀ ਮਾਹ ਹੋਆ ਸੂਰਜੇ ਕੋ ਰਸੋ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਰ ਰਾਵਚੰਦ ਦੀ ਤਾਰ ਕਮੰਡਲ ਜਨ ਸੰਗੋਤੀ ਧੂਪ ਮੱਲਿਆ ਲੋਕਮ ਚਵਰੋ ਕਰੇ ਸਗਲ ਜੋਤੀ ਕੈਸੀ ਆਰਤੀ ਹੋਏ ਭਵਕਣਾ ਤੇਰੀ ਆਰਤੀ ਅਨਹਥਾ ਸਰਬਜਨ ਤੇ ਰਹਾ ਸਹਿਸ ਤਵ ਨੈਨ ਨੰਦਨ ਹੈ ਤੋਏ ਕੋ ਸਹਿਸ ਨੰਦਨ ਤੋਏ ਸਹਿਸ ਪਦ ਗੁਰਨਾ ਨੇ ਪਦ ਕੰਤਿ ਸਹਿਤ ਬੰਦਿਵ ਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸਕਾ ਚਰਨ ਸਭ ਮੈਂ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੇਂ ਸੁਆਰਤੀ ਹੋਏ ਹਰ ਚਰਨ ਕਰਮ ਕਰੰਦ ਲੋਕਿਤ ਮਨੋਅੰਤ ਨੋ ਬੁਹਿਆ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤਿੰਨੇ ਵਾਸਾ ਰਾਗ ਕੋੜੀ ਪੁੱਤ ਮਹੱਲਾ ਚੌਥਾ ਕਾਮ ਕਰੋਰ ਨਗਰ ਕੋ ਭਰਿਆ ਮਿਰ ਸਾਧੂ ਖੰਡਲ ਖੰਡਾ ਹੇ ਪੂਰਬ ਲੈ ਤੇ ਗੁਰਪਾ ਮਨ ਹਲੇ ਮੰਡਲ ਮੰਡਾ ਹੈ ਕਾਲ ਸਾਧੂ ਮੰਦਰੀ ਪਨਵਟਾ ਹੇ ਕਰ ਡੰਡੋਤ ਪਨਵਟਾ ਰਾਗ ਸਾਖ ਤਰ ਸਾਧਨ ਜਾਣਿਆ ਤਿੰਨੇ ਅੰਤਰ ਹੋ ਮੈਂ ਕੰਡਾ ਹੇ ਜਿਉਂ ਜੋ ਚਲੈ ਚੁਦਰ ਪਾ ਜਮਕਾਰ ਸਹਿ ਸਡੰਡਾ ਹੇ ਹਰਸ਼ਨ ਹਰ ਹਰ ਨਾਮ ਸੁਮਾਣੇ ਦੁੱਖ ਜਨ ਮਰ ਤੋ ਖੰਡਾ ਏ ਅਬਨਾਸੀ ਪੁਰਖ ਪੈ ਪਰਮੇਸ਼ਰ ਦੋ ਸੋ ਪੰਡ ਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਪੜਵੱਡਾ ਹੇ ਜਨ ਨਾਨਕ ਨਾਵੇ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਏ ਰਾਖ ਕੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਣ ਮੇਰੇ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਅੱਗੇ ਬਸਨ ਸਹੇਲਾ ਆਉਦ ਕਟੈ ਦਿਨ ਸਰਣ

ਸੇਵਾ ਕਰਨ ਦੀ ਬਾਤ ਬੋਤਾ ਸਮਰਥ ਬਖਸ਼ੇ ਚਰਣੀ ਬੜੀ ਸੁਣੀ ਜਾਵਿਸ

ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਹੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰਨਾ ਹੀ ਪੂਰਨ ਗੁਣਤਾਸ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੰਦ ਨੀਤ ਖੋਲ ਕਵਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸੋ ਕਹੋ ਟਲ ਗੁਰੂ ਸੇਵੀਐ ਐਣੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਗੁਰਸੋਂ ਚਟੀਐ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੁੰ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੋਖਦ ਗੁਰਮੁਖ ਉਬਰੈ ਜਿਨੇ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੋਖਦ ਗੁਰਮੁਖੀ ਉਭਰੈ ਜਿਨੇ ਸੱਚ ਨਾਮ ਚਿਤ ਲਾਇਆ ਬਿਣ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ ਤੰਦਾ ਕਰਤਿਆਂ ਨੇਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਭਰਮ ਪਲਾਇਆ ਅੰਮ੍ਰਿਤ ਤਜ ਬਿਖ ਸੰਗ ਰਹੇ ਕਰਤੇ ਆਪ ਖਵਾਇਆ ਗੁਰਮੁਖ ਵਿਰਲੇ ਸੋਝੀ ਪਈ
ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨ ਹਰ ਸਾਧ ਆਇਆ, ਸ਼ਬਦ ਹੀ ਨਾ ਉਪਜੈ ਸ਼ਬਦ ਮੇਲ ਮਿਲਾਇਆ, ਬਿਨ ਸ਼ਬਦ ਸਭ ਜਗ ਬੋਰਨ ਬਿਰਥਾ ਜਨਮ ਗਵਾਇਆ। ਅੰਮ੍ਰਿਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ, ਪੌੜੀ ਸੋ ਹਰ ਪੁਰਖ ਅਗੰਮ ਹੈ ਕਹੁ ਕਿਦ ਬਿਦ ਪਾਈਐ, ਤਿਸ ਰੂਪ ਨਾਰੇਕ ਦ੍ਰਿਸ਼ਟ ਕਹੋ ਜਨ ਕਿਉਂ ਤੇ ਆਈ ਹੈ। ਨਿਰੰਕਾਰ ਨਿਰੰਜਨ ਹਾਗਮ ਕਿਆ ਕਹਿ ਗੁਣ ਗਾਈਐ, ਜਿਸ ਆਪ ਜਾਏ ਆਪ ਸੋ ਹਰ ਮਾਰਗ ਪਾਈਐ, ਗੁਰਪੂਰੇ ਵਿਖਾਲਿਆ ਗੁਰ ਸੇਵਾ ਪਾਈਐ, ਜਿਸ ਆਪ ਬਜਾਏ ਆਪ ਸੋ ਹਰ ਮਾਰਗ ਪਾਈਐ, ਗੁਰਪੂਰੇ ਵਿਖਾਲਿਆ ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਸਤਨਾਮ ਸ੍ਰੀ ਵਾਹਿਗੁਰੂ ਜੀ। ਪੂਰਾ ਥਾਟ ਬਣਾਇਆ, ਪੂਰੇ ਵੇਖੋ ਇਹ ਸਮਾਨਾ, ਇਸ ਪਰਪੰਚ ਮੈਂ ਸੱਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗਮਾਨਾ। ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮੈਂ ਸਮਾਨਾ। ਇਹ ਬਾਣੀ ਜੋ ਜਿਉ ਜਾਣੇ, ਤਿਸ ਅੰਤਰ ਰਵੇ ਹਰਨਾਮਾ। ਵਾਹਿਗੁਰੂ ਸਾਹਿਬ ਜੀ ਸਿਰਾ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀ ਹੈ, ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੈ, ਉਮੈ ਦੂਰ ਕਰੇ ਮਨ ਤਾਵ ਤਾਰੇ, ਜਾ ਆਪੇ ਨਰ ਕਰੇ ਪਾਈ ਰੇ ਗੁਰਮੁਖ ਨਾਮ ਧਿਆਏ, ਨਾਮ ਦਾ ਸਦਾ ਮਨ ਵਸੈ, ਮਹਿਲੀ ਪਾਵੇ ਥਾਉ ਰਹਾਉ। ਮਨ ਮੁਖ ਮਨ ਤਨ ਅੰਧ ਹੈ, ਤਿਸ ਨੂੰ ਠੌਰ ਨ ਠਾਉ, ਬਹੁ ਜੋ ਨੀ ਪਾਉਂਦਾ ਫਿਰ ਇਹ ਜੋ ਸੁਨੇ ਕਰ ਕਾਉ। ਗੁਰਮਤੀ ਗੜ ਚੜਨਾ ਸ਼ਦ ਮਿਲੇ ਹਰ ਨਾਉ, ਤ੍ਰੈਗੁਣ ਵਿਖਿਆ ਅੰਧ ਹੈ ਮਾਇਆ ਮੋਗ ਬਾਰ, ਲੋਭੀ ਅਨ ਕੋ ਸੇਵੰਦੈ ਪੜਵੇ ਦਾਂ ਕਰੇ ਬਿਕਾਰ। ਵਿਖਿਆ ਅੰਦਰ ਪਚਮ ਵੈ, ਨਾ ਉਰਵਾਰ ਨਾ ਪਾਰ, ਮਾਇਆ ਮੋਹ ਵਸਾਰਿਆ ਜਗਤ ਪਿਤਾ ਪ੍ਰਤਪਾਲ, ਬਾਜੋ ਗੁਰੂ ਅਚੇਤ ਹੈ ਸਭ ਅਧੀ ਜਮਕਾਲ। ਨਾਨਕ ਗੁਰਮੁਖ ਉਭਰੈ ਸੱਚਾ ਨਾਮ ਸਮਾਲ, ਸ੍ਰੀ ਰਾਗ ਮਹਲਾ ਤੀਜਾ। ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮਿਲਾਇਨ ਹਰ ਨਾਮ ਵਸਿਆ ਮਨ ਆਏ, ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮਿਲਾਏ ਭਾਈ ਰੇ। ਗੁਰਮੈ ਸਾਜ ਰਹਾਓ ਸਾਚੋ ਸਾਜ ਕਮਾਉਣਾ, ਸਾਚੇ ਸੋ ਮਿਲਾਉ ਰਹਾਉ। ਜਿਨੀ ਨਾਮ ਪਛਾਣਿਆ ਤਿਨ ਮਿਟੋ ਬਲ ਜਾਉ, ਆਪ ਸੋਚਣ ਲਈ ਗਾਂ ਚੱਲਾਂ ਤਿਨ ਕਹਿ ਪਾਏ, ਲਾ ਹਰ ਨਾਮ ਮਿਲੇ ਸਹਿਜੇ ਨਾਮ ਸੰਭਾਏ। ਬਿਨ ਗੁਰ ਮੈਲ ਨ ਪਾਈਐ ਨਾਮ ਨ ਪ੍ਰਾਪਤ ਹੋਏ, ਐਸਾ ਸਤ ਗੁਰ ਲੋੜ ਲਹੋ, ਜਿਦੋਂ ਪਾਈਐ ਸੱਚ ਸੋਏ ਅਸੁੰਗਾਰੇ ਸੁਖ ਵਸੈ।
ਜੋਤ ਪਾਵੇ ਸੋਏ ਜੇ ਅਸ ਗੁਰ ਕਾ ਜਾਣਿਆ ਤਿਹੋ ਜਿਹਾ ਸੁਕੋਏ ਹੈ ਸਹਿਸਾ ਮੂਲੇ ਨਾਹੀਂ ਪਾਉ ਲੈ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸਿਰਾ ਮਹਲਾ ਤੀਜਾ ਅੰਮ੍ਰਿਤ ਛੋਟ ਬਿਖਿਆ ਲੋਬਾਣੇ ਸੇਵਾ ਕਰੇ ਵਡਾਣੀ ਆਪਣਾ ਧਰਮ ਗਵਾਏ ਬੂਜੇ ਨਾਹੀਂ ਅੰਧਨ ਤੋਂ ਵਿਆਣੀ ਮਨ ਮੁਖ ਅੰਧ ਨਾ ਚੇਤਈ ਡੂ ਮੋਏ ਬਿਨ ਪਾਣੀ ਮਨ ਰਹਿ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਵਸੇ ਤਾਰ ਵਿਸਰਨਾ ਜਾਈ ਰਹਾਓ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨ ਮੋਹ ਪਾਤ ਗਵਾਈ ਸਤਿਗੁਰ ਸੇਵ ਸਦਾ ਸੋ ਪਾਇਆ ਜੋਤੀ ਜੋਤ ਮਿਲਾਏ ਸਤਿਗੁਰ ਕੀ ਸੇਵਾ ਅਥ ਸਖਾਲੀ ਜੋ ਇਸੇ ਸੋ ਫਲ ਪਾਏ ਸੋ ਸਤਿਗੁਰ ਜੋ ਸਤਿਗੁਰ ਸਰਣਾਉ ਤੇ ਉਤਨ ਕੇ ਪਲ ਜਾਉ ਜੋ ਸਤਿਗੁਰ ਕੀ ਸੇਵਾ ਅਥ ਸਖਾਲੀ ਜੋ ਇਸੇ ਸੋ ਫਲ ਪਾਏ ਜਤ ਸਤ ਤਪ ਪੇ ਸਰੀਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਉਹ ਤੁਨ ਕੇ ਬਲ ਜਾਉ ਦਰ ਸੱਚੇ ਸੱਚੀ ਵਡਿਆਈ ਸਹਿਜੇ ਸਾ ਸਮਾਉ ਨਾਨਕ ਨਦਰੀ ਪਾਈ ਹੈ ਗੁਰਮੁਖ ਮੇਲ ਮਿਲਾਪ ਸਿਰਾ ਮਹਲਾ ਤੀਜਾ ਮਨ ਮੁਕਰਮ ਕਮਾਵਣ ਜਿਉਂ ਦੁਹਾਗਣ ਧਨ ਸ਼ਿੰਗਾਰ ਸੇਜੇ ਕੰਧ ਨ ਆਵੇ ਨਿਤਨੇ ਧੋਏ ਖਵਾਰ ਬਿਰਕਾ ਬੈਲ ਨਾ ਪਾਵੀ ਨਾ ਦਿਸੇ ਕਰ ਪਾਰ ਪਾਈ ਰੇ ਕਮਨ ਨਾਮ ਧਿਆਏ ਸੰਤਾ ਸੰਗਤ ਮੇਰਾ ਰਹੇ ਜਬ ਰਾਮ ਨਾਮ ਸੋ ਪਾਈ ਰਹਾਉ ਗੁਰਮੁਖ ਸਦਾ ਸੁਹਾਗਣੀ ਫੇਰ ਆਖਿਆ ਉਰ ਤਾਰ ਮਿੱਠਾ ਬੋਲੇ ਨਿਵ ਚਲੈ ਸੇਜੇ ਰਵੇ ਪਤਾਰ ਸੋ ਬਾਵੰਤ ਸੁਹਾਗਣੀ ਜਿਨ ਗੁਰ ਕਾਹੇ ਤਾ ਪਾਰ ਪੂਰੇ ਬਾਗ ਸਦਗੁਮ ਲੈ ਜਾਂ ਪਾਗੇ ਕਾ ਉਦੋਂ ਹੋਏ ਅੰਦਰ ਹੋਂ ਤੁਕ ਪਰਮ ਘਟੀਏ ਸੁਖ ਪ੍ਰਾਪਤ ਹੋਏ ਗੁਰ ਕੈ ਪਾਣੇ ਜੋ ਚਲੈ ਤੁਕ ਨ ਪਾਵੇ ਕੋਏ ਗੁਰ ਕੇ ਪਾਣੇ ਵਿੱਚ ਅੰਮ੍ਰਿਤ ਸਹਿਜੇ ਪਾਵੇ ਕੋਏ ਜਿਨ੍ਹਾਂ ਪ੍ਰਾਪਤ ਇਨ ਪਿਆ ਹਮੇ ਵਿੱਚੋਂ ਕੋਏ ਨਾਨਕ ਗੁਰਮ ਨਾਮ ਤੇ ਆਈਏ ਸੱਚ ਮਿਲਾਵਾ ਹੋਏ ਸਿਰਾ ਮਹੱਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਆਗੇ ਤਰੇ ਗੁਰ ਸੁਹਾਗਣੀ ਕਰਮ ਕੁਮਾਉਂਦੀਆਂ ਸੇ ਕਰਮ ਕਰੇ ਸਹਿਜੇ ਸਾਜ ਮਿਲਾਵੜਾ ਸਾਜ ਵਡਾਈ ਦੇ ਭਾਈ ਰੇ ਗੋਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚੇ ਸਭ ਕੋਈ ਰਹਾਉ ਲਖ ਜਰਾ ਸੀ ਫੇਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ ਵਿਆਏ ਬਿਨ ਸ਼ਬਦੇ ਫਿਰ ਨਾ ਪਾਈਏ ਬਿਰਥਾ ਜਨਮ ਗਵਾਏ ਹੋ ਹੋ ਕਰਤੀ ਜੱਗ ਫਿਰੀ ਨਾ ਤਨ ਸੰਪੈ ਨਾਲ ਅੰਧੀ ਨਾਮ ਨ ਚੇਤਈ ਸਭਾ ਦੀ ਜਮਕਾਲ ਸਗੁਮਲੇ ਤਨ ਪਾਇਆ ਨਾਮ ਰੇ ਸੰਭਾਲ ਨਾਮ ਰਤੈ ਸੇ ਨਿਰਮਲੈ ਗੁਰ ਕੇ ਸਹਿ ਸੁਭਾਏ ਮਾਨ ਤਾਰਾ ਤਾਰਾਂ ਸਹਾਏ ਨਾਨਕ ਰੰਗ ਨ ਉਤਰੈ ਜੋ ਹਰ ਤੁਰ ਛੋਡਿਆ ਲਾਹੇ ਸਿਰਾ

ਆਪੇ ਸੇਵ ਕਰਾਏ। ਦੇਖ ਗੁਟਮ ਮੋਲ ਬਾਣਾ ਚੱਲਦਿਆਂ ਨਾਲ ਨਾ ਜਾਏ, ਸਤਿਗੁਰ ਸੇਵ ਗੁਣ ਦਾਨ ਪਾਇਆ, ਤਿਸ ਕੀ ਕੀਮ ਨਾ ਪਾਈ, ਹਰ ਪ੍ਰਸਾਦਿ ਪ੍ਰਮੇਰਾ ਅੰਤੇ ਹੋਏ ਸਿਖਾਈ। ਆਪਣੇ ਮਨ ਚਿੱਤ ਕਹੇ ਕਹਾਏ, ਬਿਨ ਗੁਰੇ ਆਪ ਨਾ ਜਾਈ, ਹਰ ਜੋ ਦਾਤਾ ਪਉ ਦੋਸ਼ ਲੈ ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਸਿਰਾ ਮਹੱਲਾ ਤੀਜਾ, ਤਨ ਜਰਣੀ ਜਿਨ ਜਾਇਆ, ਤਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੋ ਪਾਇਆ, ਵਿਚੋ ਗਿਆ ਗੁਮਾਨ। ਦਾਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਦਾਨ। ਮੇਰੇ ਮਨ ਗੁਰਮੁਤਿਆ ਰਸੋਏ, ਗੁਰ ਕਾ ਸ਼ਮਨ ਵਸੇ, ਮਨ ਤਾਂ ਨਿਰਮਲ ਹੋਏ ਰਹਾਉ। ਕਰ ਕਿਰਪਾ ਕਰਿਆ ਆਪੇ ਮਿਲਿਆ ਆਏ, ਗੁਰ ਸ਼ਬਦ ਦੀ ਸਲਾਹੀ ਰੰਗੇ ਸਹਿ ਸੁਭਾਏ, ਸੱਚੇ ਸਤ ਸਮਾਇਆ, ਮਿਲ ਰਹਿ ਨ ਵਿਛੜ ਜਾਏ। ਜੋ ਕੀ ਕਰਨਾ ਸੋ ਕਰਿਆ, ਵਨ ਕਰਨਾ ਜਾਏ, ਸ੍ਰੀ ਵਿਸ਼ਨ ਨੇ ਮੇਲੇ ਨੂੰ ਸਤਗੁਰ ਪੰਨੇ ਪਾਏ, ਆਪੇ ਕਾਰ ਕਰਾਏ ਸੀ ਵਨ ਕਰਨਾ ਜਾਏ। ਮਾਨ ਤਾਂ ਰਤਾ ਰੰਗ ਸਿਉਂ ਮੈਂ ਤਾਜ ਵਕਾਰ, ਹੈ ਨਸਿਰ ਦੇ ਰਵ ਰਹਿ ਨਿਰਭਉ ਨਾਮ ਹੰਕਾਰ। ਨਾਨਕ ਨਾ ਨਾਨਕ ਆ ਮਲਾਇਣ ਪੂਰੇ ਸ਼ਬਦ ਪਾਰ, ਸਿਰਾ ਮਹੱਲਾ ਤੀਜਾ। ਗੋਬਿੰਦ ਗੁੜੀ ਨਿਦਾਨ ਹੈ, ਅੰਤ ਨ ਪਾਇਆ ਜਾਏ, ਕਥਨੀ ਬਦਨੀ ਨਾ ਪਾਈਏ, ਉਮੇ ਵਿੱਚੋਂ ਜਾਏ, ਸੁਗਮ ਲਿਆ ਸਿਰ ਪੈਰ ਚ ਆ ਵਸੇ ਮੰਦ ਆਏ। ਪਾਈ ਰੇ ਗੁਰਮਾ ਬੂਜੇ ਕੋਏ, ਬਿਨ ਬੂਜੇ ਕਰਮ ਕਮਾਵਣ ਹੈ, ਜਨ ਪਦਾਰ ਖੋਏ ਰਹਾਉ। ਜਿਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਕੇ ਸਪਰਮ ਪਲਾਏ, ਅੰਮ੍ਰਿਤ ਸਾਚਾ ਨਾਮੈ ਕਹਿਣਾ ਕੋਈ ਨਾ ਜਾਏ। ਪੀਵਤ ਹੂੰ ਪਰਵਾਨ ਪਿਆ, ਪੂਰੇ ਸ਼ਬਦ ਸਮਾਏ, ਆਪੇ ਦੇ ਤਾਂ ਪਾਈ ਔਰ ਕਰਨਾ ਕਿਉਂ ਨਾ ਜਾਏ। ਦੇਣ ਵਾਲੇ ਕਿਹਾ ਦਾਤ ਹੈ, ਗੁਰੂ ਦੁਆਰੇ ਪਾਏ, ਜਿਹਾ ਕੀ ਤੁਨ ਤਿਹਾ ਹੋਆ, ਜੇ ਕਰਮ ਕਮਾਏ, ਜਾਤ ਸਤ ਸੰਜਮ ਨਾਮ ਹੈ। ਵਿਣ ਨਾਵੇ ਨਿਰਮਲ ਨਾ ਹੋਏ, ਪੂਰੇ ਪਾ ਨਾ ਮਨ ਉਸੇ, ਸ਼ਬਦ ਮਲਾਵਾ ਹੋਏ ਨਾਨੂ ਸਹਿ, ਜੇ ਹੀ ਰੰਗ ਵਰਤਦਾ, ਗੁਣ ਪਾਵੇ ਸੋਏ ਸਾ ਮਹਲਾ ਤੀਜਾ। ਕਾਇਆ ਸਾਦੇ ਉਰਤ ਤਪ ਕਰੇ, ਵਿਚੋਂ ਹੋਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ, ਨਾਮ ਨ ਕਭੀ ਪਾਏ। ਗੁਰ ਕੈ ਸ਼ਬਦ ਜੀ ਮਰੇ, ਹਰ ਨਾਮ ਵਸੇ ਮਨ ਆਏ, ਸੁਣ ਮਨ ਮੇਰੇ ਭਜ ਸਤਿਗੁਰ ਸਰਣਾ, ਗੁਰ ਪ੍ਰਸ਼ਾਦੀ ਛੁਟੀਏ, ਬਿਹ ਪਉ ਜਲ ਸ਼ਬਦ ਗੁਰ ਤਰਣਾ ਰਹਾਉ। ਤ੍ਰੈ ਗੁਣ ਸਭਾ ਤਾਤ ਹੈ, ਦੂਜਾ ਪਾਉ ਵਕਾਰ, ਪੰਡਤ ਪੜੇ ਬੰਧਨ ਮੋਬਾ ਦਾ, ਨ ਬੂਝੇ ਬਿਖਿਆ ਪਿਆਰ, ਸਤਿਗੁਰ ਮਿਲਿਆ ਤ੍ਰਿਗੁਣ ਛੁਟੈ, ਚੌਥੇ ਪਦ ਮੁਕਤ ਦੁਆਰ, ਗੁਰਤੇ ਮਾਰਗ ਪਾਈਐ ਚੁੱਕੈ ਮੋਗ ਵਾਰ। ਸ਼ਬਦ ਮਰੇ ਤਾਂ ਉਦਰੈ, ਪਾਏ ਮੋਹ ਦੁਆਰ, ਗੁਰ ਪ੍ਰਸ਼ਾਦੀ ਮਿਲੈ ਸਚ ਨਾਮ ਕਰ ਥਾਰ। ਇਹ ਮਨੁਆ ਆਤ ਸਬਲ ਹੈ, ਛੜੇ ਨੇ ਕਿਤੇ ਉਪਾਏ, ਦੂਜੇ ਪਾਏ ਦੋ ਲੈਂਦਾ ਬਹੁਤੀ ਦੇ ਸਜਾਏ। ਨਾਨਕ ਨਾਮ ਲਗੈ ਸੇ ਉਬਰੈ, ਹਮੈ ਸ਼ਬਦ ਗਵਾਏ, ਸਿਰਾ ਮਹਲਾ ਤੀਜਾ। ਕਿਰਪਾ ਕਰੇ ਗੁਰ ਪਾਈਏ, ਰਣਾਮੋ ਦੇ ਦ੍ਰਿੜਾਏ, ਬਿਨ ਗੁਰ ਕਿੰਨਾ ਪਾਇਓ, ਬਿਰਥਾ ਜਨਮ ਗਵਾਏ, ਬਨ ਮੋਕਰਨ ਕਮਾਣ ਦਰਗੇ ਮਿਲੇ ਸਜਾਏ। ਮਨ ਰਹਿ ਦੂਜਾ ਪਾਉ ਚੁਕਾਏ, ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੋ ਪਾਏ ਰਹਾਉ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਤਰੇ ਪਿਆਰ, ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਤੇ ਆਈਏ, ਤਾਂ ਪਾਏ ਮੋਹ ਦੁਆਰ, ਹਉਮੈ ਵਿਜੈ ਬਿੰਦਾ ਅਮਰ ਜੰਮੇ ਆਵੇ ਜਾਏ। ਮਨਮੋਹ ਸਾਧ ਨਾਲ ਮਨਮੋਹ ਸ਼ਬਦ ਨਾ ਜਾਣੀ, ਜਾ ਸੰਪਤ ਗਵਾਏ। ਗੁਰ ਸੇਵਾ ਨਾ ਪਾਈਐ, ਸੱਚੇ ਰਹਿ ਸਮਾਏ, ਸ਼ਬਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਆਂਦਨ ਭਗਤ ਕਰੇ ਸਦਾ ਸੱਚੇ ਕੀ ਲਿਵਲਾਏ, ਆਂਦਨ ਭਗਤ ਕਰੇ ਸਦਾ ਸੱਚੇ ਕੀ ਲਿਵਲਾਏ, ਨਾਮ ਪਦਾਰ ਬਨ ਵਸਿਆ, ਨਾਮ ਸਹਿ ਸਭਾਏ, ਸਰਾ ਮਹਲਾ ਤੀਜਾ। ਜਿੰਨੇ ਪੁਰਖ

0: ਕਰ ਹੁੰਦਾ ਪੁਰਖ ਨਾ ਪਛਾਣਿਆ ਅਭਮਾਨ ਮੂਠੇ ਹੰਕਾਰ ਸਤਿਗੁਰੂ ਕਾ ਫਿਟਕਿਆ ਮੰਗਤ ਕੇ ਸੰਸਾਰ ਸਤਿਗੁਰੂ ਕਾ ਫਿਟਕਿਆ ਮੰਗਤ ਕੇ ਸੰਸਾਰ ਸੱਚਾ ਬਿਨਾ ਸੇਵਿਓ ਸਭ ਕਾ ਸਵਾਰਨਾਰ ਮਨ ਮੇਰੇ ਸਦਾ ਹਰ ਵੇਖਾ ਦੂਰ ਜਨਮ ਦੋ ਪਰ ਹਰੇ ਸ਼ਬਦ ਰਿਹਾ ਭਰਪੂਰ ਹਾਉ ਸਾਚ ਲਾਣ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਉਣੀ ਸੱਚੇ ਨਾਲ ਪਿਆਰ ਸੱਚਾ ਸਾਵਰਦਾ ਕੋਈ ਨਾ ਮਿਟਾਰ ਮਨ ਮੋਹ ਮੈਲ ਨਾ ਪਾਣੀ ਕੂੜ ਮੁਠੇ ਕਰਿਆਰ ਹਉਮੈ ਕਰਤਾ ਜਗ ਮੋਵਾ ਗੁਰਬਿਨ ਕੋਹ ਰਿਆ ਅੰਧਾਰ ਮਾਇਆ ਮੋਹ ਵਿਸਾਰਿਆ ਸੋ ਦਾਤਾ ਦਾ ਤਾਰ ਸਤਿਗੁਰ ਸੇਵੇ ਤਾਂ ਉਭਰੈ ਸੱਚ ਰੱਖੇ ਉਰ ਤਾਰ ਕਿਰਪਾ ਤੇ ਹਰ ਪਾਈਐ ਸਾਸ਼ਬ ਵਿਚਾਰ ਸਤਿਗੁਰੇ ਮਾਧਨ ਬਲਾ ਹਉਮੈ ਤਾਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੇ ਸ਼ਬਦ ਵਿਚਾਰ ਤੰਦਾ ਤਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੈ ਮੁਖ ਉਜਲੈ ਤੇ ਸੱਚ ਦਰਬਾਰ ਸਤਿਗੁਰ ਪੂਰਨ ਮੰਨਿਓ ਸ਼ਮਨ ਲਗੋ ਪਿਆਰ ਇਸਨਾਨ ਦਾਨ ਜੇ ਤਾਗਰੇ ਦੂਜੇ ਪਾਏ ਖਵਾਰ ਹਰਜਿਓ ਆਪਣੀ ਕਿਰਪਾ ਕਰੇ ਤਨ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਹੇ ਤਾ ਪਾਰ ਸਿਰਾ ਮਹਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਪਾਣ ਮਨ ਲਈ ਵਿੱਚੋਂ ਆਪ ਗਵਾਏ ਇਹ ਸੇਵਾ ਚਾਕਰੀ ਨਾ ਵਸੇ ਮਨ ਆਏ ਨਾਮੀ ਤੇ ਸੋ ਪਾਈਏ ਸੱਚੇ ਸਭ ਸੁਹਾਏ ਮਨ ਮੇਰੇ ਅੰਦਰ ਜਾ ਕਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਿਹਾ ਭਰਪੂਰ ਪੈ ਪਾਏ ਭਗਤ ਕਰੇ ਦਿਨ ਰਾਤੀ ਅੱਜ ਵੇ ਕਿਸ ਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣ ਗਹੀਰ ਜੋਗ ਜਸੋ ਜਾਗੇ ਸੇ ਉਭਰੈ ਸੁੱਤੇ ਗਏ ਮੋਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਣੇ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਇ ਜਨ ਮਨ ਮੋਜਨ ਬਿਰਥਾ ਗਿਆ ਕਿਆ ਮੋਦੇ ਸੀ ਜਾਏ ਸਭ ਕਿਸ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਗੁਰ ਕੇਸ਼ਵ ਪਛਾਣੀਏ ਦੁੱਖ ਹਉਮੈ ਵਿੱਚੋਂ ਗਵਾਏ ਸਤਿਗੁਰ ਸੇਵਨ ਆਪਣਾ ਤਿਨ ਕੇ ਲਾਗੋਂ ਪਾਏ ਨਾਨਕ ਦਾ ਸੱਚੇ ਸਚਿਆਰ ਹੈ ਤਿਨ ਕੇ ਬੁਲਾਰੇ ਹਮ ਤਿਨ ਬੁਲਾਰੇ ਜਾਓ ਸਿਰਾ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ ਅੰਧੇ ਨਾ ਮੇਰਾ ਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਤਾਂ ਕਿਤ ਵੇਲਾ ਭਗਤ ਹੋਏ ਅੰਧੇ ਨਾ ਮੋਰਾ ਤਿਆ ਸੱਚੇ ਸੱਚੀ ਸੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਏ ਰਹਾਉ ਸਹਿਜੇ ਖੇਤੀ ਰਾਈ ਹੈ ਸਾਜ ਨਾਮ ਬੀਜ ਪਾਏ ਖੇਤੀ ਜੰਮੀ ਅਗਲੇ ਮਨਵਾ ਰੱਜਾ ਸਹਿ ਸੁਭਾਏ ਗੁਰ ਕਾ ਸ਼ਬਦ ਚਿਰ ਪੀਤੇ ਤਿਹ ਜਾਏ ਇਹ ਮਨ ਸਾਚਾ ਸਹਿ ਰਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਿਹਾ ਸਮਾਏ ਬਾਣੀ ਵੱਜੀ ਚਉ ਜੁਗੀ ਸੱਚੋ ਸਾ ਸੁਣਾਏ ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਲਾਏ ਤਿਨ ਕੋ ਮਹਿਲ ਹਦੂਰ ਹੈ ਜੋ ਸੱਚ ਰਤੇ ਲਿਵਲਾਏ ਜੋ ਸੱਚ ਰਹੇ ਲਿਵਲਾਏ ਨਦਰੀ ਨਾਮ ਤੇ ਆਈ ਹੈ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲੈ ਸਤਿਗੁਰ ਭੇਟੇ ਰੇ ਸਾਏ ਆਂਦੇ ਨਾਮ ਹੈ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਲਾਵੜਾ ਨਾਮੇ ਨਾਮ ਸਮਾਏ ਸਿਰਾ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ ਸਾਧ ਸੰਗਤੀ ਸਦਾ ਮੇਰੇ ਸੱਚੇ ਕੇ ਗੁਣਸਾਰ ਡੁੱਬਦਾ ਮੈਲ ਚੁਕਾਈਨ ਹਾਰਾ ਗਿਆ ਉਰ ਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਪਰ ਨਾਲ ਹਰ ਸਿਮਰਨ ਹਰ ਨਿਰਮਲ ਸਦਾ ਸੋਣਾ ਸ਼ਬਦ ਸਵਾਰਨ ਹਰ ਰਹਾਉ ਸੱਚੇ ਸਦਮਨ ਮੋਇਆ ਪ੍ਰਭਾ ਪਹਿਲੇ ਮਲਾਏ ਕਹਿੰਦੇ ਨਾਮੇ ਰਤਿਆ ਜੋਤੀ ਜੋਤ ਮਲ ਸਮਾਏ ਜੋਤੀ ਪ੍ਰਭ ਜਾਪਦਾ ਮੈਂ ਸਤਿਗੁਰੂ ਨ ਪਾਏ ਜਿਨ ਗੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿੰਨ ਆਏ ਫਿਰ ਨਾਵੇਂ ਸਭ ਡੂੰਬਣੀ ਦੂਜੇ ਪਾਏ ਖਵਾਏ ਤੇ ਬੈਂ ਘੜੀ ਨਹੀਂ ਜੀਵੇ ਦੁਖੀ ਰਹਿਣ ਵਿਆਏ ਪਰਮ ਬਲਾਣ ਅੰਧਲਾ ਫਿਰ ਫਿਰ ਆ ਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲਹਿ ਮਲਾਏ ਸਭ ਕੇ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਉਂਦੇ ਪਾਪੇ ਭਜੇ ਪਛਾਏ ਜੋ ਸੋ ਪ੍ਰਭ ਚੰਦਨ ਆਵੇ ਮਨਮ ਬੋਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸਿਰਾ ਮਹੱਲਾ ਤੀਜਾ ਬਿਨ ਗੁਰੋ ਨਾ ਟੁੱਟੀ ਹਉਮੈ ਪੀਣ ਨਾ ਜਾਏ ਗੁਰਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ ਗੁਰ ਸ਼ਬਦੀ ਹਰ ਪਾਈ ਹੈ ਬਿਨ ਸ਼ਬਦੇ ਪਰਮ ਪਲਾਏ ਮਾੜੇ ਨਹੀਂ ਕਰ ਵਾਸਾ ਹੋਏ ਰਾਮ ਨਾਮ ਸਲਾਹ ਤੋਂ ਫਿਰ ਆਵਣ ਜਾਣ ਨਾ ਹੋਏ ਰਹਾਓ ਹਰੇ ਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜ ਹੀ ਸੁਖੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤਾਂ ਦੇ ਹੋਮੇ ਸਭਾ ਗਣਤਾ ਗਣਤੇ ਨੂੰ ਸੋਨਾ ਏ ਵੇਖੀ ਕਾਰ ਕਮਾਵਣੀ ਵੇਖੀ ਮਾਵੇਂ ਸੰਭਾਏ ਬੈ ਨਾਵੇਂ ਠਾਉਰ ਨਾ ਪਾਣੀ ਜਾਂ ਪ੍ਰਦੋ ਸਹਾਏ ਜੀਉ ਪਿੰਡ ਸਭ ਤਿਸਦਾ ਤਿਸੇ ਦਾ ਆਧਾਰ ਗੁਰ ਪ੍ਰਸਾਦੀ ਪੂਜੀ ਹੈ ਤਾਂ ਪਾਏ ਮੋਖ ਦਵਾਰ ਨਾਨਕ ਨਾਮ ਸਲਾਹ ਤੋਂ ਅੰਤ ਨ ਪਾਰਾ ਵਾਰ ਸਿਰਾ ਮਹੱਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ ਗੁਰਸ਼ਬ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਹੀਂ ਪਿਆਰ ਕਿਰਪਾ ਕਰਕੇ ਆਪਣੀ ਦਿੱਤੋ ਨੂੰ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸੁਰ ਸੰਭਾਏ ਰਹਾਉ ਸੱਚੀ ਭਗਤੀ ਮਨ ਲਾਲ ਥੀ ਅਰਤਾ ਸਹਿ ਸਭਾਏ ਗੁਰ ਸ਼ਬਦੀ ਮਨ ਮੋਇਆ ਕਹਿਣਾ ਗੁਣ ਨਾ ਜਾਏ ਜੇ ਵਾਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਮਨ ਮੋਏ ਰਮ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ ਸੰਸਾਏ ਸੰਸਾਰ ਹੈ ਸੁਤਿਆਂ ਰਹਿਣ ਵਿਆਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਇਹ ਆਪ ਵਡਾਈ ਦਿੱਤੀਆਂ ਗੁਰਮਾ ਦੇ ਬਜਾਏ ਸਭਨਾ ਕਾ ਦਾਤਾ ਇੱਕ ਹੈ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖਵਾਏ ਦੂਜੇ ਛੱਡਣ ਲਾਏ ਗੁਰਮਤੀ ਅਰ ਪਾਈ ਹੈ ਜੋਤੀ ਜੋਤ ਮਲਾਏ ਆਂਦੇ ਨਾਮੇ ਰਤਿਆ ਨਾਨਕ ਨਾਮ ਸੰਭਾਏ ਸਿਰਾ ਮਹੱਲਾ ਤੀਜਾ ਗੁਣਵੰਤੀ ਸਜ ਪਾਇਆ ਤ੍ਰਿਨਾ ਤਾਜ ਵਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੋਹ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕਹਿ ਪਾਣੇ ਚੱਲ ਨਿਜ ਕਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਏ ਮਹਲ ਰਹਾਉ ਓ ਗੁਣਵੰਤੀ ਗੁਣ ਕੋ ਨਹੀਂ ਬਹਿਣ ਨ ਮਿਲੇ ਹਦੂਰ ਮਨ ਮੋਖ ਸ਼ਬਦ ਨਾ ਜਾਣੀ ਅਵਗਣ ਸੋ ਪ੍ਰਭ ਦੂਰ ਜਿਨੀ ਸਾਜ ਪਛਾਣਿਆ ਸਾਜਰ ਦੇ ਭਰਪੂਰ ਗੁਰ ਸ਼ਬਦੀ ਮਨ ਭੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਣ ਸ਼ਬਦੇ ਲੈਣ ਮਲਾਏ ਸੱਚਾ ਰੰਗ ਨਾ ਉਤਰੈ ਜੋ ਸਾਚਰ ਤੇ ਲਿਵਲਾਏ ਚਾਰੇ ਕੁੰਡਾਂ ਭਾਵ ਥਕੈ ਮਨ ਮੋਹ ਬੂਝ ਨਾ ਪਾਏ ਜੈ ਸਤਿਗੁਰ ਮਿਲੇ ਸੋ ਮਿਲਾਏ ਸੱਚੇ ਸ਼ਬਦ ਸੁਭਾਏ ਸੱਚੇ ਸ਼ਬਦ ਸਮਾਏ ਜਿਸ ਸਤਿਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਘਾਟੇ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਲਾਵਾ ਹੋਏ ਸੱਚ ਖਾਂ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮ ਹੋਏ ਸਿਰਾ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿਰ ਦੇਖੇ ਆਪ ਉਪਾਏ, ਸਭ ਇੱਕੋ ਇੱਕ ਵਰਤ ਦਾ ਅਲਗ ਲਖਿਆ ਜਾਏ। ਆਪੇ ਪ੍ਰਭ ਦਿਆਲ ਹੈ, ਆਪੇ ਦੇ ਬਜਾਏ, ਗੁਰਮਤੀ ਸਰਮਣ ਵਸਿਆ, ਸੱਚ ਰਹੇ ਲਿਵ ਲਾਏ। ਮਨ ਮੇਰੇ ਗੁਰ ਕੀ ਮਨ ਲਰ ਜਾਏ, ਮਨ ਤਾ ਸੀਤਲ ਸਭ ਥੀਏ, ਨਾ ਵਸੇ ਮਨ ਆਏ ਰਹਾਓ। ਜਿਨ ਕਰ ਕਾਰਨ ਤਾਰਿਆ, ਸੋਈ ਸਾਰ ਕਰੇ ਗੁਰ ਕੈ ਕਾ ਸ਼ਬਦ ਪਛਾਣੀ ਹੈ, ਗੁਰ ਕੈ ਸ਼ਬਦ ਪਛਾਣੀ ਹੈ, ਜਾਣ ਆਪੇ ਨਾ ਕਰੇ। ਸੇ ਜਨ ਸ਼ਬਦ ਸੋਹਣੇ ਤੇ ਸੱਚੇ ਦਰਬਾਰ, ਗੁਰਮੁਖ ਸੱਚੇ ਸ਼ਬਰਤ ਹੈ, ਆ ਮਿਲੇ ਕਰਤਾਰ, ਗੁਰਮਤੀ ਸੱਸ ਲਾਣਾ, ਜਿਦਾ ਅੰਤ ਨਾ ਪਾਰਾ ਵਾਰ। ਕੜਗੜੇ ਆਪੇ ਹੁਕਮ ਵਸੇ, ਹੁਕਮ ਕਰੇ ਵਿਚਾਰ, ਗੁਰ ਸ਼ਬਦ ਸਲਾਹੀ ਹੈ, ਹਉਮੈ ਵਿੱਚੋਂ ਖੋਏ, ਸਾਤਾ ਨਾਵੇ ਬਾਰੀ, ਅਵਗਣਵੰਤੀ ਰੋਏ, ਸੱਸ ਲਾਹੀ ਸਾਹ ਲਗਾ। ਸੱਚ ਸਲਾਹੀ ਸਾਹ ਲਗਾ, ਸੱਚੇ ਨਾ ਤ੍ਰਿਪਤ ਹੋਏ, ਗੁਣ ਵਿਚਾਰੀ ਗੁਣ ਸੰਗਰਾਂ, ਅਵਗਣ ਕੱਢਾਂ ਤੋਏ, ਆਪੇ ਮੇਲ ਮਿਲਾਇੰਦਾ, ਫਿਰ ਵਿਛੋੜਾ ਨਾ ਹੋਏ। ਨਾਨਕ ਗੁਰ ਸਲਾਹੀ ਆਪਣਾ, ਜਿੱਦੋਂ ਪਾਈ ਪ੍ਰਭ ਸੋਏ, ਸਿਰਾ ਮਹੱਲਾ ਤੇ ਜਾ, ਸੁਣ ਸੁਣ ਕਾਮ ਗਹੇਲੀ ਹੈ, ਕਿਆ ਚੱਲੇ ਬਾਂਹ ਲੁਢਾਏ, ਆਪਣਾ ਪਿਰ ਨਾ ਪਛਾਣੇ, ਕਿਆ ਮੋਦੇ ਸੇ ਜਾਏ। ਜਿੰਨੀ ਸਕੀ ਗੰਧ ਪਛਾਣਿਆ, ਉਹ ਤਿਨਕੇ ਲਾਗੋਂ ਪਾਏ, ਤਿਨੇ ਜੈਸੀ ਥੀ ਰਹਾਂ, ਸਾਸਮ ਮਿਲਾਏ। ਮੁੰਡੈ ਕੂੜ ਮੁਠੀ ਕੁੜਿਆਰ, ਪ੍ਰੇਮਰਾ ਸਾਜਾ ਸੋਹਣਾ, ਪਾਈਏ ਗੁਰ ਬੇਚਾਰ ਹਾਉ। ਮਨ ਮੁਖ ਕੰਧ ਨਾ ਪਛਾਣੀ, ਤਿਨ ਕਿਉ ਰਹਿਣ ਵਿਹਾਏ, ਗਰਬਟੀਆਂ ਤੇ ਨਾ ਜਲੈ, ਦੁਖ ਪਾਵੈ ਦੂਜੇ ਪਾਏ। ਸ਼ਬਦ ਰਤੀਆਂ ਸੁਹਾਗਣੀ, ਤਿਨ ਵਿੱਚੋਂ ਹਉਮੈ ਜਾਏ, ਸਦਾ ਪਿਰਾਵੇ ਆਪਣਾ, ਤਿੰਨਾ ਸੁਖੇ ਸੁਖ ਵਿਆਏ। ਗਿਆਨ ਹੋਣੀ ਪਿਰ ਮੁੱਤੀਆਂ, ਪਰਮ ਨਾ ਪਾਇਆ ਜਾਏ, ਅਗਿਆਨ ਮਤੀ ਅੰਧੇਰਾ, ਬਿਨ ਪਿਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲੀਓ, ਮੈਂ ਪਿਰ ਦੇ ਮਲਾਏ, ਪੂਰੇ ਪਾ ਸਤਿਗੁਰ ਮਿਲੈ, ਪਿਰ ਪਾਇਆ ਸੱਚ ਸੰਭਾਏ। ਸੇ ਸਈਆਂ ਸੁਹਾਗਣੇ, ਜਿਨ ਕੋ ਨ ਕਰੇ ਖਸ਼ਮ ਪਛਾਣੇ ਆਪਣਾ, ਤਨ ਮਨਾਗੇ ਦੇ ਕਾਰਵਾਰ ਪਾਇਆ ਆਪਣਾ, ਉਹ ਮੈਂ ਦੂਰ ਕਰੇ ਨਾਨਕ। ਸੋਭਾ ਬੰਤੀਆਂ ਸੁਹਾਗਣੀ, ਅੰਦਿਨ ਭਗਤ ਕਰੇ, ਸਿਰਾ ਮਹੱਲਾ ਤੀਜਾ, ਇੱਕ ਪਿਰਾਵੇ ਆਪਣਾ, ਉਹ ਤਿਨਕੇ ਦਰ ਪੁੱਛੋ ਜਾਓ, ਉਹ ਤਿਨਕੇ ਦਰ ਪੁੱਛੋ ਜਾਏ, ਸਗੋ ਸੇਵੀ ਪਾਓ ਕਰਮੈ ਫਿਰ ਦੇ ਮਲਾਏ। ਸਭ ਉਪਾਏ ਆਪੇ ਵੇਖੇ, ਕਿਹ ਨੇੜੇ ਕਿਹ ਦੂਰ, ਜਿਨ ਪਿਰ ਸੰਗੇ ਜਾਣਿਆ, ਪਿਰਾਵੇ ਸਦਾ ਦੂਰ। ਮੁੰਡੈ ਤੂੰ ਚੱਲ ਗੁਰ ਕੈ ਪਾਏ, ਅੰਧਿਆਂ ਰਾਵੇ ਪਿਰੇ ਆਪਣਾ, ਸਹਿਜੇ ਸਾਥ ਸੰਭਾਏ ਰਹਾਉ। ਸ਼ਬਰਤੀਆਂ ਸੁਹਾਗਣੀ, ਸੱਚੇ ਸ਼ਬਦ ਸੰਗਾਰ, ਹਰ ਵਰ ਪਾਣ ਕਰ ਆਪਣੇ ਗੁਰ ਕੇ ਹਿਤ ਪਿਆਰ। ਸੇਜ ਸਹਾਵੀ ਹਰ ਰੰਗ ਰਵੈ, ਭਗਤ ਪਰੇ ਭੰਡਾਰ, ਸੋ ਪ੍ਰਭ ਪ੍ਰੀਤ ਮੰਗ ਵਸੈ, ਜੇ ਸਭ ਸੇ ਦੇ ਆਧਾਰ। ਫਿਰ ਸਲਾਹਣੇ ਆਪਣਾ, ਤਿਨਕੇ ਹੌਂਸਲ ਬੁਲਾਹਾਰੇ ਜਾਓ, ਮਨ ਧਰ ਪੀ ਸੇ ਦਈ, ਤਿੰਨਾ ਕੇ ਤਿਲ ਲਾਗੇ ਲਾਗਾਂ ਪਾਏ। ਜਿਨੀ ਇੱਕ ਪਛਾਣਿਆ, ਦੂਜਾ ਪਾਉ ਚੁਕਾਏ, ਗੁਰਮੁਖ ਨਾਮ ਪਛਾਣਿਆ, ਨਾਨਕ ਸੱਚ ਸਮਾਏ। ਸਿਰਾ ਮਹਲਾ ਤੀਜਾ, ਹਰ ਜੀ ਸੱਚਾ ਸੱਚ ਤੂੰ, ਸਭ ਕੁ ਤੇਰੇ ਚੀਰੇ, ਲਖ ਚੁਰਾਸੀ ਤਰਸਦੇ ਫਿਰੇ, ਬਿਨ ਗੁਰ ਪੇਟੇ ਪੀ ਰਹੇ। ਹਰ ਜੀ ਬਖਸ਼ੇ ਬਖਸ਼ ਲੈ, ਸੁਖ ਸਦਾ ਸਰੀਰ ਹੈ, ਗੁਰ ਪ੍ਰਸ਼ਾਦੀ ਸੇਵ ਕਰੀ, ਸਜ ਗੈਰ ਗੰਭੀਰ ਹੈ, ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਈ ਹੈ, ਦੂਜਾ ਵਰਨਾ ਕੋਈ ਰਹਾਓ। ਧਰਮ ਰਾਏ ਨੂੰ ਹੁਕਮ ਹੈ, ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ ਮਨ, ਜਪੇ ਇੱਕ ਮਰਾਰ, ਤਿਨਕੀ ਸੇਵਾ ਧਰਮ ਰਾਏ ਕਰੇ ਤਨ ਸਵਾਰ ਨਾਰ। ਮਨ ਕੇ ਬਕਾਰ ਮਨੇ ਤਜੇ, ਮਨ ਚੁੱਕੇ ਮੋਹ ਮਾਨ, ਆਤਮ ਰਾਮ ਪਛਾਣਿਆ, सजे नाम संभान बैसा गो मुन न पाई है मन मो फिरे दवान शब्द चीने कथनी बदनी करे बिखिया बाण संभान शब्द न चीने कथनी बदनी करे बिखिया माए समान सब कुछ आपे आप है दूजा और न कोय जो बलाए त्यों बोली है जान आप बलाए सोए गुरम बाणी ब्रह्म है शब्द मलावा होए नानक नाम संभाल तू जित सेव्या सुख होए सिरा महला तीजा जागहो में मैल दुख पाया मन लागी दुजे पाए मलहों में तोती केवे न उतरे जैसो तीर्थ नाए बहु बेद कर्म कमांद दूनी मल लागी आए पढ़िया मैल न उतरे पूछो ज्ञानिया जाए मन मेरे गुर चढ़ावे ता निर्मल होए मन मोख हर कर थके मैल न सके तोड़े रहाओ मन मैले भगत न हो वही नाम न पाया जाए मन मुख मैले मैले मुए जासन पात गवाए गुर प्रसादी मन वसाए मल हो में जाए समाए ज्यों देरे दीप गुबा ज्यों देरे दीपक बालिए तो गुर ज्ञान ज्ञान ते जाए हम किया हम करेंगे हम मूर्ख गवार करने वाला विसरिया दूजे पाए प्यार माया जेवड़ दुख ने सब पावत के संसार गुरमति सो पाई है सच नाम मरुतार जेनो मिले सो मिले तिस बलहार है जाऊं हे मन भक्ति रत्या सज बाणी निज थाओ मन रते जे बारती हर गुण सचे गाओ नान नाम बिसराए सचे माय समाओ सिरा महला चौथा कर पहला मैं मन तन बिरहों तगला क्यों प्रीत मिले करे आए जय देखा प्रभ अपना प्रभ देखे दुख जाए जाओ पुछा तुम सजना प्रभ किदवे मिले मलाए मेरे सतगुरा मैं तुझ बिन अवर न कोय हम मूर्ख मुग्ध शरणागति कर कृपा मेले हर सोए रहाओ सतगुर दाता नाम का प्रभ मलाए सोए सतगुरा प्रभ बूझिया गुर जेवड़ अवर न कोय और गुर सरनाई टै पवा कर दया मेले प्रा सोए मन हट किरे न पाया करो पाव थके सब कोए सह सहन बकार मन कोरे रंग न होए कूड़ कपट किरे न पायो जो बीजे खावे सोए सबना तेरी आस प्रभ सब जी तेरे तू पास प्रभ तुद खाली प्रभ तुदो खाली को नहीं दर गुण गुरमुखानो सबाल बेपौजल डुबदे कड लै जा नानक की अरदास सिरा महला पचौथा नाम मिले मन तृप्ति आए बेनामे त्रिक जीवास कोई गुरमो सज्जन सो जे मिले मैं दसे प्रभ गुण ताल हों तिस बिटो जो खनी है मैं नाम करे प्रगा मेरे प्रीतमा हों जीवा नाम त्याए बेनामे जीवन ना थी है मेरे सतगुरु नाम दड़ाए रहाओ नाम मोल रत्न है पूरे सतगुरु पास सतगुरु सेवे लगया कर रत्न दे प्रगाद तन वटपागी वटपागी आ जो आए मिले गुरपाज जिन्ना सतगुर पुन भेटे हो से पागिन वस काल ओ फिर जोन पवाई है विच विस्टा कर विकराल उन्ना पास दवास ना पेटी है जिन अंतर ग्रो चंडाल सतगुर पुर अमृत सरवट पागी ना वे आए ओ जन्म मन की मैल उतर ओ जन्म मन जन्म की मैल उतर निर्मल नाम दड़ाए जन नानक उत्तम पद पाया सतगुर की बिरलाए सिरा महला चौथा गुण गावा ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮਾ ਜਾਣ ਗੁਰਮੁਖ ਸੱਜਣ ਗੁਣਕਾਰੀ ਆ ਮਿਲ ਸੱਜਣ ਹਰ ਗੁਣ ਗਾਏ ਹੀਰ ਹੀਰ ਮਿਲ ਬੇਦਿਆ ਰੰਗ ਚ ਲੁੱਲੇ ਨਾ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਵਤ ਮਨ ਹੋਏ ਅੰਤਰ ਪਿਆਸਰ ਨਾਮ ਕੀ ਤੁਰ ਤੁਸ ਮਿਲਾਵੇ ਸੋਏ ਰਹਾਉ ਮਨ ਰੰਗੋਵਡ ਭਾਗੀਓ ਮਨ ਰੰਗੋਵਡ ਭਾਗੀਓ ਗੁਰ ਤੂਠਾ ਕਰੇ ਪਸਾਓ ਗੁਰੂ ਨਾਮ ਦੜਾਏ ਰੰਗ ਸਿਉ ਹੋ ਸਤਿਗੁਰ ਕੇ ਬਰ ਜਾਓ ਬਿਨ ਸਤਿਗੁਰ ਨਾਮ ਲੱਭੈ ਲਾ ਕੋਟੀ ਕਰਮ ਕਮਾਓ ਬਿਨ ਪਾਗਾਂ ਸਤਿਗੁਰ ਨਾਮ ਮਿਲੈ ਘਰ ਬੈਠਿਆਂ ਨਿਰਨਿਤ ਪਾਸ ਅੰਤਰ ਗਿਆਨ ਦੁਖ ਪਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਰ ਨਾ ਥੀਐ ਮਨ ਮੋਹਲੋ ਬੁੱਢਾ ਬੇੜੀ ਪਾਸ ਸਤਿਗੁਰ ਬੋਧ ਹਰ ਨਾਮ ਹੈ ਕਿਦ ਬਿਦਿਆ ਜਾਏ ਸਤਿਗੁਰ ਕਹਿ ਪਾਣੇ ਜੋ ਚੱਲੈ ਵਿੱਚ ਬੋਇਥ ਬੈਠਾ ਏ ਧੰਨ ਧੰਨ ਵਡਪਾ ਕੀ ਨਾਨਕਾ ਜਿਨ ਸਤਿਗੁਰ ਲੈ ਮਲਾਏ ਸਿਰਾ ਮਹਲਾ ਚੌਥਾ ਉਹ ਪੰਨ ਦਸਾਈ ਨਿਤ ਕੜੀ ਕੋ ਪ੍ਰਾ ਦੱਸੇ ਤਿਨ ਜਾਉ ਜਿਨੇ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾ ਫਰਾਉ ਕਰ ਮਿੰਨਤ ਕਰ ਜੋਦੜੀ ਮੈਂ ਬ੍ਰਾਹਮਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਲਾਏ ਉਹ ਸਤਿਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦੀ ਦਿਖਾਏ ਰਹਾਓ ਹੋਏ ਨਿਮਾਣੀ ਟੈ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸੁਭਾਗ ਉਹ ਗੁਰ ਸਲਾਹ ਰਜੋ ਮੈਂ ਮੇਲੇ ਹਰ ਪ੍ਰਭਾਗ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਪਾਗਾਂ ਦਰਸ਼ਨ ਨਾ ਥੀ ਹੈ ਪਾਗਹੀਣ ਬੈ ਰੋਏ ਜੋ ਹਰ ਪ੍ਰਪਾਣਾ ਸੋ ਥੀ ਹੈ ਤੁਰ ਲਿਖੇ ਨ ਮੇਟੇ ਕੋਏ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਲਾਏ ਆਪ ਦੇ ਆਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ ਸਗ ਜੀਵਨ ਜਗ ਆਪੈ ਨਾਨ ਜਲੇ ਸਮਾਏ ਸਿਰਾ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅੱਧ ਬਲਾ ਗਿਰ ਬਿਮਲੇ ਰਸ ਖਾਏ ਜਾਏ ਪੁਛੋ ਸੁਵਾਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਉਹ ਵੇ ਪ੍ਰਵਾਹ ਨਾ ਬੋਲਣੀ ਉਹ ਮਲਮਲ ਤੋਵਾਂ ਪਾਏ ਪਾਏ ਰੇ ਮਿਲ ਸੱਜਣ ਹਰ ਗੁਣਸਾਰ ਸੱਜਣ ਸਤਿਗੁਰ ਪੁਰਖ ਹੈ ਦੋ ਕੱਢੇ ਹੋ ਮੈਂ ਬਾਰ ਰਹਾਉ ਗੁਰਮੁਖੀਆਂ ਸੁਹਾਗਣੀ ਤਿੰਨ ਦਿਆ ਪਈ ਮਨ ਆਏ ਸਤਿਗੁਰ ਬੰਦ ਤਨ ਹੈ ਜੋ ਮੰਨੇ ਸੋ ਅਰਸ ਖਾਏ ਸੇਵੜ ਪਾਗੀ ਵੜ ਜਾਣੀ ਹੈ ਜਿਨ ਰਸ ਖਾਦਾ ਗੁਰ ਪਾਏ ਇਹ ਹਰ ਰਸ ਬਣ ਤਿਣ ਸਬਤ ਹੈ ਪਾਗਹੀਣ ਨਹੀਂ ਖਾਏ ਬਿਨ ਸਗੋਂ ਪੱਲੇ ਨਾ ਪਵੈ ਮਨ ਮੁਰੇ ਬਿਲਾਏ ਉਹ ਸਤਿਗੁਰ ਅੱਗੇ ਨਾ ਨਿਵੈ ਉਹਨਾਂ ਅੰਤਰ ਕ੍ਰੋਧ ਬਿਲਾਏ ਹਰ ਹਰ ਹਰ ਰਸ ਆਪੈ ਆਪੇ ਹਰ ਰਸ ਹੋਏ ਆਪ ਦਿਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਹੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸਿਰਾ ਮਹੱਲਾ ਚੌਥਾ ਦਿਨ ਚੜੇ ਫਿਰ ਆਤ ਵੈ ਰਹਿਣ ਸਬਾਈ ਜਾਏ ਆਪ ਕਟੇ ਨਰ ਨਾ ਬੂਜੈ ਨਿਤ ਮੂਸਾ ਲਾਜ ਟਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੇ ਪਚਾਏ ਭਾਈ ਰੇ ਮੈਂ ਮੀਸ ਕਾਪਰਾ ਸੋਏ ਪੁੱਤ ਗਲ ਮੋਭਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਓ ਗੁਰਮਤ ਹਰ ਲਿਵ ਉਭਰੈ ਲਪਤ ਰਹਿ ਸਰਨਾਏ ਉਹਨੇ ਚੱਲਣ ਸਦਾ ਨਿਹਾਲਿਆ ਹਰ ਖਚਲੀਆ ਪਦ ਪਾਏ ਗੁਰਮਤ ਅਰਗੇ ਮੰਨੀਆਂ ਅਰੇ ਆਪੇ ਗੱਲ ਇਹ ਗੱਲ ਆਏ ਗੁਰਮੁਖਾਂ ਨੂੰ ਪੰਥ ਪ੍ਰਗਟਦਾ ਦਾ ਠਾਗ ਨਾ ਕੋਈ ਪਾਏ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਏ ਅਨਹਤੁਨੀ ਦਰਵਾਜ ਦੇ ਦਰ ਸੱਚੇ ਸੋਭਾ ਪਾਏ ਜਿਨੇ ਗੁਰਮਾ ਨਾਮ ਸਲਾਇਆ ਤਿੰਨ ਸਭ ਕੋ ਕਹਿ ਸੁਬਾਸ ਤਿੰਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਤਿੰਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਸਤਸੰਗ ਜੀ ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ ਹੈ ਵਿਚਾਰਦ ਵੇਲਾ ਸੱਚ ਨਾਉ ਵਡਿਆਈ ਵਿਚਾਰਦੇ ਮਾਕ ਸਮਰਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਸ਼ਨ ਦਿਦਾਰੇ ਕਰਨ ਦਾ ਸੁਭਾਅ ਸੁਭਾਵਤ ਹੋਇਆ। ਸਜੇ ਦੀਵਾਨਾਂ ਵਿੱਚ ਨਿਤਨਮ ਅਨੁਸਾਰ ਬਾਣੀ ਦੇ ਪਾਠ ਸ਼ਰਮ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਿਰ ਤੇ ਮੇਰ ਪ੍ਰਿਆਤ ਦਾਦ ਨਗਰ ਜ਼ਿਲ੍ਹਾ ਲੁਧਿਆਣਾ ਅਖੰਡ ਪਾਠ ਰੰਭ ਨੇ 3 ਨੰਬਰ ਹਾਲ 'ਚ ਕੱਲ੍ਹ ਨੂੰ ਭੋਗ ਪੈਣਗੇ। ਪਰਿਵਾਰ ਵਾਲੇ ਨੂੰ ਬੇਨਤੀ ਦਰਸ਼ਨ ਦੇਣੇ। ਅੱਜ ਇੱਕ ਹੋਰ ਅਖੰਡ ਪਾਠ ਸਾਹਿਬ ਦੀ ਸੇਵਾ ਆਰੰਭ ਹੋਣੀ ਹੈ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। 3 ਦਿਨ ਆਪਣੇ ਪਰਿਵਾਰ ਵੱਲੋਂ ਬੇਨਤੀ ਹੈ ਦਰਸ਼ਨ ਦੇਣ ਦੀ, ਕਿਰਪਾਲਤਾ ਕਰਨੀ ਜੀ। ਔਰ ਸੰਥਿਆ ਦੀਆਂ ਕਲਾਸਾਂ ਆਰੰਭ ਹੋ ਚੁੱਕੀਆਂ ਨੇ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ, ਔਰ 13 ਤਰੀਕ ਨੂੰ 13 ਸਤੰਬਰ 9:30 ਸਵੇਰੇ ਐਤਵਾਰ ਅੰਮ੍ਰਿਤ ਦੇ ਪਾਠੇ ਤਿਆਰ ਹੋਣਗੇ। ਅੰਮ੍ਰਿਤ ਛਕਣ ਲਈ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਸਰਵਣ ਕਰੀਏ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦੇ ਜਥੇ ਪਾਸੋਂ, ਜੋ ਬੀੜ ਸਾਹਿਬ ਬਾਬਾ ਬੁੱਢਾ ਜੀ ਦੀ ਸੇਵਾ ਦੇ ਵਿੱਚ ਉੱਥੇ ਸੇਵਾ ਕਰਦੇ ਨੇ। ਆਓ ਜਿੱਥੇ ਪਾਸੋਂ ਸਰਵਣ ਕਰੀਏ ਆਸਾ ਕੀ ਵਾਰ ਦੇ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ।

ਕਰਨਾ ਸਰਬਰਜਾਈ ਮਹੱਲਾ ਦੂਜਾ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ਼।

ਉਥੇ ਸੱਚੇ ਹੀ ਸੱਚ ਨਿਬੜਿਆ ਚੁਨ ਵੱਖ ਖੜੇ ਚ ਜਮਾ ਲਿਆ ਥਾਉਣ ਆਪਾਂ ਕੂੜਿਆ ਮੁਕਾ ਲੈ ਦੂਜਕ ਚਾਲਿਆ ਤੇਰੇ ਨਾਇਰ ਤੇ ਸਜਣ ਗੇ ਹਾਰ ਕੇ ਸਿੱਠ ਗਣਵਾ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਕੁਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਨ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਮਾਨ

0: ਗੁਰੀ ਹਿਕਮਤ ਹੁਕਮ ਖੁਆਰ ਪੌੜੀ।
1: ਨਦਰ ਕਰ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀ ਬੁੱਤ ਜਨਮ ਭਰਮਿਆ ਤਾਂ ਸਤਿਗੁਰੀ ਸ਼ਬਦ।

ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਾਵਾ ਝਟ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀ।

ਬੇਬਾਨ ਲਖ ਸੂਰਤ ਨੂੰ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲਖ ਸੁਰਤੀ ਲੱਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾ ਨਾਨਕ ਮਤੀ ਮਿਥਿਆ।

ਜਿਸ ਨੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨ ਜਾਣੀ ਮਨਮੁਖੀ, ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ।

ਹੱਥ ਗਵਾਈ ਵਿੜਨਾਵੈ ਕਿਸਾਏ ਨਾ ਪਾਈ ਰਹਿ ਬਾਣੀ ਮਣੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਿੰਦਰ ਕਰੇ ਸੋ ਪਾਇਆ ਸੰਦੇਸੇ ਤੇ ਨ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਰੇ ਮਨ ਭਾਵ ਦੇ।

0: ਕਿਸ ਨਾਲ ਕੀਤੇ ਦੋਸਤੀ ਸਭ ਦੇ ਉੱਤੇ ਮਿਣਹਾਰ ਹੁਣ ਮਿੱਠਾ ਕੁਮਕ ਕੁੰਡ ਬੈਪੂਰ ਨਾਲ ਵਖਾਣੇ ਬੇਨਤੀ ਤੁਧ ਬਾਜ
1: ਸੱਚ ਤਾਂ ਪਰਜਾਣੀਏ ਜਦ ਇਹਦੇ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ।

ਕੰਡ ਤੇ ਹਿਕਮ ਤੂੰ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਵਹੈ ਕਰਬਾਰ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਧੀ ਸੋ ਵਜਗ ਨਾਨਕਾ

ਪੜ ਪੁਸਤਕ ਸੰਧਿਆ ਬਾਦਮ ਸਿਲ ਪੂਜਿਸ ਬਗੁਲ ਸਮਾਦਮ ਮੁਖ ਝੂਠ ਬਿਪੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੋਇ ਤੋਤੀ ਬਸਰਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕਰਣੇ ਚੋ ਕਰਮੰ

ਰਾਹੋ ਕੜਕਾ ਗੁਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਨ ਮਨ ਅੰਦਾ ਨਾ ਸੁਜਾਨ ਪੋੜੀ।

ਬੋਲ ਕਰਿਆ ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਪੂਰ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਮਾਨ ਮਲੇਸ਼ਤਾਨ ਲੈ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੁੰਕੇ ਉੱਪਰ ਕਿਸੇ ਨਾ ਜਾਣਾ।

ਅੰਦਰੋਂ ਝੂਠੇ ਪੈਰ ਬਾਹਰ, ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵੇ ਤੇ ਨਾਹੀ ਮੈਲ, ਜਿਨ ਪਟੇ ਅੰਦਰ ਬਾਹਰ, ਗੁੱਦੜ ਤੇ ਭਲੇ ਸੰਸਾਰ ਤਨ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਹਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮਾ ਜੀਆ ਪਿੰਡ ਸਭ, ਤੂੰ ਮਾਤ ਪਿਤਾਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉਚੇ ਤੇ ਉਚਾ ਸਗਲ ਸਮਗਰੀ ਤੁਮਰੇ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਤਾਏ, ਸਭ ਤਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਤਾਈ ਹੋਈ ਸਹਾਇ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ, ਚੌਂ ਸਭ ਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ ਦੇ ਕੇਂਡ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਸਹਾਰ ਦੇ ਸ਼ੀਦੋ ਸਿਕਿਦ ਕੇਸਾ, ਸੁਹਾਸਾ ਸੰਗ ਨਿਭਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ,

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਆਵੇ ਚੇਤਾ ਹਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀ ਮਾਂ ਮਾਤ ਉੱਚੀ ਮਾਦੇ ਰਾਖੇ ਆਪ ਕਾਲ ਪੁਰਖੰਤਰ ਜਾਮੇ ਗੁਰੂ ਜੀ ਨਿਵਾਸ ਚ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਉਹ ਗੁਰਦੁਆਰੇ ਜਿਹਨਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਉਟਿਆਂ ਦੀ ਔਰ ਨਿਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਸਜਵਾਦ ਦੇ ਕੀਰਤਨ ਦੀ ਸੇਵਾ ਹੋਈ ਹੈ। ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਰਹਿਣੀਆਂ ਜਥੇ ਨੂੰ ਚੜ੍ਹਦੀ ਕਲਾ ਬਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨਗੀਆਂ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਪੰਥ ਦੇ ਸਿਰ ਤੇ ਮਿਹਰ ਭਰਿਆ ਤਕੜਾ ਦਰੋਂ ਘਰੋਂ ਵਿਸਾ ਨਗਰ ਦਾਦ ਜ਼ਿਲ੍ਹਾ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਸ਼ੁਕਰਾਨੇ ਵਜੋਂ ਨਗਰ ਦੀ ਚੜ੍ਹਦੀ ਕਲਾ ਲਈ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਸ੍ਰੀ ਅਖੰਡ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰ ਕਰਨੀ ਦੱਸਦਾ ਜੀ ਉਹ ਨਗਰ ਦੇ ਸਿਰ ਤੇ ਮਿਹਰ ਭਰਿਆ ਤਕੜਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਚੜ੍ਹਦੀਆਂ ਕਲਾ ਗੁਰ ਸਿੱਖੀ ਜੀਵਨ ਬਖਸ਼ਣਾ ਨਗਰ ਦੀਆਂ ਕਿਰਤ ਕਮਾਈ ਜੀ ਵਰਤ ਪਰਿਵਾਰਾਂ ਦੀਆਂ ਕਿਰਤ ਕਮਾਈ ਜੀ ਵਰਤਾਂ ਅਤੇ ਨਗਰ ਨੂੰ ਚੜ੍ਹਦੀ ਕਲਾ ਬਖਸ਼ਣੀ ਤੇ ਦਾਦਰੋਂ ਕਰੋ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ। ਭਾਈ ਹਰਉਪਿੰਦਰ ਸਿੰਘ ਬੈਂਸ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ। ਮਿਹਰ ਭਰਿਆ ਤਰਕੇ ਦੇਹ ਰੋਗਤਾ ਬਖਸ਼ ਕੇ ਨਿਹਾਲ ਕਰਨਾ। ਪਵਿੱਤਰ ਹਜ਼ੂਰੀ ਵਿੱਚ ਪਿੰਡ ਦਾਹ ਦੀਆਂ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁ ਪਿਆਰੇ ਮਿਲੋ ਜਿਹਨਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ

0: ਮੇਰਾ ਥਾਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਤਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜਿਉ ਜਾਣੇ ਤਿਸ ਅੰਤਰ ਵੇ ਹਰ ਨਾਮਾ ਸੋ ਕਹੋ ਟਲ ਗੁਰ ਸੇਵੀ ਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੋਖਾ ਦੇ ਗੁਰਮੁਖ ਉਭਰੈ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੋਖਾ ਦੇ ਗੁਰਮੁਖ ਉਭਰੈ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇਂ ਜਗ ਕਮਲਾਂ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧ ਨ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਪਲਾਇਆ ਅੰਮ੍ਰਿਤ ਤਜ ਬਿਖ ਸੰਗ ਰਹੇ ਕਰਤੇ ਆਪ ਖਵਾਇਆ ਗੁਰਮੁਖ ਵਿਰਲੇ ਸੋਜੀ ਪਈ ਤਿੰਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਸਖਜਾ ਬਹੁਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਉ ਕਿਸ ਬਿਦ ਪਾਈਐ ਤਿਸ ਰੂਪ ਨਾ ਰੇਖ ਅਦਿਸ਼ਟ ਕਹੋ ਜਨ ਕਿਉਂ ਧਿਆਈ ਹੈ ਨਿਰੰਕਾਰ ਨਿਰੰਜਣ ਹਰ ਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਜਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੇ ਵੇਖਾ ਲਿਆ ਗੁਰ ਸੇਵਾ ਪਾਈਐ ਜਿਸ ਆਪ ਜਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੇ ਵੇਖਾ ਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਤਸੰਗ ਜੀ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ ਨਿਤ ਨਿਵ ਦੀ ਬਾਣੀ ਉਪਰੰਤ ਸਖੀ ਵਾਰ ਦੇ ਕੀਰਤਨ ਸਰਬ ਕੀਤੇ ਨੇ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਪਿੰਡ ਦਾਦ ਲੁਧਿਆਣਾ ਜ਼ਿਲ੍ਹੇ ਦੇ ਨਗਰ ਵੱਲੋਂ ਜੋ ਅਖੰਡ ਪਾਠ ਆਰੰਭ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਨਗਰ ਦਾਦ ਦੀਆਂ ਸੰਗਤਾਂ ਵੱਲੋਂ ਅਖੰਡ ਪਾਠ 3 ਨੰਬਰ ਹਾਲ ਦੇ ਵਿੱਚ ਕੱਲ੍ਹ ਦੇ ਆਰੰਭ ਨੇ ਕੱਲ੍ਹ ਨੂੰ ਭੋਗ ਪੈਣਗੇ ਉਪਰੰਤ ਤੇ ਦੀਵਾਨ ਸਿਣਗੇ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ ਨਗਰ ਵੱਲੋਂ ਸਭ ਨੂੰ ਬੇਨਤੀ ਸ਼ਗਨ ਦੀ ਕਿਰਪਾਲਤਾ ਕਰਨੀ ਜੀ ਔਰ ਅੱਜ ਇੱਕ ਅਖੰਡ ਪਾਠ ਆਰੰਭ ਹੋਣੇ ਨੇ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ ਉਹ ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ ਸੋ ਬਣੇ ਪ੍ਰੋਗਰਾਮ ਅਨੁਸਾਰ ਅੱਜ ਦੇ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਨੂੰ ਸ਼ਰਮ ਕਰਾਉਣਗੇ। ਔਰ ਕਲਾਸਾਂ ਜੋ ਸੰਥਿਆ ਦੀਆਂ ਗੁਰਬਾਣੀ ਦੀਆਂ ਆਰੰਭ ਨੇ 7 ਤੋਂ 8 ਸੋਮਵਾਰ ਤੋਂ ਵੀਰਵਾਰ ਤੱਕ, ਔਰ 13 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਨੇ 9:30 ਸਵੇਰੇ। ਅੰਮ੍ਰਿਤ ਛਕਣ ਲਈ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਸੋ ਆਓ ਹੁਣ ਸ਼ਰਮ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਭਾਈ ਸਾਹਿਬਾ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

दया करो किछ मेरो।

0: परम सम्मान योग जुगो जुग अटल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहिब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे अति सत्कार योग सन्मान योग सतसंगी जनों सतगुरां ने बड़ी अपार बख्शिश रहमत कीती है आप सब सतगुर दे पावन दरबार दियां हाजरियां भरदियां रब्बी बाणी आसा की वार दे कीर्तन मेरे तो पहला गुरु करके रागी जथे पासों सरवण कर रही सी उपरंत सत्कार योग भाई साहब जी ने गुरु चरणा विच सरबत दे भले दी अरदास करके अज दा जो पावन पवित्र मुखवाक उपदेश है वो आप जी दे नाल सांझा कीता है। तो आओ सात संगत पावन मुखवाक दी विचार नूं आरंभण तो पहला जिन्हें शरीर आप सतगुरां दे हजूर बैठे हो आपस विच फतेह दी सांझ पाईए जी। वाहिगुरु जी का खालसा वाहिगुरु जी की फतेह। पावन बचन राग सोरठ विचली धन गुरु रामदास महाराज की उचारण कीती हुई वार विचों गुरु ग्रंथ साहब जी दे मुबारक पवित्र अंक 643 अते 44 दे उत्ते पौड़ी अते सलोकां दे रूप विच दर्ज है। धन गुरु अमरदास महाराज का पहला श्लोक है उदे बोल हन श्लोक महला तीजा। महले का अर्थ है शरीर तीजे शरीर का यह श्लोक धन गुरु अमरदास महाराज कहिंदे ने माया ममता मोहनी माया ममता जिहड़ियां ने वह वखो वख चीजां नहीं हन बल्कि ममता भी जिहड़ी है वह माया का ही एक हिस्सा है जिहनूं आपां मोह कहिंदे हां जिहनूं आपां अपणत कहिंदे हां। तो माया वाली जिहड़ी अपणत है इहदी जिहड़ी बिरती है सतगुरु कहिंदे ने इहने बिना दंदां तों समुच्चे संसार नूं खा लिया है। माया ममता मोहनी मोह लैण वाली माया दी अपणत जिसने जिस द्वारा विण दंता जग खाया जगत नूं खा गई है बिना दंदा तों मनमुख खादे जेड़ा मन पिछे चलिया वह इस माया दी अपणत ने माया दे ऐबां ने उस नूं खा लिया। गुरमुख उभरे जेड़ा गुरु वल मुख करके तुरिया वह माया की अपणत तो माया के मोह तो उभर आया। जिहड़ा माया शब्द है ना जदों इहनूं असीं धन गुरु ग्रंथ साहिब महाराज की बाणी दे विच पढ़ने हां ते गुरदेव ने इहनूं बहु रूपां दे विच वरत्या है जिवें एक बचन असीं हर रोज़ पढ़ते हाँ रंगी रंगी भांति कर कर जिनसी माया जिन उपाई। ये जिहड़ी माया है अनेकां भांतां दी है अनेकां तरीकियां दी है। सतगुरु महाराज ने कहा है पैदा भी अकाल पुरख ने आप ही कीती है रंगी रंगी भांति कर कर जिनसी ਮਾਇਆ ਜਿਨ ਉਪਾਈ। ਇਸੇ ਤਰੀਕੇ ਨਾਲ ਆਪਾਂ ਸਤਿਗੁਰ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਓ ਵੱਧ ਹੈ ਹਉਮੈ ਕਰਮ ਕਮਾਏ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਆਪੇ ਹੀ ਸਵਾਲ ਪਾ ਕੇ ਆਪੇ ਹੀ ਜਵਾਬ ਦਿੱਤਾ, ਆਖਿਆ ਮਾਇਆ ਕਿਸ ਨੂੰ ਆਖੀ ਹੈ, ਮਾਇਆ ਕਿਹਨੂੰ ਕਿਹਾ ਜਾਂਦਾ ਹੈ, ਕਿਆ ਮਾਇਆ ਕਰਮ ਕਮਾਏ। ਮਾਇਆ ਦੇ ਪ੍ਰਭਾਵ ਹੇਠ ਆਇਆ ਬੰਦਾ ਕਿਆ ਕਰਮ ਕਮਾਉਂਦਾ ਹੈ, ਕਿਆ ਮਾਇਆ ਕਰਮ ਕਮਾਏ। ਅੱਗੇ ਸਤਿਗੁਰ ਜਵਾਬ ਦਿੰਦੇ ਨੇ, ਦੁੱਖ ਸੁੱਖ ਜੀਓ ਵੱਧ ਹੈ। ਜੀਓ ਦਾ ਅਰਥ ਹੁੰਦਾ ਜਿੰਦ, ਸਾਡਾ ਅੰਦਰ। ਗੁਰਦੇਵ ਨੇ ਆਖਿਆ ਮਾਇਆ ਦੇ ਪ੍ਰਭਾਵ ਹੇਠ ਆਇਆ ਬੰਦਾ, ਉਸ ਦੀ ਜਿੰਦ ਦੁੱਖ ਤੇ ਸੁੱਖ ਦੇ ਵਿੱਚ ਬੱਝੀ ਰਹਿੰਦੀ ਹੈ। ਦੁੱਖ ਸੁੱਖ ਜੀਓ ਵੱਧ ਹੈ, ਜੀਓ ਦਾ ਅਰਥ ਹੈ ਜਿੰਦ, ਵੱਧ ਦਾ ਅਰਥ ਹੈ ਬੱਧੇ ਹੋਣਾ। ਜਾਂ ਤੇ ਬੰਦਾ ਦੁੱਖਾਂ ਦੇ ਛੁਟਕਾਰੇ ਤੋਂ ਭੱਜਦਾ ਫਿਰਦਾ ਹੈ, ਇਹ ਵੀ ਮਾਇਆ ਦਾ ਇੱਕ ਪ੍ਰਭਾਵ ਹੈ। ਜਾਂ ਫਿਰ ਸੁੱਖ ਦੀ ਲਾਲਸਾ ਲਈ, ਸੁੱਖ ਦੀ ਪ੍ਰਾਪਤੀ ਲਈ ਭੱਜਾ ਫਿਰਦਾ, ਇਹ ਵੀ ਮਾਇਆ ਦਾ ਪ੍ਰਭਾਵ ਹੈ। ਪਰ ਸਵਾਲ ਹੈ ਕਿ ਬੰਦੇ ਨੂੰ ਦੁੱਖ ਤੋਂ ਛੁਟਕਾਰਾ ਨਹੀਂ ਚਾਹੀਦਾ, ਤੇ ਕੀ ਸੁੱਖ ਦੀ ਲਾਲਸਾ ਹੋਣੀ ਕੋਈ ਮਾੜੀ ਚੀਜ਼ ਹੈ? ਇਹ ਇਸੇ ਬਰੀਕੀ ਨੂੰ ਸਮਝਣ ਦੀ ਲੋੜ ਹੈ। ਕੁਝ ਦੁੱਖ ਨੇ ਜਿਹੜੇ ਅਸੀਂ ਆਪ ਸਿਰਜੇ ਨੇ, ਤੇ ਉਹਨਾਂ ਦੀ ਨਿਵਿਰਤੀ ਜਿਹੜੀ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ। ਮੰਨੋ ਕੁਝ ਲੋਕ, ਕੁਝ ਤਾਲੇ ਐਸੇ ਨੇ ਜਿਹੜੇ ਅਸੀਂ ਆਪ ਮਾਰੇ ਨੇ, ਉਹਨਾਂ ਦੀ ਨਿਵਿਰਤੀ ਲਈ ਸਾਨੂੰ ਜਗ੍ਹਾ ਜਗ੍ਹਾ ਉੱਤੇ ਭੱਜਣ ਦੀ ਲੋੜ ਨਹੀਂ। ਕੁਝ ਦੁੱਖ ਹਨ ਜਿਹੜੇ ਕੁਦਰਤ ਵਿੱਚ ਪਏ ਨੇ, ਜਿਹੜੇ ਇੱਦਾਂ ਕਹਿ ਲਓ ਵੀ ਸਦਾ ਵਰਤਦੇ ਨੇ। ਅਸੀਂ ਕੋਈ ਕਾਰੋਬਾਰ ਸ਼ੁਰੂ ਕੀਤਾ, ਬਿਜ਼ਨਸ ਬੜੀ ਚੜ੍ਹਦੀ ਕਲਾ ਦੇ ਵਿੱਚ ਗਿਆ, ਬਿਜ਼ਨਸ ਨੂੰ ਘਾਟਾ ਵੀ ਪੈ ਗਿਆ, ਇਹ ਪੂਰੇ ਬ੍ਰਹਿਮੰਡ ਦਾ ਇੱਕ ਵਰਤਾਰਾ ਹੈ। ਮੰਨੋ ਜਿਵੇਂ ਰੁੱਖ ਦੇ ਉੱਤੇ ਹਰਿਆਵਲ ਆਈ ਤੇ ਕੁਝ ਸਮੇਂ ਬਾਅਦ ਉਹ ਹਰਿਆਵਲ ਖਤਮ ਹੋ ਗਈ, ਤੋ ਬੰਦਾ ਐਵੇਂ ਵਾਧੂ ਦਾ ਯਤਨ ਇਸ ਚੀਜ਼ ਲਈ ਕਰੇ ਜਾਂ ਇਸ ਚੀਜ਼ ਤੇ ਕੁਰਲਾਵੇ, ਰੋਵੇ, ਪਿੱਟੇ, ਇਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਬੰਦਾ ਆਖੇ ਰੁੱਖ ਦੇ ਉੱਤੇ ਇਹ ਜਿਹੜੀ ਹੁਣ ਪੋਜੀਸ਼ਨ ਬਣੀ ਹੈ, ਜਿਹੜੀ ਹੁਣ ਸਿਚੁਏਸ਼ਨ ਬਣੀ ਹੈ, ਕਿਉਂ ਬਣੀ ਹੈ? ਬੰਦੇ ਉੱਤੇ ਜਵਾਨੀ ਆਈ, ਬੁਢੇਪਾ ਆਇਆ, ਬੰਦਾ ਖਾਕ ਹੋ ਗਿਆ, ਮਿੱਟੀ ਹੋ ਗਿਆ। ਤੋ ਇਹ ਜਿਹੜਾ ਫਾਰਮੂਲਾ ਹੈ ਇਹ ਸਾਡੀ ਜ਼ਿੰਦਗੀ ਦੇ ਉੱਤੇ ਬਿਲਕੁਲ ਟੁੱਕਦਾ ਹੈ। ਤੋ ਸਤਿਗੁਰੂ ਮਹਾਰਾਜ ਨੇ ਜਦੋਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਐਕਸਪਲੇਨ ਕੀਤਾ ਨਾ, ਮਹਾਰਾਜ ਇਹ ਵੀ ਤੇ ਬਾਣੀ ਵਿੱਚ ਹੀ ਕਹਿੰਦੇ ਨੇ ਵੀ ਦੁੱਖ ਸੁੱਖ ਦੋਏ ਦਰ ਕੱਪਰੇ ਪਹਿਰੇ ਜਾਏ ਮਨੁੱਖ। ਮਹਾਰਾਜ ਨੇ ਆਖਿਆ ਨਾਨਕ ਬੋਲਣ ਝੱਖਣਾ, ਆਖਿਆ ਹੇ ਨਾਨਕ ਇਹ ਬੋਲਣਾ ਝੱਖ ਮਾਰਨ ਦੇ ਬਰਾਬਰ ਹੈ, ਵਿਅਰਥ ਹੈ, ਇਹਦਾ ਕੋਈ ਅਰਥ ਨਹੀਂ। ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ। ਮਨ ਨੂੰ ਇੱਦਾਂ ਦੀ ਖੇਡ ਹੋਵੇ ਬੰਦਾ ਆਖੇ ਮੈਨੂੰ ਬਚਪਨ ਨਹੀਂ ਚਾਹੀਦਾ, ਮੈਨੂੰ ਸਿੱਧੀ ਜਵਾਨੀ ਚਾਹੀਦੀ ਹੈ, ਜਾਂ ਮੈਨੂੰ ਜਵਾਨੀ ਚਾਹੀਦੀ ਹੈ ਬੁਢੇਪਾ ਨਹੀਂ ਚਾਹੀਦਾ, ਜਾਂ ਬਚਪਨ ਚਾਹੀਦਾ ਹੈ ਜਵਾਨੀ ਨਹੀਂ ਚਾਹੀਦੀ। ਤੋ ਇਹ ਇੱਕ ਝੱਖ ਹੋਵੇਗੀ, ਇੱਕ ਵਾਧੂ ਦੀ ਗੱਲ ਹੋਵੇਗੀ, ਇਹਦਾ ਕੋਈ ਲਾਭ ਨਹੀਂ। ਜਿਵੇਂ ਕੋਈ ਘਰ ਦੇ ਵਿੱਚ ਰੁੱਖ ਲਾਵੇ, ਆਖੇ ਬੀਜਾਂ ਰੁੱਖ ਤੇ ਨਾਲ ਦੀ ਨਾਲ ਹੀ ਫਲ ਚਾਹੀਦਾ ਹੈ, ਇਹ ਇੱਕ ਝੱਖ ਹੋਵੇਗੀ, ਐਸਾ ਨਹੀਂ ਹੋਣਾ। ਤੋ ਮਹਾਰਾਜ ਨੇ ਕਿਹਾ ਸੰਸਾਰ ਸਭ ਤੋਂ ਵੱਡੀ ਝੱਖ ਕਿਹੜੀ ਮਾਰਦਾ? ਇਹ ਕਹਿੰਦਾ ਹੈ ਵੀ ਮੈਨੂੰ ਦੁੱਖ ਆਵੇ ਹੀ ਨਾ, ਨਹੀਂ, ਐਸਾ ਨਹੀਂ ਹੋ ਸਕਦਾ। ਸਰੀਰ ਦੇ ਦੁੱਖ, ਜਿਹਨੂੰ ਇਹ ਸਰੀਰ ਮਿਲਿਆ ਹੈ ਉਹਦੇ ਉੱਤੇ ਇਹ ਦੁੱਖ ਆਵੇਗਾ। ਫਿਜ਼ੀਕਲ ਕਿਸੇ ਨੂੰ ਕੋਈ ਰੋਗ ਹੋ ਸਕਦਾ, ਕਿਸੇ ਨੂੰ ਬਾਹਰੀ ਤੌਰ ਉੱਤੇ ਵਿਚਰਦਿਆਂ ਕੋਈ ਹਾਦਸਾ ਗ੍ਰਸਤ ਹੋ ਸਕਦਾ। ਤੋ ਇਹ ਸਤਿਗੁਰੂ ਮਹਾਰਾਜ ਨੇ ਆਖਿਆ ਝੱਖ ਮਾਰਨ ਦੇ ਬਰਾਬਰ ਹੈ, ਇਹ ਵਿਅਰਥ ਤੇ ਫਜ਼ੂਲ ਦੀ ਗੱਲ ਹੈ ਵੀ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ। ਮਹਾਰਾਜ ਨੇ ਕਿਹਾ ਜਿਵੇਂ ਦੋ ਕੱਪੜੇ ਬੰਦਾ ਤਨ ਉੱਤੇ ਪਾਉਂਦਾ, ਇੱਕ ਕੱਪੜਾ ਹੈ ਉਹਨੇ ਗੁਰੂ ਘਰ ਜਾਣ ਲੱਗਿਆਂ ਪਾ ਲਿਆ, ਇੱਕ ਕੱਪੜਾ ਰਸੋਈ ਵਿੱਚ ਪਾ ਲਿਆ, ਇੱਕ ਕੱਪੜਾ ਹੈ ਜਿਹੜਾ ਪਾਰਟੀ ਉੱਤੇ ਪਾ ਲਿਆ, ਇੱਕ ਕੱਪੜਾ ਆਮ ਘਰੇਲੂ ਜਿਹੜਾ ਅਸੀਂ ਜੀਵਨ ਜਿਉਣੇ ਉੱਥੇ ਪਾ ਲਿਆ। तो बंदा जिवें कपड़े बदलता है शरीर उत्ते भी दुख ते सुख वापरदे रहिंदे ने। तो यह गल झक मारन दे बराबर होवेगी। मैं जिहड़ी बेनती कर लगा सी, धन गुरु अमरदास महाराज ने कहा माया किसनों आखी है, क्या माया कर्म कमाए, दुख सुख ये जियो बद है। जदों बंदे ने अपने जीवन नू अपनी जिंद नू इस गल दे नाल बन लिया भी यार रब्बा मैनू दुख ना आउण, ते जां फिर सुखां दी लालसा विच दुख दी समाप्ति लई बंदा सुखां पिछे भजदा है। साडी सुखां दी दौड़ क्यों है, किसे नू पुछ के वेखो। सारे कहणगे भी सुखां दी दौड़ तां है तां कि दुख दा अंत हो जावे, पर चेते रखो दुख दा अंत सुख पा के नहीं हुंदा कदी भी। जे किसे नू ये लगता है ना कि मेरे दुख दा अंत सुख पा के हो जाएगा, नहीं इदां नहीं होगा। तो जिन्हां चीजां नू कई वार तुसीं वेखो असीं समझिया भी हुण मेरा दुख मुक गया क्योंकि मैनूं आह जिहड़ा सुख मिल गया, कुछ समय बाद वह सुख भी बंदे नूं इदां प्रतीत हुंदा है नहीं अजे भी कोई गल अधूरी है, अजे भी कुछ होर चाहीदा है ताँ कि इस दुख का भी अंत होवे। तो यह वो खेड है जिवें बच्चे खेडते हुंदे सी पंजाब दे विच भी भंडा भंडोरिया किन्ना क भार एक मुठ्ठी चुक ला ते दूजी तैयार। तो खेड ऐसी है जिहड़ी चीज लई बंदा भजदा फिरदा सी भी इस चीज की प्राप्ति मेरे दुख का अंत है, आ सुख मिल जाए तो दुख का अंत हो जाएगा। बाबा जी कहते नहीं, जदों वह सुख मिलिया नाल दी नाल एक गल होर खड़ी हो गई, आख्या नहीं हुण आ चीज मिले तो फिर मेरे दुख का अंत होगा। तो यह दौड़ गलत है। गुरदेव ने कहा इहो ते माया की खेड है, इहो ही ते माया का भरम है। होर भरम की है माया का, जिवें तुहानूं कोई काम ते रख लवे, आपां इहनूं सौखा जिहा समझ लईए, उह तुहानूं बड़े वड्डे सुपने विखा देवे, एडे वड्डे सुपने विखा देवे भी तुसीं साल विच छे महीनियां विच तुहाडे फ्लैट होणगे, तुहाडे कोंडो होणगे, तुहाडे घर होणगे, तुसीं एक वार साडी कंपनी ज्वाइन कर लो। बंदे ने दो दिन लाए, चार दिन लाए, दस दिन लाए, पंद्रह भी पच्ची महीना लाया, पर उहनूं इह महसूस हुंदा है अंदर जिहड़ी उहदी गट फीलिंग जिहनूं आपां कहिंदे आ, उहनूं इह लगदा भी नहीं कोई गल है नहीं जिड्डी वड्डी गल करके मैनूं रखिया गया। अंदरों उहनूं इदां महसूस होण लग पिया हुण होया की, फिर दस दिन लंघे, जाके उसे मालक दे कोलों चलिया गया, जाके उहने मालक नूं इह गल आखी भी तूं कहिंदा सी भी छिआं महीनियां विच सब कुछ सैट हो जाएगा, हुण ते महीने तों गल उपर हो गई, मेरे पल्ले ते कोई धेला भी नहीं पिया। वो आखे भरोसा रखो सब कुछ होगा, सब कुछ होगा। यह शब्द वार वार बोल के बंदे दे अगे एक अल्यूजन भरम क्रिएट करके पहला उन्हें उन्हों उथे लिया, पहला एक अल्यूजन भरम यह क्रिएट किया भी सारा कुछ तेनों मिल जाएगा घबराई ना। तो बाद जदों उस भरम का बदा होया बंदा उसकी कंपनी में ज्वाइन कर गया, उथे पहुँच गया, तो फिर उन्हें अगला जोड़ा शब्द है वह कहना शुरू कर दिता, सबर रखो कोई गल नहीं, हिम्मत रखो सारा कुछ मिलेगा। इदां करदिआं करदिआं छे महीने अठ महीने दस महीने निकल गए, तो अखीर दे उत्ते जां हुण ना बंदा कहिंदा मैं छड्डण जोगा तो ना इत्थे रहण जोगा, तो अखीर ते धेला पल्ले नहीं सी जदों छड्ड के फिर। तो माया दे छलावे ऐसे ने, माया कहिंदी है भी मैं तैनूं सुख दवांगी। सतगुरु की बाणी पढ़ो, गुरदेव महाराज ने आख्या जे तुहाडी जिंदगी विच रब दा नाम नहीं हैगा ते तुसीं माया दे छल तों बच नहीं सकते, ये तुहानूं छल देवेगी, धोखा दे देवेगी। जे तुसीं इंटैलीजेंट नहीं हैगे तो ये तुहानूं भरम विच रखेगी, भुलेखे विच रखेगी। महाराज ने कहा माई, हे मां, माया छल, माया ऐसी छलण वाली थां है, ऐसा ये ठगी मारदी, ऐसा धोखा दिंदी है कि तृण की अगन जिवें कखां दी अग। हुण आपां जाणदे हां कि कखां दी अग जिहड़ी है वह बड़ी भैड़ी हुंदी है, बड़ी खतरनाक जी है। वड्डियां लकड़ां नूं ते अगे अजे अग बाद विच लगदी है, पहलां छोटे छोटे कखां नूं अग तेजी नाल लग जांदी है। तो सतगुरु ने आख्या रब दे भजन तों बिना, अकाल पुरख वाहिगुरु दे नाम तों बिना, उहदी इबादत तों बिना माया दी पाया पता कितनी है। आख्या जिवें कखां दी अग होवे, इक्को दम बली, इक्को दम बली ते नाल दी नाल बुझ गई, खत्म हो गई। कखां दी अग, तृण की अगन, तृण दा अर्थ हुंदा कख, तृण की अगन। सतगुर ने कहा मेघ की छाया, मेघ कहिंदे ने जी बदल नूं, ਆਖਿਆ ਜਿਵੇਂ ਬੱਦਲ ਦੀ ਛਾਇਆ, ਬੱਦਲ ਦੀ ਛਾਇਆ ਉੱਪਰ ਆਈ, ਇੱਕਦਮ ਉੱਥੋਂ ਬਾਅਦ ਵਿੱਚ ਚਲੀ ਗਈ। ਅਸੀਂ ਖਲੋਤੇ ਸੀ ਬੱਦਲ ਦੀ ਛਾਂ ਹੇਠ, ਪਤਾ ਲੱਗਾ ਹੁਣ ਧੁੱਪ ਆ ਗਈ ਹੈ। ਮੇਘ ਕੀ ਛਾਇਆ, ਗੁਰਦੇਵ ਨੇ ਕਿਹਾ ਗੋਬਿੰਦ ਭਜਨ ਬਿਨ, ਅਕਾਲ ਪੁਰਖ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਉਹਨੂੰ ਯਾਦ ਕੀਤੇ ਤੋਂ ਬਿਨਾਂ, ਗੋਬਿੰਦ ਭਜਨ ਬਿਨ ਹੜਕਾ ਜਲ। ਸਤਿਗੁਰ ਨੇ ਆਖਿਆ ਜਿਵੇਂ ਹੜ ਦਾ ਪਾਣੀ ਹੁੰਦਾ, ਹੜ ਦਾ ਪਾਣੀ ਤੁਸੀਂ ਵੇਖੋ ਇੱਕ ਵਾਰ ਆਉਂਦਾ ਹੈ, ਪੂਰਾ ਮੰਜਰ ਤਬਾਹੀ ਵਾਲਾ ਮਚਾ ਕੇ ਚਲਿਆ ਜਾਂਦਾ ਹੈ। ਉਹ ਇੱਕੋ ਵਾਰ ਆਇਆ, ਉਹਨੇ ਘਰ ਢਾ ਦਿੱਤੇ, ਆਲਾ ਦੁਆਲਾ ਸਭ ਕੁਝ ਤਬਾਹ ਕਰ ਦਿੱਤਾ, ਤੇ ਫਿਰ ਵੇਖਿਆ ਅਗਲੇ ਪਲ ਉੱਥੇ ਕੁਝ ਵੀ ਨਹੀਂ, ਉਹ ਚਲੇ ਗਿਆ। ਦਰਿਆ ਦੇ ਵਿੱਚ ਹੜ ਆਇਆ, ਉਹ ਸੀਮਾ ਤੋਂ ਬਾਹਰ ਹੋਇਆ। ਆਲੇ ਦੁਆਲੇ ਵੱਸਦੇ ਦਰਿਆ ਦੇ ਕੰਢੇ ਵਾਲੇ ਲੋਕਾਂ ਦੇ ਘਰ ਉਹਨੇ ਤਬਾਹ ਕਰ ਦਿੱਤੇ, ਫਸਲਾਂ ਉਹਨੇ ਤਬਾਹ ਕਰ ਦਿੱਤੀਆਂ, ਫਿਰ ਪਾਣੀ ਉੱਥੇ ਚਲਿਆ ਗਿਆ। ਆਖਿਆ ਮਾਇਆ ਦਾ ਵਰਤਾਰਾ ਵੀ ਐਸਾ ਹੈ, ਜਿਹਦੇ ਕੋਲ ਰੱਬ ਦਾ ਭਜਨ ਨਹੀਂ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨਹੀਂ, ਗੋਬਿੰਦ ਭਜਨ ਬਿਨ ਹੜਕਾ ਜਲ। ਮਹਾਰਾਜ ਨੇ ਆਖਿਆ ਛੋੜ ਸਿਆਣਪ ਬਹੁਤ ਚਤੁਰਾਈ, ਭਾਈ ਜੀਵਨ ਵਿੱਚੋਂ ਸਿਆਣਪਾਂ ਕੱਢ, ਚਤੁਰਾਈਆਂ ਤੇ ਚਲਾਕੀਆਂ ਦਾ ਤਿਆਗ ਕਰ। ਛੋੜ ਸਿਆਣਪ ਬਹੁ ਚਤੁਰਾਈ, ਦੋਏ ਕਰ ਜੋੜ, ਦੋਵੇਂ ਹੱਥ ਜੋੜ ਕੇ ਸਾਧ ਮਗ ਚੱਲ, ਤੇ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਚੱਲਿਆ ਕਰ। ਛੋੜ ਸਿਆਣਪ ਬਹੁ ਚਤੁਰਾਈ, ਆਪਣੀ ਚਲਾਕੀ ਦਾ ਤਿਆਗ ਕਰ, ਦੋਏ ਕਰ ਜੋੜ, ਸਾਧ ਮਗ ਚੱਲ, ਸਿਮਰ ਸਵਾਮੀ ਅੰਤਰ ਜਾਮੀ। ਉਸ ਜਿਹੜਾ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਮਾਲਕ ਹੈ, ਉਹਨੂੰ ਸਿਮਰ, ਉਹਦਾ ਸਿਮਰਨ ਕਰ। ਸਿਮਰ ਸਵਾਮੀ ਅੰਤਰ ਜਾਮੀ, ਮਾਨੁੱਖ ਦੇਹ ਕਾ ਇਹ ਉੱਤਮ ਫਲ, ਤੇ ਮਨੁੱਖਾ ਦੇਹ ਦਾ ਸਭ ਤੋਂ ਉੱਤਮ ਫਲ ਇਹੋ ਹੀ ਹੈ ਵੀ ਬੰਦਾ ਆਪਣੇ ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਧਾਰਨ ਕਰਕੇ ਤੁਰੇ। ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਇਹ ਮਾਇਆ, ਇਹਦੀ ਅਪਣੱਤ, ਇਹ ਮੋਹ ਲੈਣ ਵਾਲੀ ਹੈ, ਵਾਕਈ ਬੰਦੇ ਨੂੰ ਛਲਾਵਾ ਦਿੰਦੀ ਹੈ, ਵਾਕਈ ਇਹਦੀ ਚਮਕ ਬੜੀ ਹੈ। ਪਰ ਚਮਕ ਇੰਨੀ ਕਹਿ ਵੀ ਜਿਵੇਂ ਕੱਖਾਂ ਨੂੰ ਅੱਗ ਲੱਗੀ ਹੋਵੇ। ਤਿੰਨ ਉਦਾਹਰਨਾਂ ਦੇ ਕੇ ਬਾਬੇ ਨੇ ਸਮਝਾ ਦਿੱਤੀ ਗੱਲ। ਤੋ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ। ਉਹਨਾਂ ਕਿਹਾ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜੱਗ ਖਾਇਆ, ਜਿਹੜੀ ਬਿਨਾਂ ਦੰਦਾਂ ਤੋਂ ਹੀ ਸੰਸਾਰ ਨੂੰ ਖਾ ਜਾਂਦੀ ਹੈ। ਵੇਖੋ ਦੰਦਾਂ ਨਾਲ ਬੰਦਾ ਚਿੱਥ ਕੇ ਖਾਂਦਾ ਹੈ, ਜਿਹਦੇ ਦੰਦ ਨਾ ਹੋਣ ਉਹ ਖਾਂਦਾ ਨਹੀਂ, ਉਹ ਨਿਗਲਦਾ ਹੈ। ਆਖਿਆ ਮਾਇਆ ਨਿਗਲ ਜਾਂਦੀ ਹੈ, ਇਹ ਐਸੀ ਸਪਨੀ ਹੈ। ਜਿਨ ਵਿਣ ਦੰਤਾਂ ਜੱਗ ਖਾਇਆ, ਗੁਰਦੇਵ ਨੇ ਅਗਲੀ ਪੰਕਤੀ ਵਿੱਚ ਆਖਿਆ ਮਨ ਮੁੱਖ ਖਾਧੇ, ਜਿਹੜੇ ਮਨ ਪਿੱਛੇ ਚੱਲਣ ਵਾਲੇ ਸੀ ਉਹ ਖਾਧੇ ਗਏ, ਜਿਨ੍ਹਾਂ ਨੇ ਮਨ ਦੀ ਸੁਣੀ ਉਹ ਖਾਧੇ ਗਏ, ਉਹ ਤਬਾਹ ਹੋ ਗਏ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸਮਝਿਆ ਵਿਚਾਰਿਆ ਨਹੀਂ, ਖਿਮਾ ਕਰਿਓ, ਇੱਥੇ ਵੱਡੇ ਵੱਡੇ ਪੰਡਿਤ, ਵੱਡੇ ਵੱਡੇ ਪਾਠੀ, ਧਾਰਮਿਕ ਗ੍ਰੰਥਾਂ ਦੇ ਪਾਠ ਕਰਨ ਵਾਲੇ, ਸਵੇਰੇ ਸ਼ਾਮ ਨਿਤਨੇਮ ਕਰਨ ਵਾਲੇ, ਗੁਰੂ ਦੀ ਦਿੱਤੀ ਹੋਈ ਮਤ ਤੋਂ ਜੇ ਸੱਖਣੇ ਹੋਣ, ਤੇ ਇੱਥੇ ਪਾਠ ਪੜ੍ਹਦਿਆਂ ਵੀ ਬੰਦਾ ਨਿਕਲਿਆ ਹੋਇਆ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਬੰਦਾ ਅੱਜ ਜੀਵਨ ਦੀ ਜੋਤ ਨੂੰ ਸਮਝਦਾ ਨਹੀਂ, ਮੰਤਰਾਂ ਤੇ ਮੰਤਰ ਪੜ੍ਹੀ ਜਾ ਰਿਹਾ, ਮੰਤਰਾਂ ਤੇ ਮੰਤਰ। ਗੱਲ ਪਾਰ ਉਤਾਰਾ ਉਦਨ ਹੋਣਾ ਹੈ ਜਦੋਂ ਗੁਰੂ ਦੀ ਵਿਚਾਰ ਨੂੰ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਤੇ ਨੁਕਤੇ ਨੂੰ ਸਮਝਾਂਗੇ। ਨਹੀਂ ਤੇ ਕਿੰਨੀ ਦੁਨੀਆਂ ਐਸੀ ਹੈ ਜਿਹੜੇ ਧਾਰਮਿਕ ਗ੍ਰੰਥਾਂ ਦੇ ਪਾਠ ਵੀ ਕਰੀ ਜਾ ਰਹੀ ਹੈ, ਥੋੜੇ ਕਿਤੇ ਪਾਠ ਹੁੰਦੇ ਨੇ। ਮੈਂ ਤੇ ਕਹਿਣਾ ਹੁੰਦਾ ਜਦੋਂ ਸ਼ੁੱਕਰਵਾਰ ਆਉਂਦਾ ਤੁਸੀਂ ਗੁਰਦੁਆਰਿਆਂ ਵਿੱਚ ਵੇਖੋ ਪਾਠਾਂ ਤੇ ਪਾਠ ਧਰੇ ਜਾਂਦੇ ਨੇ, ਕਿੰਨੇ ਐਸੇ ਨੇ। ਹੁਣ ਇਹਨੂੰ ਏਦਾਂ ਨਾ ਲਿਓ ਵੀ ਮੈਂ ਕੋਈ ਕਹਿ ਰਿਹਾ ਵੀ ਕੋਈ ਗਲਤ ਕੰਮ ਹੁੰਦਾ, ਮਸਲਾ ਗਲਤ ਜਾਂ ਠੀਕ ਦਾ ਨਹੀਂ ਹੁੰਦਾ। ਕਿੰਨੇ ਐਸੇ ਨੇ ਜਿਹੜੇ ਸਵੇਰੇ ਸ਼ਾਮ ਪਾਠ ਕਰਦੇ ਨੇ, ਚੰਗੀ ਗੱਲ ਹੈ। ਪਰ ਜੇ ਬਾਣੀ ਦੇ ਨੁਕਤੇ ਨੂੰ ਸਮਝਿਆ ਹੀ ਨਹੀਂ ਤੇ ਇਹਦੇ ਨਾਲ ਵੀ ਪਾਰ ਉਤਾਰਾ ਆਉਣ ਵਾਲਾ ਨਹੀਂ। ਇਹ ਤੇ ਏਦਾਂ ਦੀ ਖੇਡ ਹੈ ਜਿਵੇਂ ਮਹਾਰਾਜ ਆਸਾ ਕੀ ਵਾਰ ਵਿੱਚ ਇੱਕ ਬਚਨ ਰੱਖਦੇ ਨੇ, ਉਹਨਾਂ ਆਖਿਆ ਪੜ ਪੜ ਗੱਡੀ ਲੱਦੀ ਹੈ, ਪੜ ਪੜ ਕੇ ਗੱਡੇ ਲੱਦ ਲਏ। ਗੱਡੇ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ, ਜਿਵੇਂ ਬੰਦਾ ਅੱਜ ਦੇ ਸਮੇਂ ਵਿੱਚ ਕਹਿ ਲਵੇ ਵੀ ਜਿਵੇਂ ਲਾਇਬ੍ਰੇਰੀ ਭਰ ਛੱਡੀ ਹੋਵੇ ਕਿਤਾਬਾਂ ਪੜ ਪੜ ਕੇ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਬਾਬਾ ਜੀ ਨੇ ਕਿਹਾ ਗੱਲ ਤੇ ਨੁਕਤੇ ਨੂੰ ਸਮਝਣ ਦੀ ਹੈ ਨਾ, ਨਾਨਕ ਲੇਖ ਹੈ ਇੱਕ ਗੱਲ। ਇੱਕ ਗੱਲ ਦਾ ਅਰਥ ਹੈ ਜੇ ਇੱਕ ਨੁਕਤਾ ਵੀ ਪਕੜ ਵਿੱਚ ਆ ਗਿਆ, ਜੇ ਇੱਕ ਗੱਲ ਵੀ ਸਮਝ ਵਿੱਚ ਲੱਗ ਗਈ ਨਾ, ਜਿਵੇਂ ਨਾ ਬੰਦਾ ਜਕੜਿਆ ਹੋਵੇ ਜੰਜੀਰਾਂ ਨਾਲ, ਜਿਹੜੀ ਮੈਂ ਸ਼ੁਰੂ ਵਿੱਚ ਅਰਜ਼ ਕਰਨ ਲੱਗਾ ਸੀ, ਉਹਨੂੰ ਲੱਗਾ ਹੋਵੇ ਤਾਲਾ ਜੰਜੀਰਾਂ ਵਿੱਚ ਜਕੜਿਆ ਹੋਵੇ, ਚਾਬੀਆਂ ਖਿਲ ਰਹੀਆਂ ਪਈਆਂ ਨੇ ਸਾਹਮਣੇ, ਲੱਖਾਂ ਦੀ ਤਾਦਾਦ ਵਿੱਚ ਚਾਬੀ ਪਈ ਹੈ, ਕੀ ਉਹਨਾਂ ਚਾਬੀਆਂ ਦਾ ਬੰਦਾ ਮਾਣ ਕਰ ਸਕਦਾ ਵੀ ਤੇਰੇ ਕੋਲ ਲੱਖਾਂ ਚਾਬੀਆਂ ਨੇ? ਜਿਹੜੀ ਚਾਬੀ ਨਾਲ ਉਸ ਜਿੰਦਰੇ ਨੇ ਖੋਲ੍ਹਣਾ ਹੈ ਉਹ ਉਹਨੂੰ ਮਿਲੇ ਨਾ, ਅਤੇ ਲੱਖਾਂ ਚਾਬੀਆਂ ਉਹਨੂੰ ਉਹਦੇ ਅੱਗੇ ਰੱਖ ਦਿੱਤੀਆਂ ਜਾਣ ਵੀ ਲੈ ਖੋਲ੍ਹ ਆ, ਲੱਖਾਂ ਚਾਬੀਆਂ ਵੀ ਉਹਦੇ ਕਿਸੇ ਕੰਮ ਨਹੀਂ ਆਉਣੀਆਂ ਕਿਉਂਕਿ ਉਹ ਤਾਲਾ ਨਹੀਂ ਖੁੱਲ੍ਹਣਾ, ਤਾਲਾ ਖੁੱਲ੍ਹੇਗਾ ਇੱਕੋ ਚਾਬੀ ਦੇ ਨਾਲ, ਜਿਹੜੀ ਚਾਬੀ ਅਗਲਾ ਤੁਹਾਨੂੰ ਦੇਣ ਲਈ ਤਿਆਰ ਨਹੀਂ। ਹੁਣ ਲੱਖਾਂ ਚਾਬੀਆਂ ਕੀ ਨੇ? ਲੱਖਾਂ ਚਾਬੀਆਂ ਦਾ ਖਲਾਰਾ ਆਲੇ ਦੁਆਲੇ ਪਿਆ ਹੋਇਆ, ਪਰ ਬਾਣੀ ਕਹਿੰਦੀ ਹੈ ਜੇ ਨੁਕਤਾ ਸਮਝ ਲਵੇਂਗਾ ਨਾ, ਜੇ ਗੁਰੂ ਦੀ ਮੱਤ ਵਿੱਚੋਂ ਕੋਈ ਗੱਲ ਗ੍ਰਹਿਣ ਕਰ ਲਵੇਂਗਾ, ਤੇਰਾ ਪਾਰ ਉਤਾਰਾ ਉੱਥੇ ਹੋਣਾ। ਇਹਨੂੰ ਆਖਿਆ ਨਾਨਕ ਲੇਖ ਹੈ ਇੱਕ ਗੱਲ, ਹੋਰ ਹਉਮੈ ਬਾਕੀ ਤੇ ਹਉਮੈ ਹੈ ਵੀ ਮੇਰੇ ਕੋਲ 100 ਚਾਬੀਆਂ ਨੇ, ਮੇਰੇ ਕੋਲ 500 ਚਾਬੀਆਂ ਨੇ, ਮੇਰੇ ਕੋਲ 1000 ਚਾਬੀ ਹੈ, ਭਾਈ ਜੀ ਮੈਂ ਇੰਨੇ ਪਾਠ ਕਰ ਲੈਣਾ, ਮੈਂ ਇੰਨੇ ਪਾਠ ਕਰ ਲੈਣਾ, ਜਿੰਨੀਆਂ ਮਰਜ਼ੀ ਚਾਬੀਆਂ ਹੋਣ, ਗੱਲ ਤੇ ਨੁਕਤੇ ਨੂੰ ਸਮਝਣ ਦੀ ਹੈ। ਤੋ ਸਤਿਗੁਰ ਨੇ ਬੜੀ ਪਿਆਰੀ ਅੱਜ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਮਨਮੁਖ ਖਾਧੇਗਾ, ਭਾਵੇਂ ਉਹ ਬੜੇ ਧਾਰਮਿਕ ਗ੍ਰੰਥਾਂ ਦੇ ਪਾਠ ਵੀ ਕਰ ਰਹੇ ਸਨ, ਉਹ ਵੀ ਖਾਧੇਗਾ, ਉਭਰਿਆ ਕਿਹੜਾ, ਬਚਿਆ ਕਿਹੜਾ? ਬਚਿਆ ਉਹ ਗੁਰਮੁਖ ਉਭਰੇ, ਜਿਹਨੇ ਗੁਰੂ ਵੱਲ ਮੁੱਖ ਕਰਕੇ ਗੁਰੂ ਦੇ ਉਪਦੇਸ਼ ਨੂੰ ਸਮਝਿਆ ਉਹ ਉੱਭਰ ਆਇਆ, ਉਹ ਬਚ ਗਿਆ। ਨਹੀਂ ਤੇ ਬਾਬਾ ਜੀ ਦਾ ਬਚਨ ਮੈਂ ਹੋਰ ਇੱਕ ਸਾਂਝਾ ਕਰਾਂ, ਗੁਰਦੇਵ ਨੇ ਕਿਹਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ। ਆਖਿਆ ਪੰਡਿਤ ਬਹੁਤ ਕੁਝ ਪੜ੍ਹ ਰਿਹਾ, ਹੁਣ ਗੱਲ ਸਾਡੀ ਵੀ ਹੈ, ਕੋਈ ਪਾਠੀ ਹੋਵੇ ਕੋਈ ਪਾਠ ਕਰਦਾ ਹੋਵੇ, ਸਾਰਿਆਂ ਦੀ ਗੱਲ ਇੱਥੇ ਹੈ। ਸਤਿਗੁਰ ਨੇ ਆਖਿਆ ਉੱਚੀ ਉੱਚੀ ਕੂਕ ਕੂਕ ਕੇ ਵੀ ਪੜ੍ਹਦਾ ਹੈ, ਪਰ ਅੰਤਰ ਬ੍ਰਹਮ ਨਾ ਚੀਨੀ, ਰੱਬ ਵਾਲੇ ਰਾਹ ਦੀ ਤੇ ਸਮਝੀ ਕੋਈ ਨਹੀਂ ਪੜ੍ਹੀ ਜਾ ਰਿਹਾ ਹੈ, ਗੁਰੂ ਵਾਲੀ ਵਿਚਾਰ ਦੀ ਗੁਰੂ ਦਾ ਥੌਟ ਤੇ ਪਤਾ ਕੋਈ ਨਹੀਂ, ਉਹ ਨੁਕਤਾ ਤੇ ਕਦੀ ਪਕੜ ਵਿੱਚ ਹੀ ਨਹੀਂ ਆਇਆ ਵੀ ਮੈਂ ਦੁਖੀ ਕਿਉਂ ਹਾਂ, ਮੈਂ ਪਰੇਸ਼ਾਨ ਕਿਉਂ ਹਾਂ, ਮੇਰੀ ਇਹ ਜਿਹੜੀ ਟਰਬਲ ਹੈ, ਜਿਹੜੀ ਮੇਰੀ ਜ਼ਿੰਦਗੀ ਵਿੱਚ ਮੁਸ਼ਕਲ ਹੈ, ਇਹਦਾ ਰੀਜ਼ਨ ਕੀ ਹੈ, ਇਹਦੇ ਪਿੱਛੇ ਕਾਰਨ ਕੀ ਹੈ? ਉਸ ਨੁਕਤੇ ਵੱਲ ਬੰਦਾ ਧਿਆਨ ਨਹੀਂ ਦੇ ਰਿਹਾ, ਬਸ ਪੜ੍ਹੀ ਜਾ ਰਿਹਾ। ਤੋ ਮਹਾਰਾਜ ਨੇ ਆਖਿਆ ਮਨਮੁਖ ਖਾਧੇ, ਆਖਿਆ ਜਿਹੜਾ ਮਨ ਪਿੱਛੇ, ਵੇਖੋ ਮਨ ਪਿੱਛੇ ਚੱਲ ਕੇ ਅਸੀਂ ਜਿਹੜਾ ਵੀ ਕਰਮ ਕਰਾਂਗੇ, ਭਾਵੇਂ ਉਹ ਧਾਰਮਿਕ ਕਰਮ ਹੀ ਹੋਵੇ, ਇਹ ਵੀ ਹੁਣ ਕਈ ਵਾਰ ਗੱਲ ਕੌੜੀ ਲੱਗ ਜਾਂਦੀ ਹੈ, ਤੁਸੀਂ ਮਨ ਪਿੱਛੇ ਚੱਲ ਕੇ ਕੋਈ ਧਾਰਮਿਕ ਅਡੰਬਰ ਵੀ ਕਰੋ ਤੇ ਉਹ ਵੀ ਕਿਸੇ ਥਾਂ ਹੀ ਨਹੀਂ ਪੈਂਦਾ। ਤੁਸੀਂ ਜਿਹੜਾ ਕਰਮ ਕਰਨਾ ਹੈ ਤੁਹਾਨੂੰ ਗੁਰੂ ਵੱਲ ਧਿਆਨ ਦੇ ਕੇ ਉਸਤਾਦ ਦੀ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਪੈਣਾ। ਮਨਮੁਖ ਖਾਧੇ ਗੁਰਮੁਖ ਉਭਰੇ, ਜਿੰਨੀ ਸੱਚ ਨਾਮ ਚਿੱਤ ਲਾਇਆ, ਮਹਾਰਾਜ ਨੇ ਕਿਹਾ ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਲਾ ਲਿਆ। ਅਗਲਾ ਬਚਨ ਹੈ ਜੀ, ਬਿਨ ਨਾਮੈ ਜਗ ਕਮਲਾ ਫਿਰੈ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਸੰਸਾਰ ਦਾ ਜਿਹੜਾ ਐਟੀਟਿਊਡ ਹੈ ਇਹ ਕਮਲਿਆਂ ਵਾਲਾ ਹੈ, ਇਹਦਾ ਜਿਹੜਾ ਵਿਹਾਰ ਹੈ ਇਹ ਕਿਹੜਾ ਹੈ, ਕਮਲਿਆਂ ਵਾਲਾ ਹੈ। ਉੱਦਾਂ ਕਿ ਕਿਸੇ ਨੂੰ ਕਵੇ ਵੀ ਤੂੰ ਕਮਲਾ ਹੈ ਤੇ ਬੰਦਾ ਬੁਰਾ ਮਨਾ ਜਾਵੇਗਾ, ਪਰ ਆਖਿਆ ਜੇ ਗੁਰੂ ਦਾ ਉਪਦੇਸ਼ ਜੀਵਨ ਵਿੱਚ ਨਹੀਂ ਹੈਗਾ ਤੇ ਤੁਸੀਂ ਵਿਹਾਰ ਵੇਖੋ, ਭਾਵੇਂ ਅਸੀਂ ਘਰਾਂ ਵਿੱਚ ਰਹਿ ਰਹੇ ਹਾਂ, ਭਾਵੇਂ ਆਲੇ ਦੁਆਲੇ ਵਿੱਚ ਰਹਿ ਰਹੇ ਹਾਂ, ਭਾਵੇਂ ਧਾਰਮਿਕ ਸਥਾਨਾਂ ਤੇ ਬੈਠੇ ਹਾਂ, ਸਾਡੇ ਵਿਹਾਰ ਵਿੱਚ ਕਮਲ ਪੁਣਾ ਹੁੰਦਾ। ਬਿਨ ਨਾਵੇਂ ਜੱਗ ਕਮਲਾ ਫਿਰੈ। ਮਹਾਰਾਜ ਨੇ ਕਿਹਾ ਗੁਰਮੁਖ ਨਦਰੀ ਆਇਆ, ਜਦੋਂ ਬੰਦਾ ਸਤਿਗੁਰ ਦੇ ਸਨਮੁਖ ਹੁੰਦਾ ਹੈ ਨਾ, ਉਦੋਂ ਇਹਨੂੰ ਇਸ ਗੱਲ ਦੀ ਸਮਝ ਲੱਗਦੀ ਹੈ ਵੀ ਰੱਬ ਦੇ ਨਾਮ ਤੋਂ ਬਿਨਾਂ ਸੰਸਾਰ ਦਾ ਵਿਹਾਰ ਕਮਲਿਆਂ ਵਾਲਾ ਹੈ, ਇਹ ਕਮਲਿਆਂ ਵਾਂਗੂ ਵਿਹਾਰ ਕਰ ਰਿਹਾ। ਤੋ ਇੱਕ ਕਮਲਾ ਤੇ ਉਹ ਹੁੰਦਾ ਜਿਹੜਾ ਸਾਨੂੰ ਦਿਸਦਾ ਹੈ ਬਾਜ਼ਾਰ ਦੇ ਵਿੱਚ, ਕੋਈ ਬੰਦਾ ਬਹੁਤ ਕ੍ਰੋਧੀ ਹੋਵੇ ਤੇ ਆਪਾਂ ਇਹਨੂੰ ਕਹਿੰਦੇ, ਆਪਾਂ ਉਹਨੂੰ ਵੀ ਕਹਿੰਦੇ ਉਹ ਕਮਲਾ ਹੋ ਗਿਆ, ਲੋਭੀ ਵੀ ਕਮਲਾ ਹੁੰਦਾ, ਹੰਕਾਰੀ ਵੀ ਕਮਲਾ ਹੁੰਦਾ। ਤੋ ਜਿੰਨੀਆਂ ਸਾਡੀਆਂ ਟਰਬਲ ਨੇ ਤੁਸੀਂ ਵੇਖੋ ਉਹਦੇ ਪਿੱਛੇ 4-5 ਕਾਰਨ ਹੀ ਹੋਣਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ, ਇਸ ਤੋਂ ਬਿਨਾਂ ਹੋਰ 6-7 ਕੋਈ ਕਾਰਨ ਨਹੀਂ ਹੋਵੇਗਾ। ਤੋ ਸਤਿਗੁਰ ਨੇ ਕਿਹਾ ਬਿਨ ਨਾਮੈ ਜਗ ਕਮਲਾ ਫਿਰੈ। ਗੁਰਮੁਖ ਨਦਰੀ ਆਇਆ, ਧੰਦਾ ਕਰਦਿਆਂ ਮਾਇਆ ਦੇ ਧੰਦੇ ਕਰਦਿਆਂ ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ, ਆਪਣਾ ਜਨਮ ਜਿਹੜਾ ਹੈ ਉਹ ਨੇ ਫਲ ਤੋਂ ਰਹਿਤ ਗਵਾ ਲਿਆ, ਸੁੱਖ ਦਾਤਾ ਮਨ ਨਾ ਵਸਾਇਆ, ਜਿਹੜਾ ਸੁੱਖਾਂ ਦਾ ਦਾਤਾ ਸੀ ਉਹਨੂੰ ਮਨ ਦੇ ਵਿੱਚ ਨਹੀਂ ਵਸਾਇਆ। ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਸਤਿਗੁਰ ਨੇ ਆਖਿਆ ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੂੰ ਨਾਮ ਮਿਲਦਾ, ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਉਹਨਾਂ ਦੇ ਕੀਤੇ ਕਰਮਾਂ ਦੇ ਅਨੁਸਾਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਨਾਮ ਉਹਨਾਂ ਦੇ ਅੰਦਰ ਉੱਕਰ ਦਿੰਦਾ, ਜਿਵੇਂ ਕੋਈ ਚੀਜ਼ ਪ੍ਰਗਟ ਹੋ ਜਾਵੇ। ਸਤਿਗੁਰ ਨੇ ਅਗਲੇ ਬਚਨ ਵਿੱਚ, ਅਗਲਾ ਬਚਨ ਵੀ ਗੁਰੂ ਅਮਰਦਾਸ ਸਾਹਿਬ ਦਾ ਹੈ, ਮਹਾਰਾਜ ਕਹਿੰਦੇ ਨੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਆਖਿਆ ਇੱਕ ਘਰ ਹੈ ਜਿੱਥੇ ਅੰਮ੍ਰਿਤ ਹੀ ਅੰਮ੍ਰਿਤ ਹੈ, ਭਰਿਆ ਪਿਆ ਹੈ ਨਕਾਨਕ। ਉਹ ਘਰ ਕਿਹੜਾ ਹੈ? ਉਹ ਮੇਰਾ ਅੰਦਰ ਹੀ ਹੈ। ਵੇਖੋ ਅੰਮ੍ਰਿਤ ਵੀ ਅੰਦਰ ਹੈ ਤੇ ਜ਼ਹਿਰ ਵੀ ਅੰਦਰ ਹੀ ਹੈ, ਸਾਰੀਆਂ ਚੀਜ਼ਾਂ ਅੰਦਰ ਨੇ। ਜੇ ਕਲੇਸ਼ ਸਾਡੇ ਅੰਦਰ ਨੇ ਤੇ ਕਲੇਸ਼ਾਂ ਦਾ ਹੱਲ ਵੀ ਸਾਡੇ ਅੰਦਰ ਹੀ ਪਿਆ, ਉਹ ਕਿਤੇ ਬਾਹਰ ਨਹੀਂ ਪਿਆ। ਜੇ ਦੁੱਖ ਸਾਡੇ ਅੰਦਰ ਨੇ ਤੇ ਸੁੱਖ ਵੀ ਸਾਡੇ ਅੰਦਰ ਹੀ ਪਏ ਨੇ, ਜੇ ਜ਼ਹਿਰ ਹੈ ਤੇ ਅੰਮ੍ਰਿਤ ਵੀ ਸਾਡੇ ਅੰਦਰ ਹੈ। ਤੋ ਮਹਾਰਾਜ ਕਹਿੰਦੇ ਨੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ, ਜਿਹੜਾ ਮਨ ਪਿੱਛੇ ਚੱਲਦਾ ਹੈ ਉਹਨੂੰ ਇਹ ਅੰਮ੍ਰਿਤ ਦੀਂਦਾ ਨਹੀਂ, ਉਹ ਇਹਦਾ ਸਵਾਦ ਨਹੀਂ ਮਾਣ ਸਕਦਾ। ਕਈ ਵਾਰ ਏਦਾਂ ਹੁੰਦਾ ਵੀ ਬੰਦਾ ਆਪਣੇ ਅੰਤਰ ਝਾਤ ਨਹੀਂ ਮਾਰਦਾ, ਬਾਹਰ ਭੱਜਾ ਫਿਰਦਾ। ਲੋੜ ਹੁੰਦੀ ਹੈ ਸਭ ਤੋਂ ਪਹਿਲਾਂ ਜਿਹਨੂੰ ਆਪਾਂ ਕਹਿੰਦੇ ਵੀ ਸੈਲਫ ਅਨੈਲਿਸਿਸ ਕਰਨਾ, ਆਪਣੇ ਆਪ ਦੀ ਵਿਚਾਰ ਕਰਨੀ, ਆਪਣੇ ਆਪ ਦੀ। ਅਸੀਂ ਕੀ ਕਰਦੇ ਹਾਂ? ਅਸੀਂ ਬਾਹਰ ਭੱਜਦੇ ਹਾਂ, ਬਾਹਰ ਵੀ ਫਲਾਨੀ ਥਾਂ ਤੋਂ, ਉੱਥੋਂ, ਉੱਥੋਂ, ਉੱਥੋਂ। ਸਤਿਗੁਰ ਨੇ ਆਖਿਆ, ਉਦਾਹਰਨ ਵੇਖੋ ਕਿਹੜੀ ਪਿਆਰੀ ਦਿੱਤੀ ਬਾਬਾ ਜੀ ਨੇ। ਉਹਨਾਂ ਆਖਿਆ ਜਿਉਂ ਕਸਤੂਰੀ ਮਿਰਗ ਨਾ ਜਾਣੇ। ਕਸਤੂਰੀ ਇੱਕ ਕਿਸਮ ਦਾ ਕੀਮਤੀ ਪਦਾਰਥ ਹੈ ਜਿਹੜਾ ਹਿਰਨ ਦੀ ਨਾਭੀ ਦੇ ਵਿੱਚ ਹੁੰਦਾ, ਹਿਰਨ ਦੀ ਧੁਨੀ ਦੇ ਵਿੱਚ ਹੁੰਦਾ। ਉਹ ਕਹਿੰਦੇ ਨੇ ਉਹਨੂੰ ਉੱਥੋਂ ਸੁਗੰਧੀ ਆਈ ਤੇ ਉਹ ਉਸ ਸੁਗੰਧੀ ਦੀ ਭਾਲ ਦੇ ਵਿੱਚ ਇੱਧਰ ਉੱਧਰ ਭਟਕਦਾ। ਉਹਨੂੰ ਇਹ ਨਹੀਂ ਪਤਾ ਵੀ ਇਹ ਜਿਹੜੀ ਕਸਤੂਰੀ ਹੈ ਇਹ ਮੇਰੀ ਆਪਣੀ ਨਾਭੀ ਵਿੱਚ ਹੀ ਹੈ। ਤੋ ਮਹਾਰਾਜ ਨੇ ਆਖਿਆ ਵੇਖੋ ਦੋਵੇਂ ਗੱਲਾਂ ਨੇ, ਬੰਦੇ ਦੇ ਅੰਦਰ ਹੀ ਸਭ ਕੁਝ ਪਿਆ ਹੈ, ਇਸ ਲਈ ਉਹਨੂੰ ਬਾਹਰ ਭਟਕਣ ਦੀ ਲੋੜ ਨਹੀਂ ਹੈਗੀ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ, ਮਨ ਮੁੱਖਾਂ ਨੇ ਸਵਾਦ ਨਹੀਂ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਜਿਵੇਂ ਕਸਤੂਰੀ ਮਿਰਗ ਦੇ ਅੰਦਰ ਹੈ, ਉਹਦੀ ਨਾਭੀ ਦੇ ਵਿੱਚ ਹੈ। ਭਰਮ ਦਾ ਭਰਮ ਭੁਲਾਇਆ, ਉਹਨੇ ਆਪਣੀ ਨਾਭੀ ਵਿਚਲੀ ਕਸਤੂਰੀ ਨੂੰ ਸਮਝਿਆ ਨਹੀਂ ਤੇ ਭਰਮ ਵਿੱਚ ਭੁੱਲਿਆ ਹੋਇਆ ਉਹ ਭਟਕਦਾ ਫਿਰਦਾ ਹੈ, ਏਦਾਂ ਹੀ ਮਨਮੁੱਖ ਭਟਕਦਾ ਫਿਰਦਾ ਹੈ। ਭਰਮ ਦਾ ਭਰਮ ਭੁਲਾਇਆ, ਬਾਬਾ ਜੀ ਨੇ ਕਿਹਾ ਅੰਮ੍ਰਿਤ ਤਜ। ਬੰਦਾ ਕੀ ਕਰਦਾ ਹੈ? ਆਪਣੇ ਅੰਦਰ ਦੇ ਅੰਮ੍ਰਿਤ ਨੂੰ ਛੱਡ ਦਿੰਦਾ ਹੈ ਤੇ ਬਾਹਰ ਦਾ ਜ਼ਹਿਰ ਇਕੱਠਾ ਕਰਦਾ ਫਿਰਦਾ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਅੰਦਰ ਦੇ ਕੀਮਤੀ ਅੰਮ੍ਰਿਤ ਨੂੰ ਛੱਡ ਦਿੱਤਾ ਤੇ ਬਿਖ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਬਿਖ ਸੰਗ੍ਰਹਿ ਕਰਤੇ ਆਪ ਖੁਆਇਆ ਤੇ ਕਰਤੇ ਨੇ ਉਹਨੂੰ ਖੁੰਝਾ ਦਿੱਤਾ, ਰੱਬ ਤੋਂ ਦੂਰ ਹੋ ਗਿਆ। ਗੁਰਮੁਖ ਵਿਰਲੇ ਸੋਝੀ ਪਈ, ਕੋਈ ਵਿਰਲਾ ਗੁਰਮੁਖ ਹੈ ਜਿਹਨੂੰ ਗੁਰੂ ਦੇ ਪਾਸੋਂ ਸੋਝੀ ਮਿਲੀ, ਸਮਝ ਮਿਲੀ, ਅਨੁਭਵ ਹੋਇਆ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਮਹਾਰਾਜ ਨੇ ਆਖਿਆ ਗੁਰੂ ਵੱਲ ਸਨਮੁਖ ਹੋ ਕੇ, ਗੁਰੂ ਵੱਲ ਮੂੰਹ ਕਰਕੇ ਗੁਰਮੁਖਾਂ ਨੂੰ ਸੋਝੀ ਮਿਲ ਗਈ। ਉਹਨਾਂ ਨੂੰ ਬ੍ਰਹਮ, ਅਕਾਲ ਪੁਰਖ, ਵਾਹਿਗੁਰੂ, ਉਹ ਅੰਮ੍ਰਿਤ, ਉਹ ਨਾਮ ਜਲ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਗਿਆ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾਂ ਅੰਦਰ ਬ੍ਰਹਮ ਦਿਖਾਇਆ, ਤਨ ਮਨ ਸ਼ੀਤਲ ਹੋਇਆ। ਹੁਣ ਉਹਨਾਂ ਦਾ ਤਨ ਤੇ ਮਨ ਸ਼ੀਤਲ ਹੋ ਗਿਆ, ਸ਼ਾਂਤ ਹੋ ਗਿਆ, ਠੰਡਾ ਹੋ ਗਿਆ। ਅੱਗੇ ਜਿਹੜਾ ਜੀਓ ਤਪਤ ਹੈ, ਬਾਰੋ ਬਾਰ ਤਪ ਤਪ ਖਪੈ, ਬਹੁਤ ਬੇਕਾਰ। ਜਿਹੜਾ ਅੰਦਰ ਤਪ ਰਿਹਾ ਸੀ ਨਾ, ਜਲਨ ਬੁਝੀ, ਸ਼ੀਤਲ ਹੋਏ, ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਤੋ ਮਹਾਰਾਜ ਨੇ ਕਿਹਾ ਤਨ ਮਨ ਸ਼ੀਤਲ ਹੋਇਆ, ਉਹਨਾਂ ਸੇਵਕਾਂ ਦਾ ਤਨ ਅਤੇ ਮਨ ਸ਼ੀਤਲ ਹੋ ਗਿਆ, ਠੰਡਾ ਹੋ ਗਿਆ। ਰਸਨਾ ਹਰ ਸਾਧ ਆਇਆ, ਉਹਨਾਂ ਦੀ ਰਸਨਾ ਨੂੰ ਰੱਬੀ ਨਾਮ ਦਾ ਸਵਾਦ ਆਉਣ ਲੱਗ ਪਿਆ। ਸ਼ਬਦੇ ਹੀ ਨਾ ਉਪਜੈ, ਗੁਰੂ ਦੇ ਉਪਦੇਸ਼ ਦੁਆਰਾ ਹੀ ਨਾਮ ਜਿਹੜਾ ਹੈ ਉਹ ਅੰਦਰ ਪ੍ਰਗਟ ਹੋ ਗਿਆ। ਸ਼ਬਦੇ ਹੀ ਨਾ ਉਪਜੈ, ਸ਼ਬਦੇ ਮੇਲ ਮਿਲਾਇਆ, ਬਿਨ ਸ਼ਬਦ ਹੈ ਸਭ ਜੱਗ ਬੁਰਾਨਾ। ਬਾਬਾ ਜੀ ਕਹਿੰਦੇ ਨੇ ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਜਿਹੜਾ ਹੈ ਉਹ ਬੁਰਾਨਾ ਹੈ, ਪਾਗਲ ਹੈ। ਵੇਖੋ ਪਹਿਲੇ ਸਲੋਕ ਵਿੱਚ ਕਿਹਾ ਸੀ ਬਿਨ ਨਾਮੈ ਜੱਗ ਕਮਲਾ ਫਿਰੈ, ਉੱਥੇ ਮਹਾਰਾਜ ਨੇ ਕਿਹਾ ਨਾਮ ਤੋਂ ਬਿਨਾਂ ਸੰਸਾਰ ਕਮਲਾ ਹੈ, ਸ਼ਬਦ ਤੋਂ ਬਿਨਾਂ ਸੰਸਾਰ ਬੌਰਾ ਹੈ। ਜਿਹਨੂੰ ਕੋਈ ਸੋਝੀ ਨਹੀਂ ਪੈ ਰਹੀ, ਜਿਵੇਂ ਆਪਾਂ ਆਮ ਕਹੀਏ ਵੀ ਤੂੰ ਕਿੱਦਾਂ ਬੌਰਾ ਹੋ ਕੇ ਤੁਰਿਆ ਫਿਰਦਾ, ਤੈਨੂੰ ਕਈ ਤੇ ਜਾਣਾ ਵੀ ਇੱਥੇ ਆ, ਆਹ ਵੇਖ। ਤੋ ਬੌਰੇ ਤੇ ਕਮਲੇ 'ਚ ਥੋੜਾ ਜਿਹਾ ਫਰਕ ਹੁੰਦਾ, ਬੌਰਾ ਜਿਹੜਾ ਧਿਆਨ ਹੀ ਨਹੀਂ ਦੇ ਰਿਹਾ। ਕਮਲਾ ਜੀ ਦੇ ਕੋਲ ਨਾਮ ਨਹੀਂ ਹੈ, ਜਿਹਨੇ ਅੰਦਰ ਨਾਮ ਪ੍ਰਗਟ ਨਹੀਂ ਹੋਇਆ, ਤੇ ਆਖਿਆ ਬੌਰਾ ਉਹ ਹੋ ਗਿਆ ਜਿਹੜਾ ਗੁਰੂ ਦੇ ਸ਼ਬਦ ਵੱਲ ਹੀ ਧਿਆਨ ਨਹੀਂ ਦੇ ਰਿਹਾ, ਉਹਨੂੰ ਬੌਰਾ ਕਹਿੰਦੇ ਨੇ। ਵੇਖੋ ਗੁਰੂ ਦਾ ਸ਼ਬਦ ਬਾਣੀ ਦੁਆਰਾ, ਕੀਰਤਨ ਦੁਆਰਾ ਗਾਇਆ ਜਾਂਦਾ, ਗੁਰੂ ਦਾ ਸ਼ਬਦ ਪਾਠ ਦੁਆਰਾ ਪੜ੍ਹਿਆ ਜਾਂਦਾ, ਗੁਰੂ ਦੇ ਸ਼ਬਦ ਦਾ ਵਖਿਆਨ ਹੁੰਦਾ। ਪਰ ਬੰਦਾ ਐਸਾ ਬੌਰਾ ਹੈ, ਗੁਰਦੁਆਰੇ ਆਉਂਦਾ ਹੈ, ਕਦੀ ਵੀ ਸ਼ਬਦ ਵੱਲੇ ਧਿਆਨ ਨਹੀਂ ਦਿੰਦਾ। ਤੁਸੀਂ ਸਾਡੀ ਕੌਮ ਦੀ ਇਹ ਬਦਕਿਸਮਤੀ ਹੈ, ਮੈਂ ਖਿਮਾ ਚਾਹੁੰਦਾ ਵੀ ਅਸੀਂ ਗੁਰਦੁਆਰੇ ਆਏ, ਆਣ ਕੇ ਘੜੀ ਬੈਠੇ ਸ਼ਬਦ ਸੁਣਿਆ, ਬੜੀ ਉੱਤਮ ਗੱਲ ਹੈ। ਪਰ ਕੀ ਹੋਇਆ, ਅਸੀਂ ਗੁਰਦੁਆਰੇ ਆਏ। ਹੁਣ ਦੂਜਾ ਇਹਦਾ ਸੁਨਹਿਰੀਓ ਇਹ ਹੈ, ਮੱਥਾ ਟੇਕਿਆ, ਗੁਰੂ ਨੇ ਸ਼ਬਦ ਕੀ ਕਿਹਾ ਹੈ ਸਾਨੂੰ ਕਿਸੇ ਨੂੰ ਕੋਈ ਵੀ ਪਤਾ ਨਹੀਂ ਲੱਗਾ। ਬੰਦਾ ਆਇਆ, ਮੱਥਾ ਟੇਕਿਆ, ਵਾਪਸ ਪਰਤਿਆ। ਆਖਿਆ ਸ਼ਬਦ ਤੋਂ ਬਿਨਾਂ ਤੁਸੀਂ ਬੋਰੇ ਤੁਰੇ ਫਿਰਦੇ ਹੋ, ਵੀ ਤੁਹਾਡਾ ਸਭ ਤੋਂ ਵੱਧ ਫੋਕਸ ਜਿਹੜਾ ਹੈ ਉਹ ਇਸ ਗੱਲ ਉੱਤੇ ਚਾਹੀਦਾ ਹੈ ਵੀ ਗੁਰੂ ਦਾ ਸ਼ਬਦ ਕੀ ਕਹਿ ਰਿਹਾ ਹੈ। ਸ਼ਬਦ ਤੋਂ ਬਿਨਾਂ ਤੂੰ ਬੋਰਾ ਹੈ, ਬਿਨ ਸ਼ਬਦ ਹੈ ਜੱਗ ਬੋਰਾਨੰਗ। ਮਹਾਰਾਜ ਨੇ ਆਖਿਆ ਸ਼ਬਦ ਤੋਂ ਬਿਨਾਂ ਜਗਤ ਦਾ ਜਿਹੜਾ ਵਿਹਾਰ ਹੈ ਉਹ ਬੋਰਿਆਂ ਵਾਲਾ ਹੈ। ਹੁਣ ਸ਼ਬਦ ਕੀਰਤਨ ਦੇ ਰੂਪ ਵਿੱਚ ਗਾਇਆ ਗਿਆ, ਪਰ ਬੰਦੇ ਦਾ ਧਿਆਨ ਇਸ ਪਾਸੇ ਨਹੀਂ। ਆ ਜਦੋਂ ਸ਼ਨੀ ਐਤਵਾਰ ਹੁਣ ਆ ਜਾਣਾ, ਮੈਂ ਤਾਂ ਓਨੈਸਟਲੀ ਗੱਲ ਕਹਿੰਦਾ ਹੁੰਦਾ ਵੀ ਜਿੰਨਾ ਆਨੰਦ ਕਥਾ ਦਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸਵੇਰ ਤਾਈਂ ਆਉਂਦਾ ਉਹ ਸ਼ਨੀ ਐਤਵਾਰ ਨਹੀਂ ਬਣਦਾ। ਉਹਦਾ ਰੀਜ਼ਨ ਕੀ ਹੈ, ਪਰਿਵਾਰਾਂ ਦੇ ਪ੍ਰੋਗਰਾਮ ਨੇ। ਤੋ ਉੱਥੇ ਵੀ ਸਾਡਾ ਜਿਹੜਾ ਧਿਆਨ ਹੈ ਉਹ ਗੁਰੂ ਦੇ ਸ਼ਬਦ ਵੱਲ ਨਹੀਂ ਹੁੰਦਾ। ਉੱਥੇ ਇਹ ਹੁੰਦਾ ਵੀ ਅਸੀਂ ਆਪਣੇ ਬੱਚੇ ਦਾ ਜਨਮ ਦਿਨ ਮਨਾਇਆ, ਫੋਟੋਆਂ ਖਿੱਚ ਲਓ, ਉਹ ਕਰ ਲਓ, ਆਹ ਕਰ ਲਓ। ਸਾਡਾ ਜ਼ਿਆਦਾ ਧਿਆਨ, ਜ਼ਿਆਦਾ ਸੁਰਤ ਸਾਡੀ ਉੱਧਰ ਜਿਹੜੀ ਹੈ ਉਹ ਚਲੀ ਜਾਂਦੀ ਹੈ। ਇਸ ਕਰਕੇ ਚਾਹੀਦਾ ਇਹ ਯਤਨ। ਇੱਕ ਬੇਨਤੀ ਹੋਰ ਕਰਾਂ, ਜੇ ਕਿਤੇ ਪਰਿਵਾਰ ਵਾਲੇ ਆਪ ਬਹਿਣਾ ਸ਼ੁਰੂ ਕਰਨ, ਆਪ ਬਹਿਣਾ ਸ਼ੁਰੂ ਕਰਨ ਤੇ ਆਪੇ ਹੀ ਜਿਹੜੇ ਹੈ ਉਹ ਬਾਕੀ ਵੀ ਬੈਠ ਜਾਣ। ਹੁਣ ਮੁਸ਼ਕਲ ਇਹ ਹੈ ਵੀ ਅਰਦਾਸ ਹੋਈ ਤੇ ਨਾਲ ਦੀ ਨਾਲ ਹੀ ਸਾਰੇ ਕੋਈ ਇੱਥੇ ਬੀਬੀਆਂ ਗੱਲਾਂ ਕਰੀ ਜਾ ਰਹੀਆਂ, ਕੋਈ ਭਾਈ। ਚਲੋ ਤੁਹਾਨੂੰ ਤੇ ਇਹ ਗੱਲ ਕਹਿਣ ਦਾ ਮੇਰਾ ਕੋਈ ਮਕਸਦ ਨਹੀਂ ਬਣਦਾ, ਪਰ ਇੱਕ ਨੋਰਮਲ ਬੇਨਤੀ ਕਰ ਰਿਹਾ ਵੀ ਇੱਦਾਂ ਦਾ ਸਾਡਾ ਵਿਹਾਰ ਜਿਹੜਾ ਹੋ ਜਾਂਦਾ, ਰਾਗੀ ਸਿੰਘਾਂ ਨੇ ਕਿਹੜਾ ਸ਼ਬਦ ਪੜ੍ਹਿਆ, ਕੀ ਪੜ੍ਹ ਰਹੇ ਨੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਤੋ ਸ਼ਬਦ ਤੋਂ ਬਿਨਾਂ ਅਸੀਂ ਬੋਰੇ ਹਾਂ, ਸ਼ਬਦ ਸੁਣ ਨਹੀਂ ਰਹੇ। ਜੀਵਨ ਵਿੱਚ ਸੁੱਖ ਪੈਦਾ ਕਿਵੇਂ ਹੋਵੇਗਾ, ਉਪਦੇਸ਼ ਨੂੰ ਸੁਣਿਆ ਹੀ ਜਿਹੜਾ ਹੈ ਕਲਿਆਣ ਹੋਣਾ ਨਾ। ਤੋ ਮਹਾਰਾਜ ਦੀ ਬਾਣੀ ਤੇ ਕਹਿੰਦੀ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਆਖਿਆ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਸਿੱਖ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ, ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਉਪਦੇਸ਼ ਤੋਂ ਟੁੱਟ ਗਏ। ਤੋ ਮਹਾਰਾਜ ਕਿਰਪਾ ਕਰਨ, ਗੁਰਦੇਵ ਨੇ ਆਖਿਆ ਸ਼ਬਦ ਤੋਂ ਨਾ ਪੈਦਾ ਹੋਣਾ, ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ, ਸ਼ਬਦ ਦੁਆਰਾ ਹੀ ਮੇਲ ਹੋਣਾ। ਬਿਨ ਸ਼ਬਦ ਹੈ ਸਭ ਜੱਗ ਬੋਰਾਨਾ, ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਬੋਰਿਆਂ ਵਾਂਗੂ ਤੁਰਿਆ ਫਿਰਦਾ, ਬਿਰਥਾ ਜਨਮ ਗਵਾਇਆ। ਵੇਖੋ ਸ਼ਬਦ ਨਾ ਹੋਣ, ਬੱਚੇ ਕੋਈ ਸ਼ਬਦ ਨਾ ਹੋਵੇ। ਜੇ ਬੱਚਾ ਸਾਡੇ ਘਰ ਵਿੱਚ ਨਿਊ ਬੋਰਨ ਹੈ, ਉਹਦੇ ਕੋਲ ਸ਼ਬਦ ਹੈ, ਕਿਹੜਾ ਸ਼ਬਦ ਹੈ? ਮਾਂ ਹੈ, ਪਿਓ ਹੈ, ਭਈਆ ਹੈ, ਮੇਰਾ ਭਰਾ ਹੈ, ਭਾਬੀ ਹੈ, ਇਹ ਸਾਰੇ ਸ਼ਬਦ ਹੀ ਤੇ ਹਨ। ਆਪਾਂ ਜਦੋਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਕਾਹਦੇ ਦੁਆਰਾ ਕਰ ਰਹੇ ਹਾਂ? ਸ਼ਬਦ ਦੁਆਰਾ ਹੀ ਕਰ ਰਹੇ ਹਾਂ ਨਾ। ਜੇ ਮੰਨ ਲਓ ਇੱਕ ਮਿੰਟ ਲਈ ਵੀ ਬੱਚਾ 4-5 ਸਾਲ ਦਾ ਹੋ ਗਿਆ, ਉਹਦੇ ਕੋਲ ਸ਼ਬਦ ਹੀ ਕੋਈ ਨਹੀਂ ਹੈਗਾ, ਤੇ ਬੱਚਾ ਆਪ ਵੀ ਪਰੇਸ਼ਾਨ ਹੈ ਤੇ ਘਰ ਦੇ ਵੀ ਪਰੇਸ਼ਾਨ ਨੇ। ਬਿਲਕੁਲ ਇਸੇ ਤਰੀਕੇ ਨਾਲ ਜੇ ਸਿੱਖ ਕੋ ਗੁਰੂ ਦਾ ਸ਼ਬਦ ਹੀ ਨਹੀਂ ਹੈਗਾ ਤੇ ਅਸੀਂ ਆਪ ਵੀ ਪਰੇਸ਼ਾਨ ਰਹਾਂਗੇ, ਸਾਡਾ ਆਲਾ ਦੁਆਲਾ ਵੀ ਪਰੇਸ਼ਾਨ ਰਹੇਗਾ। ਬੋਰਿਆਂ ਵਾਲਾ ਵਿਆਹ ਹੋ, ਬਿਨ ਸ਼ਬਦ ਹੈ ਸਭ ਜੱਗ ਬੋਰਾਨਾ, ਬਿਰਥਾ ਜਨਮ ਗਵਾਇਆ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਇੱਕੋ ਸ਼ਬਦ ਹੈ ਸੰਸਾਰ ਦੇ ਲੋਕੋ, ਗੁਰੂ ਦਾ ਸ਼ਬਦ ਹੀ ਅੰਮ੍ਰਿਤ ਹੈ, ਹੋਰ ਕੋਈ ਅੰਮ੍ਰਿਤ ਨਹੀਂ ਹੈ। ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ, ਹੇ ਨਾਨਕ ਗੁਰੂ ਵੱਲ ਮੁੱਖ ਕਰਕੇ ਇਸ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਇਸ ਸ਼ਬਦ ਵਿਚਲੇ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਅਖੀਰ ਤੇ ਮਹਾਰਾਜ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ, ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ। ਸਵਾਲ ਹੈ ਜੀ ਇਹ, ਆਖਿਆ ਉਹ ਪੁਰਖ, ਪੁਰਖ ਦਾ ਅਰਥ ਹੁੰਦਾ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ, ਉਹਨੂੰ ਪੁਰਖ ਕਹਿੰਦੇ ਨੇ। ਜਿਵੇਂ ਆਪਾਂ ਪੜ੍ਹਦੇ ਹਾਂ ਕਰਤਾ ਪੁਰਖ, ਕਰਤਾ ਦਾ ਅਰਥ ਹੈ ਕ੍ਰੀਏਟਰ, ਤੇ ਪੁਰਖ ਕਹਿੰਦੇ ਨੇ ਜਿਹੜਾ ਆਪਣੀ ਕ੍ਰੀਏਸ਼ਨ ਦੇ ਵਿੱਚ ਵਸਿਆ ਹੋਇਆ, ਉਹਨੂੰ ਪੁਰਖ ਕਿਹਾ ਜਾਂਦਾ, ਪੁਰਖ ਦਾ ਅਰਥ ਹੈ ਵਸਿਆ ਹੋਇਆ। ਆਖਿਆ ਸੋ ਹਰ ਪੁਰਖ, ਉਹ ਜਿਹੜਾ ਹਰੀ ਪੁਰਖ ਹੈ, ਅਗੰਮ ਹੈ, ਅਗੰਮ ਦਾ ਅਰਥ ਹੈ ਜਿਹਦੇ ਤੱਕ ਗਮਨ ਨਹੀਂ ਕੀਤਾ ਜਾ ਸਕਦਾ। ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਖਿਮਾ ਕਰਨਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਵੇਂ ਉਹਨੂੰ ਪਾਇਆ ਜਾਵੇ? ਤਿਸ ਰੂਪ, ਉਹਦਾ ਕੋਈ ਰੂਪ ਨਹੀਂ, ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ। ਇੱਥੇ ਕਿਉਂ ਦਾ ਅਰਥ ਹੈ ਕਿਵੇਂ, ਇੱਥੇ ਕਿਉਂ ਦਾ ਅਰਥ ਇਹ ਨਹੀਂ ਵੀ ਜਿਵੇਂ ਆਪਾਂ ਕਹਿੰਦੇ ਕਿਉਂ ਆ ਕੰਮ ਕਰਨਾ, ਨਹੀਂ। ਆਖਿਆ ਇੱਥੇ ਕਿਉਂ ਦਾ ਅਰਥ ਹੈ ਕਿਵੇਂ ਧਿਆਈ ਉਹਨੂੰ, ਜਿਹਦਾ ਕੋਈ ਰੂਪ ਨਹੀਂ, ਰੂਪ ਨਾ ਰੇਖ ਨਾ ਰੰਗ ਕਿਸ, ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਨਜ਼ਰਮਾਨ ਨਜ਼ਰ ਨਹੀਂ ਆਉਂਦਾ, ਜਿਹੜਾ ਦ੍ਰਿਸ਼ਟਮਾਨ ਨਹੀਂ ਹੈ। ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈ ਹੈ। ਬਾਬਾ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਨਿਰੰਕਾਰ ਨਿਰੰਜਨ ਹਰ ਅਗੰਮ, ਕਿਆ ਕਹਿ ਗੁਣ ਗਾਈਏ। ਆਖਿਆ ਉਹ ਨਿਰਾਕਾਰ ਹੈ, ਉਹ ਦਿਸਦਾ ਨਹੀਂ, ਉਹ निरंजन है उन्हों माया दी कोई कालख नहीं है आख्या ऐसे रब नू की कह के उदे गुण गाया जावे। हुण वेखो महाराज आप कहिंदे ने जिस आप बुझाए आप जिन्हों आप समझ दिंदा है सो हर मार्ग पाई है गुर पूरे देखा लिया गुर पूरे वे खा लिया गुर सेवा पाई है। आख्या गुरु दी सेवा द्वारा गुरु ही उन्हों विखालदा है जिहड़ा अगम है जिहड़ा अदृष्ट है जिहदा रूप नहीं जिहदा रंग नहीं ओदी सोझी सानू गुरु दे पासों प्राप्त हुंदी है ते गुरु ही राह दस के सानू उन्हों विखाउंदा है। तो गुरु किवें विखाउंदा है गुरु अपने शब्द द्वारा विखाउंदा है। तो गुरु कृपा करे इस अज दे पावन मुख वाक दी विचार भुल्ला चुकां दी खिमा जी। वाहिगुरु जी का खालसा
1: वाहिगुरु जी की फतेह। धन्यवाद भाई साहब भाई गुरशरण सिंह जी उन्होंने जिन्होंने अज दे पावन पितर मुख वाक दी कथा विचार साडे नाल सांझी कीती है। गुरु कृपा करे इन्हां नूं चढ़दियां गल्लां बख्शन। सो हुण भाई साहब भाई हरजिंदर सिंह जी भीड़ साहब वाला जथा कीर्तन सरवण करवाउणगे। सो बड़े प्यार नाल सरवण करो। दाद नगर वालों खंड पठरंब है 3 नंबर च कल नूं भोग पैणगे। गुरु के लंगरां दी सेवा हो रही है बेनती है दर्शन देने और कल अज भी अखंड पाठ आरंभ होना उन्हां दे भोग एतवार नूं पैणगे। उन्हां वल्लों आप जी नूं बेनती है 3 दिन दर्शन देने और जो पहलां बेनतियां कीतियां जा रही ने संथ्या की क्लास आरंभ हो चुकी है। समा है सोमवार तो लैके वीरवार तक 7 to 8 बजे तक शाम नूं अमृत संचार 13 सितंबर दिन एतवार 9:30 बजे सवेरे होंगे। सो अमृत छकन लिए अपने नाम देन की कृपालता करो जी। सो हुण सरवण करिए कीर्तन। वाहिगुरु जी का खालसा वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ, ਬਾਬਾ ਬੁੱਢਾ ਸਾਹਿਬ ਜੀ, ਬੀੜ ਸਾਹਿਬ ਗੁਰਦੁਆਰਾ ਚਬਾਲ ਅੰਮ੍ਰਿਤਸਰ, ਜਥੇ ਨੇ ਆਪ ਜੀ ਨੂੰ ਇਲਾਹੀ ਬਾਣੀ ਦੇ ਮੋਹਰ ਕੀਰਤਨ ਸਰਵਣ ਕਰਾਏ ਨੇ। ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀ ਅੰਕਲਾ ਬਖਸ਼ਿਸ਼ ਕਰਨ। ਪਿੰਡ ਦਾਦ ਜ਼ਿਲ੍ਹਾ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਅਖੰਡ ਪਾਠ ਆਰੰਭ ਨੇ, ਹਾਲ ਨੰਬਰ 3 'ਚ ਕੱਲ੍ਹ ਨੂੰ ਭੋਗ ਪੈਣਗੇ। ਆਪ ਜੀ ਨੂੰ ਬੇਨਤੀ, ਦਰਸ਼ਨ ਦੇਣੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਔਰ ਅੱਜ ਲੌਂਗੋ ਅਤੇ ਪਿੰਡ ਜਿਹੜਾ ਉਹਦੇ ਜੀਰਾ ਤੋਂ ਉਹਨਾਂ ਵੱਲੋਂ ਅੱਜ ਆਰੰਭ ਹੋਣਾ ਅਖੰਡ ਪਾਠ ਸਾਹਿਬ, ਜਿਹਨਾਂ ਦੇ ਭੋਗ ਐਤਵਾਰ ਨੂੰ ਪੈਣਗੇ। ਉਹਨਾਂ ਵੱਲੋਂ ਆਪ ਜੀ ਨੂੰ ਬੇਨਤੀ, 3 ਦਿਨ ਦਰਸ਼ਨ ਦੇਣੇ। ਅੰਮ੍ਰਿਤ ਸੰਚਾਰ 13 ਸਤੰਬਰ ਨੂੰ 9:30 ਸਵੇਰੇ ਖੰਡੇ ਬਾਟੇ ਦੀ ਪੌਲ ਤਿਆਰ ਹੋਏਗੀ। ਜਿਨ੍ਹਾਂ ਪ੍ਰਾਣੀ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ, ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਅਤੇ ਦੂਸਰੀ ਬੇਨਤੀ ਹੈ ਕਿ ਕਲਾਸਾਂ ਜੋ ਗੁਰਬਾਣੀ ਸੰਥਿਆ ਦੀਆਂ ਉਹ ਆਰੰਭ ਨੇ। ਸਮਾਂ ਹੈ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 7 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ। ਸੋ ਬਹੁਤ ਸਾਰੇ ਪ੍ਰਾਣੀ ਆ ਰਹੇ ਨੇ। ਹੋਰ ਵੀ ਕਿਸੇ ਪ੍ਰਾਣੀ ਨੇ ਗੁਰਬਾਣੀ ਦੀ ਸੰਥਿਆ ਲੈਣੀ ਹੈ ਅਤੇ ਉਹ ਕਲਾਸ ਦੇ ਵਿੱਚ 7 ਤੋਂ 8 ਆ ਸਕਦੇ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ। ਸੋ ਇਹ ਪ੍ਰੋਗਰਾਮ ਜੋ ਨੇ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਆਪ ਦੀ ਸੇਵਾ 'ਚ ਪ੍ਰਸਾਰਣ ਕੀਤੇ ਜਾ ਰਹੇ ਨੇ। ਸੋ ਆਪ ਵੀ ਆਪਣੇ ਸੁਜੈਸ਼ਨ, ਸਲਾਹ ਸਾਨੂੰ ਜ਼ਰੂਰ ਦਿਓ। ਅਗਰ ਕੋਈ ਵੀ ਪ੍ਰੋਗਰਾਮ ਦੇ ਬਾਰੇ ਆਪ ਜੀ ਨੇ ਜਾਂ ਕੋਈ ਬੁਕਿੰਗ ਕਰਾਉਣੀ ਹੈ ਵਿਆਹ ਸ਼ਾਦੀ ਦੀ, ਪ੍ਰੋਗਰਾਮਾਂ ਦੀ, ਅਤੇ ਗੁਰਦੁਆਰੇ ਦਾ ਨੰਬਰ ਹੈ 604-590-3232, 604-590-3232 'ਤੇ ਤੁਸੀਂ ਸੰਪਰਕ ਕਰ ਸਕਦੇ ਜੋ। ਆਓ ਸ਼ਰਵਣ ਕਰੀਏ ਭਾਈ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

जिह्वाए को कवन गुण कहिए।

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਰਵਿਦਾਸ ਜੀ ਕੇ ਪਦੇ

जुगो जुगर टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सचे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे अति सत्कार योग सन्मान योग सतसंगी जनों सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुर की अमृतमई बाणी दे कीर्तन मेरे तो पहला गुरु करके रागी जथे पासों सरवण कर रहे सी। अवसा संगत समा है लड़ीवार चल रही गुरु ग्रंथ साहब की पावन बाणी की कथा विचार दा। तो जिन्हें शरीर आप सतगुरां दे हजूर बैठे हो विचारां नूं आरंभण तों पहला फतेह दी सांझ पाईए जी। वाहिगुरु जी का खालसा वाहिगुरु जी की फतेह। पावन बचन भगत रविदास जी की रचना तो उचारण किया होया गुरु ग्रंथ साहब जी दे अंक 345 दे उत्ते सुभायमान है। भगत रविदास साहब ने इस पावन शब्द विच एक अर्ज एक जोदड़ी उस अकाल पुरख परमेश्वर दे अगे कीती है। वो जोदड़ी ये है भी हे मेरे वाहिगुरु अकाल पुरख मेरे राम धरती दे साई जिंद दे आसरे मैनू विसारी ना कदी तो मैं तेरा दास हाँ। तो जिवें किसी बंदे नूं इस गल का एहसास हुंदा होवे दो चीजां उहदे अंदर चल दियां होण। एक ते है भी कोई बंदा बिल्कुल शुद्ध विचारां दा मालक है बड़ा नेक है ते इह कोई गुंजैश नहीं है भी उह कोई गलती करेगा। रता जिन्नी भी कोई ऐसी गुंजाइश नहीं हैगी भी कोई बंदा गलती करेगा। उहदे विचार शुद्ध ने उहदी संगत चंगी है तो भावें कि जिन्ने साडे गुरु पातशाह ने जां भगत साहिबान ने उहनां दे उत्ते कदी भी इस गल का शंका नहीं किया जा सकता। पर जदों उहनां ने अपनी गल कीती है उन्होंने अपने आप नूं नीच नीवा भैड़ा मंदकर्मी ये सारे शब्द उन्होंने महापुरखा ने अपने लिए वरते। तुसी जपजी साहब का पाठ पढ़ते हो बोल है नानक नीच कह विचार उत्थे भी महाराज ने अपने आप नूं की आख्या नीवा आख्या नीच आख्या। इदां ही श्री राग विच धन गुरु नानक साहब महाराज का एक बचन है उत्थे वो फरमाउंदे ने भी मैं कीता ना जाता हराम खोर। तो बड़ा सख्त शब्द जिहड़ा है वह गुरु नानक साहब अपने प्रथाए वरतते ने। वो कहिंदे ने मैं तेरे कीते हुए नूं जाणिया नहीं मैं कीता ना जाता हराम खोर। हराम खोर तक शब्द गुरु नानक साहब ने अपने प्रति ही वरत लिया अपने प्रथाए वरत लिया। आख्या हो क्या मूह देसा मूह देसा का अर्थ है मैं तेनू की मूह विखावा। हो क्या मूह देसा दुष्ट मैं दुष्ट हाँ चोर हाँ मैं
ਹੁਣ ਆਮ ਆਪਾਂ ਕਿਸੇ ਨੂੰ ਇਹ ਸ਼ਬਦ ਵਰਤੀਏ, ਕਿਸੇ ਦੇ ਪ੍ਰਥਾਈ ਵੀ ਵਰਤੀਏ ਤੇ ਕੋਈ ਬਹੁਤੀ ਇਹ ਜਾਇਜ਼ ਗੱਲ ਨਹੀਂ ਮੰਨੀ ਜਾਵੇ। ਇਹਨੂੰ ਆਪਾਂ ਨਜਾਇਜ਼ ਹੀ ਮੰਨਾਂਗੇ ਵੀ ਕਿਸੇ ਵੀ ਬੰਦੇ ਲਈ ਇਦਾਂ ਦਾ ਸ਼ਬਦ ਬੰਦੇ ਨੂੰ ਵਰਤਣਾ ਨਹੀਂ ਚਾਹੀਦਾ, ਭਾਵੇਂ ਕਿ ਬੰਦੇ ਦੇ ਉਹ ਸਾਰੇ ਕਰਮ ਹੋਣ। ਇੱਥੇ ਚੋਰ ਨੂੰ ਵੀ ਕੋਈ ਚੋਰ ਨਹੀਂ ਕਹਿੰਦਾ, ਪਰ ਜਦੋਂ ਤੁਸੀਂ ਇਹਨਾਂ ਮਹਾਂਪੁਰਖਾਂ ਦਾ ਜੀਵਨ ਪੜੋਗੇ ਤੇ ਇਹਨਾਂ ਵੀ ਇੱਦਾਂ ਨਹੀਂ ਵੀ ਸਾਨੂੰ ਕੋਈ ਇਹ ਸ਼ਬਦ ਵਰਤਿਆ, ਵੇਖੋ ਕਿੱਡਾ ਕਠੋਰ ਸ਼ਬਦ ਹੈ ਤੇ ਬਾਬਾ ਜੀ ਨੇ ਵਰਤਿਆ ਕਿਹਦੇ ਲਈ ਹੈ, ਆਪਣੇ ਆਪ ਲਈ ਵਰਤਿਆ। ਤੋ ਗੁਰੂ ਨਾਨਕ ਸਾਹਿਬ ਜਾਂ ਭਗਤ ਸਾਹਿਬਾਨ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਉਹਨਾਂ ਦੇ ਜੀਵਨ ਵਿੱਚ ਕੋਈ ਊਣਤਾ ਹੀ ਨਹੀਂ ਹੈ, ਕੋਈ ਕਮੀ ਨਹੀਂ ਹੈ, ਕੋਈ ਘਾਟ ਨਹੀਂ ਹੈ, ਪਰ ਉਹਨਾਂ ਫਿਰ ਵੀ ਕਦੀ ਇਹ ਦਾਅਵਾ ਨਹੀਂ ਕੀਤਾ ਵੀ ਮੇਰੇ ਜੀਵਨ ਵਿੱਚ ਘਾਟ ਨਹੀਂ ਹੈਗੀ। ਉਹਨਾਂ ਕਿਹਾ ਸਾਡੇ ਜੀਵਨ ਵਿੱਚ ਘਾਟਾ ਹੀ ਘਾਟਿਆਂ ਨੇ। ਤੁਹਾਨੂੰ ਗੁਰੂ ਅਰਜਨ ਸਾਹਿਬ ਦਾ ਵਾਕ ਪੜੋ, ਉੱਥੇ ਮਹਾਰਾਜ ਕਹਿੰਦੇ ਤੇਰਾ ਕੀਤਾ ਜਾਤੋ ਨਾ ਹੀ, ਮੈਂ ਤੇਰੇ ਕੀਤੇ ਹੋਏ ਨੂੰ ਜਾਣਦਾ ਨਹੀਂ ਹਾਂ। ਹੁਣ ਏਦਾਂ ਹੀ ਭਗਤ ਕਬੀਰ ਸਾਹਿਬ ਦਾ ਸ਼ਬਦ ਪੜੋ, ਉੱਥੇ ਕਬੀਰ ਸਾਹਿਬ ਕਹਿੰਦੇ ਨੇ ਵੀ ਮੈਂ ਤੇਰੇ ਦਰ ਦਾ ਚੋਰ ਹਾਂ, ਮੈਂ ਤੇਰੇ ਦਰ ਦਾ ਸੰਧਕ ਹਾਂ। ਸੰਧਕ ਕਹਿੰਦੇ ਨੇ ਸੰਨ ਲਾਉਣ ਵਾਲੇ ਨੂੰ, ਚੋਰ ਹੁੰਦੇ ਸੀ ਨਾ ਪਹਿਲੇ ਸਮਿਆਂ ਦੇ ਵਿੱਚ, ਉਹਨਾਂ ਨੇ ਘਰ ਦੇ ਪਿਛਲੇ ਬੰਨੇ ਸੰਨ ਲਾ ਕੇ ਕੁਝ ਲੁੱਟ ਕੇ ਲੈ ਜਾਣਾ। ਤੋ ਕਬੀਰ ਸਾਹਿਬ ਆਪਣੇ ਆਪ ਨੂੰ ਸੰਧਕ, ਚੋਰ ਇਦਾਂ ਦੇ ਸ਼ਬਦ ਜਿਹੜੇ ਨੇ ਆਪਣੇ ਦੀ ਵਰਤਦੇ ਨੇ, ਜਾਣੀ ਕਿ ਉਹਨਾਂ ਨੇ ਦਾਅਵਾ ਕਦੀ ਨਹੀਂ ਕੀਤਾ ਕਿ ਮੇਰੇ ਜੀਵਨ ਵਿੱਚ ਕੋਈ ਘਾਟ ਨਹੀਂ, ਬਲਕਿ ਉਹਨਾਂ ਇੱਕ ਡਰ ਜਤਾਇਆ ਵੀ ਹੇ ਅਕਾਲ ਪੁਰਖ ਮੈਂ ਕਦੀ ਤੇਰੇ ਨਾਲੋਂ ਟੁੱਟਣਾ ਜਾਵਾਂ, ਮੇਰੀ ਸੰਗਤ ਮਾੜੀ ਹੁੰਦੀ ਜਾਂਦੀ, ਮੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਮੇਰੀ ਸੰਗਤ ਚੰਗੀ ਨਹੀਂ ਹੈਗੀ, ਮੇਰਾ ਸੁਭਾਅ ਚੰਗਾ ਨਹੀਂ ਹੈਗਾ, ਮੇਰੇ ਕਰਮ ਚੰਗੇ ਨਹੀਂ ਹੈਗੇ, ਮੈਂ ਨੀਚ ਹਾਂ, ਇਸ ਕਰਕੇ ਤੇਰੇ ਅੱਗੇ ਮੈਂ ਜੋਦੜੀ ਇਹ ਕਰਦਾ ਵੀ ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ, ਮੈਂ ਤੇਰਾ ਹਾਂ। ਤੋ ਬਚਨ ਰੱਖਿਆ ਰਾਮ, ਰਾਮ ਕਹਿੰਦੇ ਨੇ ਜੀ ਰਮੇ ਹੋਏ ਰੱਬ ਨੂੰ, ਗੁਸਾਈਆਂ ਗੁਸਾਈ ਉਹ ਮਾਲਕ ਉਹ ਅਕਾਲ ਪੁਰਖ ਜਿਹੜਾ ਧਰਤੀ ਦਾ ਸਾਈ ਹੈ, ਰਾਮ ਗੁਸਾਈਆਂ ਜੀ ਕੇ ਜੀਵਨਾ, ਜਿੰਦ ਨੂੰ ਜੀਵਨ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ, ਰਾਮ ਗੁਸਾਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ, ਮੈਨੂੰ ਕਦੀ ਵੀ ਆਪਣੇ ਨਾਲੋਂ ਵਿਸਾਰੋ ਨਾ, ਮੈਂ ਜਨ ਤੇਰਾ, ਮੈਂ ਤੇਰਾ ਸੇਵਕ ਹਾਂ। ਹੁਣ ਪਹਿਲੇ ਬਚਨ ਵਿੱਚ ਜਿਹੜੀ ਰਵਿਦਾਸ ਸਾਹਿਬ ਨੇ ਗੱਲ ਕੀਤੀ, ਉਹਨਾਂ ਕਿਹਾ ਮੇਰੀ ਸੰਗਤ ਪੋਚ, ਪੋਚ ਦਾ ਅਰਥ ਹੁੰਦਾ ਜੀ ਨੀਚ, ਜਿਹਨੂੰ ਆਪਾਂ ਕਹਿੰਦੇ ਮਾੜੀ, ਆਖਿਆ ਜਿਹੜਾ ਮੇਰਾ ਬਹਿਣ ਖਲੋਣ ਹੈ ਨਾ ਇਹ ਕੋਈ ਚੰਗਾ ਨਹੀਂ ਹੈਗਾ। ਰਵਿਦਾਸ ਜੀ ਕੀ ਕਹਿੰਦੇ ਨੇ, ਮੇਰਾ ਬਹਿਣ ਖਲੋਣ, ਮੇਰੀ ਸੰਗਤ ਚੰਗੀ ਨਹੀਂ ਹੈਗੀ। ਹੁਣ ਹਾਲਾਂਕਿ ਰਵਿਦਾਸ ਸਾਹਿਬ ਦੀ ਉਹ ਸੰਗਤ ਹੈ ਜਿਹਦੇ ਨਾਲ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ। ਜੇ ਬੰਦਾ ਰਵਿਦਾਸ ਵਰਗੇ ਦੀ, ਵੇਖੋ ਸਾਰੀ ਗੱਲ ਜੀਵਨ ਵਿੱਚ ਸੰਗਤ ਦੀ ਹੁੰਦੀ ਹੈ। ਕਬੀਰ ਸਾਹਿਬ ਦੇ ਦੋ ਬਚਨ ਆਉਂਦੇ ਨੇ, ਉਹਨਾਂ ਨੇ ਆਖਿਆ ਵੀ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਜਿਵੇਂ ਨਾ ਅਸਮਾਨ ਦੇ ਵਿੱਚੋਂ ਬੂੰਦਾਂ ਡਿੱਗਣ, ਮੀਂਹ ਦੀਆਂ ਬੂੰਦਾਂ ਅਸਮਾਨ ਚੋਂ ਡਿੱਗਣ, ਹਰ ਬੂੰਦ ਨਿਰਮਲ ਹੈ, ਹਰ ਬੂੰਦ, ਕੋਈ ਐਸੀ ਬੂੰਦ ਨਹੀਂ ਜਿਹੜੀ ਮੈਲੀ ਹੁੰਦੀ ਹੈ। ਉਹਨਾਂ ਆਖਿਆ ਜਦੋਂ ਜੀਵ ਦਾ ਜਨਮ ਹੁੰਦਾ ਹੈ ਹਰ ਜੀਵ ਇੱਥੇ ਨਿਰਮਲ ਹੈ, ਮਨ ਉਹ ਕਿੱਦਾਂ ਹੈ ਜਿਵੇਂ ਅਸਮਾਨ ਚੋਂ ਡਿੱਗੀ ਹੋਈ ਬੂੰਦ, ਪਰ ਉਹ ਬੂੰਦ ਕਿੱਥੇ ਡਿੱਗਦੀ ਹੈ ਇਹ ਉਹਦੇ ਕਰਮ ਤੈਅ ਕਰ ਦਿੰਦੀ ਹੈ, ਉਹ ਬੂੰਦ ਪਈ ਕਿੱਥੇ ਹੈ। ਉਹਨਾਂ ਦੋ ਸਲੋਕ ਕਬੀਰ ਸਾਹਿਬ ਨੇ ਵਰਤੇ ਨੇ, ਉਹਨਾਂ ਕਿਹਾ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ, ਜਦੋਂ ਆਕਾਸ਼ ਦੇ ਵਿੱਚੋਂ ਨਿਰਮਲ ਬੂੰਦ ਡਿੱਗੀ ਤੇ ਜਿਹੜੀ ਭੂਮੀ ਸੀ ਨਾ ਜਿੱਥੇ ਜਾ ਕੇ ਉਹ ਡਿੱਗੀ ਉਹ ਬੇਕਾਰ ਸੀ, ਕਿਸੇ ਕੰਮ ਦੀ ਨਹੀਂ ਸੀ, ਬੰਜਰ ਸੀ, ਇੱਦਾਂ ਕਹਿ ਲਓ ਵੀ ਅੱਗ ਲੱਗੀ ਹੋਈ ਸੀ ਉੱਥੇ, ਪਰ ਗਈ ਭੂਮ ਬੇਕਾਰ। ਤੋ ਬਿਨ ਸੰਗਤ ਇਉਂ ਮਨ ਨਹੀਂ ਹੋਏ ਗਈ ਭਟਸ਼ਾਰ, ਆਖਿਆ ਸੰਗਤ ਤੋਂ ਬਿਨਾਂ ਇਹ ਸਮਝ ਲਓ ਵੀ ਜਿਵੇਂ ਬੂੰਦ ਭੱਠ ਦੇ ਵਿੱਚ ਪੈ ਕੇ ਨਾਲ ਦੀ ਨਾਲ ਹੀ ਸਵਾਹ ਹੋ ਗਈ, ਹੈਗੀ ਨਿਰਮਲ ਸੀ, ਹੈਗੀ ਚੰਗੀ ਸੀ। ਹੁਣ ਬੱਚੇ ਦਾ ਜਨਮ ਹੋਇਆ, ਬੱਚਾ ਨਿਰਮਲ ਬੂੰਦ ਹੈ, ਬੰਦੇ ਦਾ ਜਨਮ ਹੋਇਆ, ਬਾਬਾ ਜੀ ਕਹਿੰਦੇ ਬੰਦਾ ਨਿਰਮਲ ਬੂੰਦ ਹੈ,
ਪਰ ਉਹ ਨਿਰਮਲ ਬੂੰਦ ਡਿੱਗੀ ਕਿੱਥੇ, ਇਹ ਗੱਲ ਮੈਟਰ ਕਰਦੀ ਹੈ। ਉਹ ਆਈ ਕਿਹਦੇ ਕੋਲ? ਦੋ ਸਲੋਕ ਉਹਨਾਂ ਨੇ ਵਰਤੇ ਨੇ ਹੇਠ ਉੱਤੇ। ਦੂਜੇ ਵਿੱਚ ਉਹਨਾਂ ਨੇ ਕਿਹਾ ਕਬੀਰ ਨਿਰਮਲ ਬੂੰਦ ਆਕਾਸ਼ ਕੀ। ਹੁਣ ਇੱਥੇ ਵੀ ਉਹਨਾਂ ਨੇ ਸ਼ਬਦ ਸੇਮ ਹੀ ਵਰਤੇ, ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਹੁਣ ਉਹ ਜਿਹੜੀ ਬੂੰਦ ਸੀ ਉਹ ਕਿੱਥੇ ਡਿੱਗੀ? ਜਿਹੜੀ ਭੂਮੀ ਉਪਜਾਊ ਸੀ, ਜਿਹੜੀ ਮਿੱਟੀ ਜ਼ਰਖੇਜ਼ ਸੀ, ਉਹਦੇ ਵਿੱਚ ਜਾ ਕੇ ਡਿੱਗ ਪਈ। ਹੁਣ ਜਦੋਂ ਜ਼ਰਖੇਜ਼ ਮਿੱਟੀ ਵਿੱਚ ਜਾ ਕੇ ਪਾਣੀ ਦੀਆਂ ਬੂੰਦਾਂ ਪੈਣਗੀਆਂ ਤੇ ਉਹ ਖੂਨ ਬਣੇਗੀ, ਉੱਥੋਂ ਫਸਲ ਹੋਵੇਗੀ, ਉੱਥੇ ਕੋਈ ਕਣਕ ਉੱਗੇਗੀ, ਕੋਈ ਝੋਨਾ ਉੱਗੇਗਾ, ਕੋਈ ਮੱਕੀ ਉੱਗੇਗੀ। ਤੇ ਮੱਕੀ ਦੇ ਜ਼ਰੀਏ ਜਾਂ ਕਣਕ ਦੇ ਜ਼ਰੀਏ ਜਦੋਂ ਮਨੁੱਖੀ ਖੁਰਾਕ ਦਾ ਉਹ ਫੂਡ ਹਿੱਸਾ ਬਣਿਆ, ਉਹ ਬੂੰਦ ਖੂਨ ਦਾ ਰੂਪ ਧਾਰਨ ਕਰਕੇ ਬੰਦੇ ਦੀਆਂ ਰਗਾਂ ਵਿੱਚ ਦੌੜੇਗੀ। ਇੱਕ ਬੂੰਦ ਤੇ ਭੱਠ ਵਿੱਚ ਪੈ ਗਈ, ਨਾਲ ਦੀ ਨਾਲ ਹੀ ਸਵਾਹ ਹੋ ਗਈ। ਇੱਕ ਬੂੰਦ ਜਿਹੜੀ ਸੀ ਉਹ ਉਪਜਾਊ ਜ਼ਮੀਨ ਵਿੱਚ ਪੈ ਗਈ ਤੇ ਨਾਲ ਦੀ ਨਾਲ ਹੀ ਉਹ ਉਪਜਾਊ ਜ਼ਮੀਨ ਵਿੱਚ ਪੈਣ ਕਰਕੇ ਫਸਲ ਦਾ ਰੂਪ ਧਾਰਨ ਕਰ ਗਈ। ਹੁਣ ਹੈ ਤੇ ਦੋਵੇਂ ਬੂੰਦਾਂ ਹੀ ਨੇ। ਤੋ ਬਾਬਾ ਜੀ ਨੇ ਗੱਲ ਬੜੀ ਪਿਆਰੀ ਸਮਝਾਈ। ਉਹਨਾਂ ਪਹਿਲੇ ਸਲੋਕ ਚ ਆਖਿਆ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਪੈ ਗਈ ਬੇਕਾਰ ਭੂਮੀ ਵਿੱਚ, ਬਿਨ ਸੰਗਤ ਇਉ ਮੰਨਈ। ਆਖਿਆ ਬਿਨਾਂ ਸੰਗਤ ਤੋਂ, ਚੰਗੀ ਸੰਗਤ ਤੋਂ ਏਦਾਂ ਮੰਨਿਆ ਜਾਵੇਗਾ। ਹੋਏ ਗਈ ਭੱਠ ਛਾਰ, ਜਿਵੇਂ ਭੱਠ ਵਿੱਚ ਤਪਦੇ ਭੱਠ ਵਿੱਚ ਕੋਈ ਬੂੰਦ ਪਵੇ ਤੇ ਨਾਲ ਦੀ ਨਾਲ ਹੀ ਸਵਾਹ ਹੋ ਜਾਂਦੀ ਹੈ, ਚੰਗੀ ਸੰਗਤ ਤੋਂ ਬਿਨਾਂ ਏਦਾਂ ਹੀ ਹੁੰਦਾ। ਦੂਜੀ ਗੱਲ ਉਹਨਾਂ ਆਖੀ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਉਪਜਾਊ ਭੂਮੀ ਦੇ ਵਿੱਚ ਮਿਲ ਗਈ ਉਹ ਬੂੰਦ, ਉਹਨੂੰ ਸੰਗਤ ਉਪਜਾਊ ਮਿਲ ਗਈ, ਚੰਗੀ ਮਿਲ ਗਈ। ਅਨਕ ਸਿਆਣੇ ਪਚ ਗਏ, ਵੱਡੇ ਵੱਡੇ ਸਿਆਣਿਆਂ ਨੇ ਜ਼ੋਰ ਲਾ ਕੇ ਵੇਖ ਲਿਆ, ਹੁਣ ਜਿਹੜੀ ਬੂੰਦ ਉਸ ਉਪਜਾਊ ਭੂਮੀ ਦੇ ਵਿੱਚ ਜਾ ਕੇ ਰਲ ਗਈ ਸੀ ਨਾ, ਉਹਨੂੰ ਵੱਖਰਿਆ ਨਹੀਂ ਕੀਤਾ ਜਾ ਸਕਦਾ, ਉਹਨੂੰ ਤਬਾਹ ਨਹੀਂ ਕੀਤਾ ਜਾ ਸਕਦਾ। ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਤੋ ਸਾਰੀ ਗੱਲ ਕਿੱਥੇ ਡਿਪੈਂਡ ਹੁੰਦੀ ਹੈ? ਬੰਦੇ ਦੀ ਸੰਗਤ ਤੇ। ਸੰਗਤ ਕਿੱਦਾਂ ਦੀ ਹੈ? ਪੜੋ ਸਤਿਗੁਰੂ ਦੀ ਬਾਣੀ ਦੇ ਹੋਰ ਵਾਕ। ਬਾਬਾ ਜੀ ਨੇ ਕਿਹਾ ਉਤਮ ਸੰਗਤ, ਜੇ ਸੰਗਤ ਉੱਤਮ ਹੈ ਤੇ ਸੰਗਤ ਗੁਰੂ ਦੀ ਬਰਕਤ ਵਾਲੀ ਹੈ, ਸੰਗਤ ਗੁਰੂ ਦੇ ਸ਼ਬਦ ਵਾਲੀ ਹੈ, ਜੇ ਆਲਾ ਦੁਆਲਾ ਇਨਵਾਇਰਮੈਂਟ ਚੰਗਾ ਮਿਲਿਆ ਹੋਇਆ। ਉਤਮ ਸੰਗਤ ਉਤਮ ਹੋਵੇ, ਜੇ ਬੰਦਾ ਉੱਤਮ ਸੰਗਤ ਵਿੱਚ ਹੈ ਤੇ ਉੱਤਮ ਹੋਵੇਗਾ, ਭਲੀ ਸੰਗਤ ਵਿੱਚ ਹੈ ਤੇ ਭਲਾ ਹੋਵੇਗਾ। ਮਹਾਰਾਜ ਉੱਤਮ ਸੰਗਤ ਕਰਦੀ ਕੀ ਹੈ? ਆਖਿਆ ਗੁਣ ਕੋ ਧਾਵੈ, ਇਹ ਬੰਦੇ ਦੇ ਅੰਦਰ ਗੁਣ ਢੋਂਦੀ ਹੈ। ਚੰਗੀ ਸੰਗਤ ਵਿੱਚ ਕੀ ਹੁੰਦੇ ਨੇ? ਗੁਣ ਹੁੰਦੇ ਨੇ। ਗੁਣ ਕੋ ਧਾਵੈ ਅਵਗੁਣ ਧੋਵੈ, ਤੇ ਚੰਗੀ ਸੰਗਤ ਕੀ ਕਰਦੀ ਹੈ? ਬੰਦੇ ਦੇ ਔਗੁਣਾਂ ਨੂੰ ਧੋ ਦਿੰਦੀ ਹੈ। ਗੁਣ ਕੋ ਧਾਵੈ ਅਵਗਣ ਧੋਵੈ, ਬਿਨ ਗੁਰ ਸੇਵੇ ਸਹਿਜ ਨਾ ਹੋਵੇ। ਬਿਨਾਂ ਗੁਰੂ ਤੋਂ ਬਿਨਾਂ ਬੰਦੇ ਦੇ ਜੀਵਨ ਵਿੱਚ ਟਿਕਾ ਨਹੀਂ ਆ ਸਕਦਾ, ਸਹਿਜ ਨਹੀਂ ਆ ਸਕਦਾ। ਤੋ ਭਗਤ ਜੀ ਨੇ ਅੱਜ ਇੱਕ ਗੱਲ ਇੱਥੇ ਮੰਨੀ, ਉਹਨਾਂ ਨੇ ਇਹ ਕਿਹਾ ਵੀ ਮੇਰੀ ਸੰਗਤ ਖਰਾਬ ਹੁੰਦੀ ਜਾ ਰਹੀ ਹੈ। ਮੇਰੀ ਸੰਗਤ ਪੋਚ, ਪੋਚ ਦਾ ਮਤਲਬ ਕੀ ਹੈ? ਸੰਗਤ ਦਾ ਅਰਥ ਹੁੰਦਾ ਬਹਿਣ ਖਲੋਣ। ਹੇ ਵਾਹਿਗੁਰੂ, ਮੇਰਾ ਬਹਿਣ ਖਲੋਣ ਮਾੜਾ ਹੁੰਦਾ ਜਾ ਰਿਹਾ, ਮੈਂ ਚੰਗੇ ਬੰਦਿਆਂ ਵਿੱਚ ਬਹਿੰਦਾ ਨਹੀਂ, ਚੰਗੀ ਸੋਭਤ ਵਿੱਚ ਬਹਿੰਦਾ ਨਹੀਂ। ਮੇਰੀ ਸੰਗਤ ਪੋਚ, ਅੱਛਾ ਬੰਦੇ ਦੀ ਜਿਹੜੀ ਨਾ ਦਿਮਾਗੀ ਜਿਹੜੇ ਥੋਟ ਨੇ ਉਹ ਇੱਦਾਂ ਦੇ ਬਣ ਜਾਂਦੇ ਨੇ, ਕੋਈ ਬੰਦਾ ਭਲਾ ਹੋਵੇ ਨਾ ਸਾਡੇ ਸਰਕਲ ਦੇ ਵਿੱਚ, ਤੇ ਅਸੀਂ ਉਹਨੂੰ ਆਪਣੇ ਸਰਕਲ ਤੋਂ ਬਾਹਰ ਕੱਢ ਦਿੰਦੇ। ਮੰਨ ਲਓ ਵੀ ਕੋਈ ਚਾਰ ਬੰਦੇ ਡਰੱਗ ਨਸ਼ਾ ਲੈਂਦੇ ਨੇ ਤੇ ਪੰਜਵਾਂ ਐਸਾ ਹੈ ਜਿਹੜਾ ਨਸ਼ਾ ਨਹੀਂ
ਨਹੀਂ ਪੀਂਦਾ, ਬੰਦਾ ਆਖੇਗਾ ਫਿਰ ਇਹਦੇ ਕੋਲ ਆਪਾਂ ਕੀ ਲੈਣਾ, ਇਹਨੂੰ ਬਾਹਰ ਕੱਢ ਦਿਓ। ਹਾਲਾਂਕਿ ਮੈਂ ਇਸ ਗੱਲ ਦਾ ਮਦਈ ਹਾਂ ਕਿ ਕਮ ਸੇ ਕਮ ਇੱਕ ਦੋ ਬੰਦੇ ਆਪਣੀ ਸੰਗਤ ਵਿੱਚ, ਵੈਸੇ ਤੇ ਕੋਈ ਵੀ ਨਹੀਂ ਚਾਹੀਦਾ ਮਾੜਾ ਬੰਦਾ, ਮਾੜੇ ਦੀ ਤਾਂ ਸੰਗਤ ਕਰਨੀ ਨਹੀਂ ਨਾ ਚਾਹੀਦੀ, ਪਰ ਚਲੋ ਜੇ ਤੁਸੀਂ ਮਾੜੀ ਸੰਗਤ ਵਿੱਚ ਵੀ ਪੈ ਗਏ ਜੇ ਨਾ, ਤੇ ਇੱਕ ਦੋ ਬੰਦੇ ਉਹ ਬਣਾਓ ਆਪਣੇ ਮਿੱਤਰ ਜਿਹੜੇ ਤੁਹਾਨੂੰ ਚੰਗੀ ਸਲਾਹ ਦੇਣ। ਅਸੀਂ ਆਪਣੀ ਜ਼ਿੰਦਗੀ 'ਚ ਤਰਜੀਹ ਕਿਹਨਾਂ ਨੂੰ ਦਿੰਦੇ ਹਾਂ? ਇਹ ਬੰਦੇ ਦੀ ਇੱਕ ਬਿਹੇਵੀਅਰ ਦਾ ਇੱਕ ਬੜਾ ਵੱਡਾ ਇਹ ਕ੍ਰਾਈਸਿਸ ਕਹਿ ਸਕਦਾ ਮੈਂ। ਅਸੀਂ ਉਸ ਬੰਦੇ ਨੂੰ ਪਸੰਦ ਕਰਦੇ ਹਾਂ ਜਿਹੜਾ ਮੇਰੀ ਹਰ ਗੱਲ ਦੇ ਵਿੱਚ ਹਾਂ ਭਰੇ। ਜਿਵੇਂ ਨਾ ਬੌਸ ਹੁੰਦਾ ਨਾ, ਯੈਸ ਬੌਸ, ਜਿਹੜਾ ਮੇਰੇ ਆਰਡਰ ਨੂੰ ਫੋਲੋ ਕਰੇ। ਤੇ ਸਾਡੀ ਕਮਿਊਨਿਟੀ ਵਿੱਚ ਜਾਂ ਸਾਡੇ ਕਲਚਰ ਵਿੱਚ ਇਸ ਚੀਜ਼ ਦੀ ਘਾਟ ਹੈ, ਜਿਹਨੂੰ ਆਪਾਂ ਨੋ ਕਹਿਣੀ ਕਹਿੰਦੇ ਹਾਂ ਵੀ ਜੇ ਨੋ ਕਹਿ ਦਿੱਤਾ, ਨੋ ਮੀਨਸ ਨੋ। ਬੰਦਾ ਕਹਿੰਦਾ ਹੈ ਵੀ ਜਿਹੜਾ ਮੇਰਾ ਇਨਵਾਇਰਮੈਂਟ ਹੋਵੇ, ਜਿਹੜੀ ਮੇਰੀ ਸੰਗਤ ਹੋਵੇ, ਉਹ ਇੱਦਾਂ ਦੇ ਲੋਕਾਂ ਨਾਲ ਹੋਵੇ ਵੀ ਜੋ ਮੈਂ ਕਹਾਂ, ਜੇ ਮੈਂ ਕਹਾਂ ਵੀ ਹਾਂ ਵੀ ਚਲੋ ਪਾਰਟੀ 'ਤੇ ਚੱਲੀਏ, ਉਹ ਕਹਿਣ ਵੀ ਚਲੋ। ਜੇ ਮੈਂ ਕਹਾਂ ਵੀ ਸ਼ਰਾਬ ਨਾ ਥੋੜ੍ਹੀ ਥੋੜ੍ਹੀ ਪੀ ਕੇ ਵੇਖੀਏ, ਨਸ਼ਾ ਨਾ ਕਰਕੇ ਵੇਖੀਏ, ਉਹ ਕਹਿਣ ਵੀ ਚਲੋ। ਅਤੇ ਅਸੀਂ ਆਪਣੀ ਸੰਗਤ ਵਿੱਚ ਕਿਸੇ ਉਸ ਬੰਦੇ ਨੂੰ ਪਸੰਦ ਨਹੀਂ ਕਰਦੇ ਜਿਹੜਾ ਆਖੇ ਵੀ ਨਹੀਂ ਇਹ ਕੰਮ ਗਲਤ ਹੈ, ਆਪਾਂ ਕਹਾਂਗੇ ਤੂੰ ਬਾਹਰ ਹੋ ਜਾ। ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਵੀ ਆਪਣੀ ਸੰਗਤ ਵਿੱਚ ਇੱਕ ਦੋ ਮਿੱਤਰ ਐਸੇ ਵੀ ਰੱਖੋ ਜਿਹੜੇ ਤੁਹਾਨੂੰ ਨਾ ਕਹਿਣਾ, ਬੜੀ ਬੇਬਾਕੀ ਦੇ ਨਾਲ ਤੁਹਾਨੂੰ ਨਾ ਕਹਿ ਦੇਣ ਵੀ ਨਹੀਂ ਇਹ ਕੰਮ ਜਾਇਜ਼ ਨਹੀਂ ਹੈਗਾ। ਸ਼ਾਇਦ ਤੁਹਾਡਾ ਮੋੜਾ ਪੈ ਜਾਵੇ ਉਸ ਮਿੱਤਰ ਦੀ ਬਦੌਲਤ, ਸ਼ਾਇਦ ਤੁਹਾਡਾ ਬੁਰਾਈ ਵਾਲੇ ਬੰਨਿਓ ਮੋੜਾ ਪੈ ਜਾਵੇ। ਪਰ ਬੰਦਾ ਹਰ ਚੰਗੇ ਬੰਦੇ ਨੂੰ ਆਪਣੇ ਸਰਕਲ ਵਿੱਚੋਂ ਬਾਹਰ ਕੱਢਦਾ ਰਹਿੰਦਾ, ਬਾਹਰ ਕੱਢਦਾ ਰਹਿੰਦਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਉੱਤਮ ਸੰਗਤ ਉੱਤਮ ਹੋਵੇ, ਚੰਗੀ ਸੰਗਤ, ਚੰਗੇ ਥੌਟ, ਜਿਨ੍ਹਾਂ ਦੇ ਵਿਚਾਰ ਚੰਗੇ ਨੇ, ਉਹ ਤੁਹਾਨੂੰ ਅੱਗੇ ਲੈ ਕੇ ਜਾਣਗੇ। ਤੇ ਜਿਨ੍ਹਾਂ ਦੇ ਵਿਚਾਰਾਂ ਵਿੱਚ ਮਲੀਨਤਾ ਹੈ, ਵਿਚਾਰਾਂ ਵਿੱਚ ਗੰਦਗੀ ਭਰੀ ਪਈ ਹੈ, ਉਹ ਤੁਹਾਨੂੰ ਭੜਕਾ ਦੇਣਗੇ, ਪਿੱਛੇ ਲੈ ਜਾਣਗੇ। ਤੋ ਬਾਬਾ ਜੀ ਨੇ ਆਖਿਆ ਮੇਰੀ ਸੰਗਤ ਪੋਚ, ਮੇਰਿਆ ਬਹਿਣ ਖਲੋਣ ਮਾੜਾ ਹੋ ਗਿਆ ਹੈ। ਮੇਰੀ ਸੰਗਤ ਪੋਚ ਸੋਚ, ਸੋਚ ਦਾ ਮਤਲਬ ਹੁੰਦਾ ਹੈ ਜਿਹਨੂੰ ਆਪਾਂ ਚਿੰਤਾ ਕਹਿੰਦੇ ਹਾਂ, ਫਿਕਰ ਕਹਿੰਦੇ ਹਾਂ। ਦਿਨ ਰਾਤੀ, ਅੱਛਾ ਮੈਂ ਦਿਨ ਰਾਤ ਇਹ ਸੋਚਦਾ ਵੀ ਸੰਗਤ ਮਾੜੀ ਹੋ ਗਈ। ਅੱਛਾ ਕਿੱਡੀ ਵੱਡੀ ਗੱਲ ਹੈ ਜੇ ਬੰਦਾ ਆਪਣੇ ਬਾਰੇ ਏਦਾਂ ਸੋਚਣ ਲੱਗ ਪਵੇ। ਮੰਨ ਲਓ ਜਿਹੜੇ ਬੱਚੇ ਨੂੰ ਇਹ ਅੰਦਰੋਂ ਫੀਲਿੰਗ ਆਉਂਦੀ ਹੈ ਵੀ ਮੈਂ ਅੱਜ ਫਲਾਨੀ ਜਗ੍ਹਾ ਤੇ ਗਿਆ ਸੀ, ਜਾਣਾ ਮੇਰੇ ਲਈ ਉੱਥੇ ਠੀਕ ਨਹੀਂ ਸੀ ਹੈਗਾ, ਮੈਂ ਚੰਗਾ ਨਹੀਂ ਕੀਤਾ, ਉਹਦੇ ਮੁੜਨ ਦੀ ਸੰਭਾਵਨਾ ਵੀ ਹੋਵੇਗੀ, ਉਹ ਬੱਚਾ ਮੁੜਾਵੇਗਾ, ਜਿਹਦੇ ਅੰਦਰ ਇੱਕ ਉਹ ਅਹਿਸਾਸ ਚੱਲ ਰਿਹਾ। ਪਰ ਜਿਹਦੇ ਅੰਦਰੋਂ ਅਹਿਸਾਸ ਹੀ ਖਤਮ ਹੋ ਜਾਵੇ ਉਹ ਕਦੀ ਮੁੜ ਨਹੀਂ ਸਕਦਾ, ਕਦੀ ਨਹੀਂ ਮੁੜ ਸਕਦਾ। ਜੇ ਸਾਡੇ ਅੰਦਰੋਂ ਕੋਈ ਧਰਮ ਦਾ ਕਿਣਕਾ ਪਿਆ ਹੋਇਆ ਜਿਹੜਾ ਸਾਨੂੰ ਅਗਵਾਈ ਦਿੰਦਾ ਵੀ ਨਹੀਂ ਭਾਈ ਇਹ ਕੰਮ ਠੀਕ ਨਹੀਂ ਹੈਗਾ, ਉਹ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ। ਰਵਿਦਾਸ ਸਾਹਿਬ ਉਸ ਅਹਿਸਾਸ ਦੀ ਗੱਲ ਕਰਦੇ ਨੇ, ਉਹਨਾਂ ਕਿਹਾ ਅਗਲਾ ਬਚਨ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ। ਆਖਿਆ ਕਰਮ, ਕਰਮ ਦਾ ਅਰਥ ਹੁੰਦਾ ਹੈ ਜੋ ਮੈਂ ਕੰਮ ਕਰਦਾ, ਉਹ ਕਟਿਲ ਹੋ ਗਿਆ। ਕਟਿਲ ਦਾ ਅਰਥ ਹੁੰਦਾ ਵਿੰਗੀਆਂ ਟੇਢੀਆਂ ਚਾਲਾਂ ਵਾਲਾ ਹੋ ਗਿਆ। ਕੁਟਿਲ ਨੀਤੀ ਨਹੀਂ ਆਪਾਂ ਕਹਿੰਦੇ, ਇੱਕ ਸ਼ਬਦ ਵਰਤਿਆ ਜਾਂਦਾ ਵੀ ਰਾਜਨੀਤੀ, ਕੁਟਿਲ ਨੀਤੀ, ਵਿੰਗੀਆਂ ਟੇਢੀਆਂ ਚਾਲਾਂ ਚੱਲਣੀਆਂ। ਆਖਿਆ ਮੇਰਾ ਸੁਭਾਅ ਇੱਦਾਂ ਦਾ ਬਣ ਚੁੱਕਾ ਹੈ ਵੀ ਮੈਂ ਵਿੰਗੀਆਂ ਟੇਢੀਆਂ ਚਾਲਾਂ ਚੱਲਦਾ, ਕਈ ਵਾਰ ਆਪਣੇ ਪਰਿਵਾਰ ਨਾਲ ਚੱਲਦਾ, ਘਰ ਵਾਲਿਆਂ ਨਾਲ ਚੱਲਦਾ, ਮਿੱਤਰਾਂ ਨਾਲ ਚੱਲਦਾ, ਵਿੰਗੀ ਟੇਢੀ ਚਾਲ, ਇਹ ਬੜੀ ਮਾੜੀ ਹੁੰਦੀ ਹੈ। ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ। ਤੇ ਹੁਣ ਜਿਹੜਾ ਮੇਰਾ ਜਨਮ ਹੈ ਉਹ ਨੀਵੀਂ ਜਾਤ ਵਿੱਚ ਹੋ ਗਿਆ। ਅੱਛਾ ਭਗਤ ਰਵਿਦਾਸ

ਸਾਰੇ ਜੱਟ ਥੋੜਾ ਚੰਗੇ ਹੋਵੇ। ਇਸੇ ਤਰੀਕੇ ਨਾਲ ਨਾਮਦੇਵ ਸਾਹਿਬ ਤੋਂ ਇਹ ਉਹ ਨੇ ਜਿਹੜੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਏ, ਜਿਨ੍ਹਾਂ ਦੀ ਸੋਚ ਉੱਚੀ ਹੋ ਗਈ। ਤੇ ਖਿਮਾ ਕਰਿਓ, ਅੱਜ ਭਾਵੇਂ ਇਹਨਾਂ ਭਗਤਾਂ ਦੇ ਲੱਖਾਂ ਫੋਲੋਅਰ ਜਾਂ ਗੁਰੂ ਸਾਹਿਬਾਨ ਦੇ ਲੱਖਾਂ ਫੋਲੋਅਰ ਇਹ ਦਾਅਵਾ ਕਰਨ ਵੀ ਅਸੀਂ ਤੇ ਗੁਰੂ ਸਾਹਿਬ ਨੂੰ ਮੰਨਦੇ ਹਾਂ, ਜੇ ਸੋਚ ਦਾ ਪੱਧਰ ਨੀਵਾਂ ਹੈ ਤੇ ਇਹ ਕੋਈ ਨਹੀਂ ਮੰਨਦੇ, ਮੰਨਣ ਦਾ ਢੋਂਗ ਹੀ ਕਰਦੇ ਨੇ, ਵਿਖਾਵਾ ਹੀ ਕਰਦੇ ਨੇ, ਮੰਨਣ ਦਾ ਢੋਂਗ ਕਰਦੇ। ਜੇ ਸੰਗਤ ਹੀ ਨੀਵੀਂ ਹੈ, ਸੰਗਤ ਹੀ ਮਾੜ, ਖਸਮ ਵਿਸਾਰੇ ਤੇ ਕਮਜ਼ਾਦ, ਕਰਮ ਨੀਚ ਨੇ ਨਾ। ਬਾਬਾ ਜੀ ਦਾ ਇੱਕ ਬਚਨ ਹੈ ਬੜਾ ਪਿਆਰਾ, ਸਤਿਗੁਰੂ ਗਰੀਬ ਨਿਵਾਜ ਮਹਾਰਾਜ ਉੱਥੇ ਕਹਿੰਦੇ ਨੇ, ਵੇਖ ਮੇਰੇ ਉਹਦਾ ਰਹਾਓ ਵਾਲੀ ਪੰਕਤੀ ਹੈ, ਮੇਰੇ ਰਾਮ, ਹੇ ਮੇਰੇ ਰਾਮ, ਹੇ ਮੇਰੇ ਰੱਬ ਜੀ, ਇਹ ਨੀਚ ਕਰਮ ਹਰ ਮੇਰੇ, ਆ ਵੇਖ ਮੇਰੇ ਕਰਮ ਕਿੱਡੇ ਨੀਚ ਨੇ। ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ, ਹੇ ਦਇਆ ਕਰਨ ਵਾਲੇ ਵਾਹਿਗੁਰੂ, ਮੇਰੇ ਕਰਮ ਨੀਚ ਨੇ, ਤੂੰ ਗੁਣਾਂ ਨਾਲ ਭਰਿਆ ਹੋਇਆ ਹੈ, ਦਇਆ ਕਰਨ ਵਾਲਾ ਹੈ, ਮੇਰੇ ਅਵਗਣਾਂ ਨੂੰ ਬਖਸ਼ਦਾ, ਮੇਰੇ ਕਰਮ ਨੂੰ ਉੱਤਮ ਕਰ ਦੇ। ਤੇ ਬਾਬਾ ਜੀ ਕਰਮ ਕਿੱਦਾਂ ਨੀਵੇਂ ਨੇ ਤੁਹਾਡੇ, ਤੇ ਸਤਿਗੁਰੂ ਇਹਨੂੰ ਵਿਆਖਿਆ ਦਿੰਦੇ ਨੇ, ਪਤਾ ਕੀ ਕਹਿੰਦੇ ਨੇ, ਕਹਿੰਦੇ ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਆਖਿਆ ਮੇਰੀ ਜਿਹੜੀ ਜਿੰਦ ਆ ਨਾ, ਇਹ ਜਾਂ ਸੋਨੇ ਵਿੱਚ ਹੁੰਦੀ ਹੈ ਜਾਂ ਔਰਤ ਵਿੱਚ ਹੁੰਦੀ ਹੈ, ਆਹ ਨੀਚ ਕਰਮ ਦੀ ਨਿਸ਼ਾਨੀ, ਜਾਂ ਸੋਨੇ ਵਿੱਚ ਜਾਂ ਮਹਿੰਗੇ ਪਦਾਰਥ ਵਿੱਚ ਜਾਂ ਔਰਤ ਵਿੱਚ। ਕੰਚਨ, ਕੰਚਨ ਸੋਨੇ ਨੂੰ ਕਹਿੰਦੇ ਨੇ, ਨਾਰੀ, ਨਾਰੀ ਤੀਵੀਂ ਨੂੰ ਕਹਿੰਦੇ ਨੇ, ਔਰਤ ਨੂੰ ਕਹਿੰਦੇ ਨੇ, ਮੈਂ ਜੀਉ ਲੁਭਤ ਹੈ, ਜੀਉ ਲੁਭਤ ਹੈ, ਇਹਨਾਂ ਦੇ ਮੋਹ ਵਿੱਚ ਫਸੀ ਪਈ ਹੈ, ਮੋਹ ਮਿੱਠਾ ਮਾਇਆ, ਮਿੱਠਾ ਮੋਹ ਲੱਗਾ ਮਾਇਆ ਦਾ, ਆਹ ਹੈ ਨੀਚ ਕਰਮ ਦੀ ਨਿਸ਼ਾਨੀ। ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ, ਜਿਹੜਾ ਮੇਰਾ ਮਨ ਹੈ ਨਾ, ਇਹ ਤੇਰੀ ਚੰਗੀ ਵਿਚਾਰ ਦੇ ਰਸ ਵਿੱਚੋਂ ਨਿਕਲ ਕੇ ਘਰ ਵਿੱਚ, ਘੋੜੇ ਵਿੱਚ, ਮੰਦਰਾਂ ਵਿੱਚ, ਬਾਹਰ ਦੇ ਮਹਿਲ ਮਾੜੀਆਂ ਦੇ ਵਿੱਚ ਖੁਭਿਆ ਹੋਇਆ, ਆਹ ਹੈ ਨੀਚ ਕਰਮ ਦੀ ਨਿਸ਼ਾਨੀ। ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ, ਹਰ ਪ੍ਰਭ ਚੇਤਨ ਆਵਈ, ਹਰੀ ਪ੍ਰਭੂ ਕਦੀ ਮੇਰੇ ਚਿੱਤ ਵਿੱਚ ਨਹੀਂ ਆਉਂਦਾ। ਮੈਨੂੰ ਨਾਰੀ ਚੇਤੇ ਆਉਂਦੀ ਹੈ, ਮੈਨੂੰ ਸੋਨਾ ਚੇਤੇ ਆਉਂਦਾ, ਮੈਨੂੰ ਗੱਡੀਆਂ ਚੇਤੇ ਆਉਂਦੀਆਂ, ਮੈਨੂੰ ਆਪਣਾ ਘਰ ਚੇਤੇ ਆਉਂਦਾ, ਆਪਣੀ ਤੀਵੀਂ ਚੇਤੇ ਆਉਂਦੀ ਹੈ, ਮਨ ਹੋਰ ਰਸਾਂ ਵਿੱਚ ਲੱਗਾ ਹੋਇਆ ਹੈ, ਉਹ ਸਾਰਾ ਕੁਝ ਚੇਤੇ ਆਉਂਦਾ। ਤੋ ਬਾਬਾ ਜੀ ਕਹਿੰਦੇ ਨੇ, ਹਰ ਪ੍ਰਭ ਚੇਤਨ ਆਵਈ, ਕਿਉਂ ਛੁੱਟਾਂ ਮੇਰੇ ਹਰ ਰਾਇਆ, ਮੈਂ ਛੁੱਟਾਂ ਕਿਵੇਂ ਹੈ ਮੇਰੇ ਰੱਬ ਜੀ, ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ, ਹੇ ਮੇਰੇ ਰਾਮ, ਆ ਮੇਰੇ ਨੀਵੇਂ ਕਰਮ ਨੇ, ਤੂੰ ਕੀ ਕਰ। ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ, ਮੇਰੇ ਅਵਗਣਾਂ ਨੂੰ ਬਖਸ਼ ਲਾ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਆ ਹੁਣ ਉਹ ਗੱਲ ਆ ਗਈ ਜਿਹੜੀ ਭਗਤ ਰਵਿਦਾਸ ਸਾਹਿਬ ਨੇ ਕਹੀ। ਉਹਨਾਂ ਨੇ ਕਿਹਾ ਵੀ ਹੇ ਅਕਾਲ ਪੁਰਖ, ਮੇਰਾ ਜਨਮ ਕੁਪਾਂਤੀ ਹੈ। ਕੁਪਾਂਤੀ ਦਾ ਅਰਥ ਹੁੰਦਾ ਜਿਹੜੀ ਭੈੜੀ ਭਾਂਤ ਵਾਲਾ ਹੋਵੇ, ਭੈੜੀ ਕਿਸਮ ਦਾ ਹੋਵੇ, ਨੀਚ ਹੋਵੇ ਜਿਹਦਾ ਜਨਮ। ਤੋ ਇੱਥੇ ਸਤਿਗੁਰ ਨੇ ਆਖਿਆ, ਕਿਛ ਰੂਪ ਨਹੀਂ, ਨਾ ਮੇਰਾ ਕੋਈ ਰੂਪ ਸੋਹਣਾ। ਆਪਾਂ ਸੋਹਣੇ ਦੀ ਨਿਸ਼ਾਨੀ ਕਿਵੇਂ ਲਾਉਣੇ? ਆਪਾਂ ਕਹਿੰਦੇ ਸੋਹਣਾ ਬੰਦਾ ਸਰੀਰ ਕਰਕੇ ਨਹੀਂ, ਸੋਹਣਾ ਸੁਭਾਅ ਕਰਕੇ। ਮੇਰਾ ਕੋਈ ਸੁਭਾਅ ਵੀ ਸੋਹਣਾ ਨਹੀਂ, ਕਿਛ ਰੂਪ ਨਹੀਂ, ਮੇਰਾ ਰੂਪ ਵੀ ਸੋਹਣਾ ਨਹੀਂ, ਕਿਛ ਜਾਤ ਨਹੀਂ, ਨਾ ਮੇਰਾ ਰੂਪ ਸੋਹਣਾ ਤੇ ਨਾ ਮੇਰੀ ਜਾਤ ਸੋਹਣੀ, ਕਿਛ ਢੰਗ ਨਾ ਮੇਰਾ, ਕੋਈ ਮੇਰਾ ਜੀਵਨ ਦਾ ਢੰਗ ਸੋਹਣਾ ਨਹੀਂ। ਕਿਆ ਮੂੰਹ ਲੈ ਬੋਲਾਂ ਗੁਣ ਵਿਹੂਣ, ਕਿਹੜੇ ਮੂੰਹ ਨਾਲ ਮੈਂ ਬੋਲਾਂ, ਕਿਉਂਕਿ ਮੈਂ ਗੁਣਾਂ ਤੋਂ ਸੱਖਣਾ ਹਾਂ, ਆ ਮੇਰੇ ਹਾਲਾਤ ਨੇ।

ਮੈਂ ਤੇਰੇ ਨਾਮ ਨੂੰ ਕਦੀ ਵੀ ਜਪਿਆ ਨਹੀਂ ਹੈ। ਏਦਾਂ ਦਾ ਜੀਵਨ ਹੋ ਗਿਆ ਮੇਰਾ, ਕਦੀ ਤੈਨੂੰ ਚੇਤੇ ਨਹੀਂ ਕੀਤਾ। ਹਰ ਚੀਜ਼ ਚੇਤੇ ਹੈ, ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ, ਖਸਮ ਨੂੰ ਵਿਸਾਰਿਆ ਹੋਇਆ, ਖੁਆਰੀ ਕਿੰਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਆਖਿਆ ਖਸਮ ਨੂੰ ਵਿਸਾਰਿਆ ਹੋਇਆ ਜੀਵਨ ਫਿਟਕਾਰ ਯੁੱਗ ਹੋਇਆ ਪਿਆ, ਕਿਸੇ ਕੰਮ ਦਾ ਨਹੀਂ ਹੈ ਜੀਵਨ। ਤੋ ਬਾਬਾ ਰਵਿਦਾਸ ਸਾਹਿਬ ਨੇ ਜਿਹੜੀ ਅੱਜ ਅਰਜ਼ ਕੀਤੀ ਹੈ, ਇਹ ਸਾਡੀ ਵੀ ਬਣਨੀ ਚਾਹੀਦੀ ਹੈ। ਤੇ ਉਹਨਾਂ ਨੇ ਕੀ ਕਿਹਾ, ਸ਼ੁਰੂ ਤੋਂ ਬਚਨ ਨੂੰ ਪੜ੍ਹਦਿਆਂ, ਆਖਿਆ ਮੇਰੀ ਸੰਗਤ ਪੋਚ, ਸੰਗਤ ਭੈੜੀ ਹੈ, ਬਹਿਣ ਖਲੋਣ ਭੈੜਾ ਹੈ, ਸੋਚ ਦਿਨ ਰਾਤੀ, ਚਿੰਤਾ ਰਹਿੰਦੀ ਹੈ ਇਸ ਚੀਜ਼ ਦੀ ਰਾਤ ਨੂੰ। ਹੁਣ ਕਿੰਨੀ ਵਾਰ ਬੰਦੇ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਭਾਈ ਮੈਂ ਮਾੜੇ ਰਾਹ ਉੱਤੇ ਅੱਜ ਝੂਠ ਬੋਲਿਆ, ਅੱਜ ਕਿਸੇ ਨਾਲ ਧੋਖਾ ਕੀਤਾ, ਅੱਜ ਕਿਸੇ ਨਾਲ ਬੇਈਮਾਨੀ ਕੀਤੀ, ਚਿੰਤਾ ਰਵੇ ਵੀ ਇਹ ਚਾਹੀਦਾ ਨਹੀਂ ਸੀ ਮੈਨੂੰ। ਮਤਲਬ ਇੱਕ ਰਿਗਰੈਟ, ਇੱਕ ਪਛਤਾਵਾ ਬੰਦੇ ਨੂੰ ਰਵੇ ਵੀ ਨਹੀਂ ਇੱਦਾਂ ਨਹੀਂ ਕਰਨਾ, ਤੇ ਰੱਬਾ ਇੱਦਾਂ ਕਰਾਈ ਨਾ ਅੱਗੇ ਤੋਂ ਮੇਰੇ ਤੋਂ। ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ, ਮੇਰਾ

ਮੇਰਾ ਆਖਿਆ ਜਿੱਦਾਂ ਦਾ ਵੀ ਆ ਤੇਰਾ ਬੱਚਾ ਮੈਨੂੰ ਆਪਣੇ ਤੋਂ ਦੂਰ ਨਾ ਕਰੀ। ਇਹ ਮੇਰੇ ਜੀਵਨ ਵਿੱਚ ਉਗਣ ਤੇ ਹੈਗੇ ਨੇ ਪਰ ਮੈਨੂੰ ਦੂਰ ਨਾ ਕਰੀ, ਕਿਉਂਕਿ ਜੇ ਤੂੰ ਬਿਲਕੁਲ ਹੀ ਮੈਨੂੰ ਛੱਡ ਦਿੱਤਾ ਮੈਂ ਤੇ ਗਰਕ ਜਾਵਾਂਗਾ। ਅਗਲਾ ਬਚਨ, ਮੇਰੀ ਹਰੋ ਬੇਪਤ। ਹਰੋ ਦਾ ਅਰਥ ਹੁੰਦਾ ਹੈ ਸਾਧ ਸੰਗਤ ਜੀ ਦੂਰ ਕਰਨਾ। ਦੁੱਖ ਹਰਤਾ ਹਰ ਕੋ ਨਾਮ, ਮਹਾਰਾਜ ਨੇ ਕਿਹਾ ਦੁੱਖਾਂ ਨੂੰ ਹਰ ਲੈਣ ਵਾਲਾ ਰੱਬ ਦਾ ਨਾਂ ਹੈ। ਮੇਰੀ ਹਰੋ ਬੇਪਤ, ਇਹ ਬਿਪਤਾ ਕਿਹੜੀ ਹੈ? ਭੈੜੀ ਸੰਗਤ। ਭੈੜੀ ਸੰਗਤ ਤੋਂ ਵੱਡੀ ਕੋਈ ਬਿਪਤਾ ਨਹੀਂ ਹੁੰਦੀ। ਉਹ ਜਿਵੇਂ ਆਮ ਹੁੰਦਾ ਸੀ ਨਾ ਗੱਲ ਵੀ ਮਾੜਾ ਗੁਆਂਢੀ ਨਾ ਕਿਸੇ ਨੂੰ ਮਿਲ ਜਾਵੇ, ਕਿਸੇ ਨੂੰ ਸਜ਼ਾ ਦੇਣੀ ਹੋਵੇ ਨਾ ਦੁਸ਼ਮਣ ਨੂੰ, ਦੁਸ਼ਮਣੀ ਕੱਢਣੀ ਹੋਵੇ ਤੇ ਉਹਨੂੰ ਉੱਥੇ ਘਰ ਲੈ ਦਿਓ ਜਿੱਥੇ ਆਲੇ ਦੁਆਲੇ ਲੋਕ ਮਾੜੇ ਰਹਿੰਦੇ ਨੇ। ਸਮਝ ਲਓ ਤੁਸੀਂ ਪੀੜ੍ਹੀਆਂ ਤੱਕ ਉਹਦੇ ਨਾਲ ਵੈਰ ਕੱਢ ਲਿਆ। ਹੁੰਦਾ ਨਾ ਏਦਾਂ ਗੁਆਂਢ ਆਂਢ ਗੁਆਂਢ, ਮਤਲਬ ਕੋਈ ਉਹੋ ਜਿਹਾ ਇਲਾਕਾ ਹੋਵੇ ਉੱਥੇ ਘਰ ਲੈ ਦਿੱਤਾ ਕਿਸੇ ਏਜੰਟ ਨੇ ਚੁੱਕ ਚੁਕਾ ਕੇ ਵੀ ਇੱਥੇ ਲੈ ਲਓ ਸਸਤਾ ਜੇ, ਫਿਰ ਵੇਚ ਦਿਓ। ਉੱਧਰ ਵੀ ਸੈਟਲਮੈਂਟ ਹੋਈ ਸੀ ਉਹਦੀ, ਹੁਣ ਪਤਾ ਲੱਗਾ ਵੀ ਆਲੇ ਦੁਆਲੇ ਦਾ ਏਰੀਆ ਸਾਰਾ ਹੀ ਜਿਹੜਾ ਹੈ ਉਹ ਚੰਗਾ ਨਹੀਂ ਹੈਗਾ, ਉੱਥੇ ਮਾੜੇ ਲੋਕ ਰਹਿੰਦੇ ਨੇ, ਵਿਵਚਾਰੀ ਲੋਕ ਰਹਿੰਦੇ ਨੇ। ਲਓ ਉਹਨੇ ਅਗਲੇ ਨੇ ਬਦਲਾ ਕੱਢ ਲਿਆ ਕਿਉਂਕਿ ਆਲਾ ਦੁਆਲਾ ਮਾੜਾ ਹੈ। ਤਾਂ ਬਿਲਕੁਲ ਇਸੇ ਤਰੀਕੇ ਨਾਲ ਤੁਹਾਡਾ ਆਲਾ ਦੁਆਲਾ ਤੈਅ ਕਰਦਾ ਵੀ ਤੁਸੀਂ ਕਿੰਨਾ ਲੋਕਾਂ ਦੇ ਵਿੱਚ ਰਹਿੰਦੇ ਹੋ। ਅਸੀਂ ਕਿੰਨੇ ਫਿਕਰਮੰਦ ਹੁੰਦੇ ਹਾਂ ਆਪਣੇ ਧੀਆਂ ਪੁੱਤਰਾਂ ਬੱਚਿਆਂ ਨੂੰ ਲੈ ਕੇ ਬਾਹਰੀ ਤੌਰ ਉੱਤੇ, ਵੀ ਇਹਦਾ ਬਹਿਣ ਉੱਠਣ ਚੰਗੇ ਲੋਕਾਂ ਵਿੱਚ, ਚੰਗੇ ਇਨ ਦੀ ਸੈਂਸ ਸਾਡੇ ਲਈ ਚੰਗੇ ਕਿਹੜੇ ਹੁੰਦੇ ਨੇ ਕਿ ਕੋਈ ਅਮੀਰਾਂ ਵਿੱਚ ਹੋ ਜਾਵੇ, ਨਹੀਂ, ਬਹਿਣ ਉੱਠਣ ਬੱਚੇ ਦਾ ਸਾਡਾ ਜਿਹੜਾ ਹੈ ਉਹ ਭਲੇ ਲੋਕਾਂ 'ਚ ਹੋਵੇ ਜਿਨ੍ਹਾਂ ਦੇ ਸੁਭਾਅ ਵਿੱਚ ਚੰਗੇ ਗੁਣ ਨੇ। ਤਾਂ ਆਲਾ ਦੁਆਲਾ ਤੈਅ ਕਰ ਦਿੰਦਾ ਜੀ। ਆ ਹੁਣ ਆਪਾਂ ਆਮ ਵਿਹਨੇ ਹਾਂ ਵੀ ਆਪਾਂ ਸਰੀ ਵਿੱਚ ਰਹਿੰਦੇ ਹਾਂ, ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਸ਼ਾਮ ਦੇ ਦੁਆਨਾਂ ਵਿੱਚ, ਵੈਨਕੂਵਰ ਦਾ ਏਰੀਆ ਵੀ ਹੈਗਾ ਉੱਥੇ ਵੀ ਘਰ ਹੈਗੇ ਨੇ, ਇੱਥੇ ਵੀ ਘਰ ਹੈਗੇ ਨੇ। ਹੁਣ ਜਿਹੜਾ ਘਰ ਇੱਥੇ 10-12 ਲੱਖ ਦਾ ਏ ਉਹ ਘਰ ਤੁਸੀਂ ਇੱਥੋਂ ਨਿਕਲ ਜਾਓ ਬਾਰਾਂ ਹੋਰ ਕਿਸੇ ਸਟੇਟ ਵੱਲ ਨੂੰ ਕਿਤੇ ਜਿੱਥੇ ਵਸੋਂ ਹੀ ਨਹੀਂ ਹੈਗੀ, ਸੇਮ ਉਹੋ ਜਿਹਾ ਘਰ ਜਿਹੜਾ ਹੈ ਉੱਥੇ ਹੋ ਸਕਦਾ 4 ਲੱਖ ਦਾ ਹੀ ਮਿਲ ਜੇ। ਵੈਲਿਊ ਕਿਹੜੀ ਚੀਜ਼ ਦੀ ਹੈ? ਵੈਲਿਊ ਹੈ ਵੀ ਉਹ ਘਰ ਹੈ ਕਿੱਥੇ, ਜ਼ਮੀਨ ਦਾ ਟੁਕੜਾ ਤੇ ਉਹ ਵੀ ਓਨਾ ਹੀ ਹੈ, ਘਰ ਦਾ ਸਾਰਾ ਕੁਝ ਜਿਹੜਾ ਉਹ ਸਾਰਾ ਕੁਝ ਓਨਾ ਹੀ ਹੈ ਉੱਥੇ ਵੀ। ਪਰ ਇੱਕ ਜਗ੍ਹਾ ਤੇ ਉਸੇ ਘਰ ਦੀ ਵੈਲਿਊ 10 ਲੱਖ ਹੈ, ਦੂਜੀ ਜਗ੍ਹਾ ਤੇ ਉਸੇ ਘਰ ਦੀ ਵੈਲਿਊ 4 ਲੱਖ ਆ, ਤੀਜੇ ਜਗ੍ਹਾ ਤੇ ਉਹ ਕੋਈ ਲੈਣ ਨੂੰ ਹੀ ਤਿਆਰ ਨਹੀਂ ਉੱਥੇ। ਕਿਉਂ? ਕਿਉਂਕਿ ਮੈਟਰ ਕਰਦਾ ਹੈ ਵੀ ਉਹ ਜ਼ਮੀਨ ਦਾ ਟੁਕੜਾ ਪਿਆ ਕਿੱਥੇ ਹੈ, ਉਹ ਹੈ ਕਿੱਥੇ ਹੈ। ਤਾਂ ਇਹ ਸਾਡੀ ਗੱਲ, ਬੰਦਾ ਉਹ ਹੀ ਹੁੰਦਾ ਸਾਧ ਸੰਗਤ, ਬੰਦੇ 'ਚ ਕੋਈ ਫਰਕ ਨਹੀਂ ਹੁੰਦਾ, ਮੈਟਰ ਇਹ ਕਰਦਾ ਤੁਸੀਂ ਖਲੋਤੇ ਕਿੱਥੇ ਹੋ, ਤੁਸੀਂ ਖਲੋਤੇ ਕਿੱਥੇ। ਵਰਕਰ ਜਿਹੜਾ ਕੰਮ ਹੁਣ ਕੋਈ ਸੋਨੇ ਦਾ ਕੰਮ ਕਰਦਾ, ਕੰਮ ਤੇ ਉਹ ਵੀ ਕਰ ਰਿਹਾ ਤੇ ਕੰਮ ਦਿਹਾੜੀ ਵਾਲਾ ਵੀ ਕਰ ਰਿਹਾ, ਪਰ ਦੋਵਾਂ 'ਚ ਫਰਕ ਬੜਾ ਵੱਡਾ ਹੈ। ਤੁਸੀਂ ਕੰਮ ਕਰ ਕਿੱਥੇ ਰਹੇ ਹੋ, ਗੱਲ ਇਹ ਹੈ, ਤੁਹਾਡੀ ਸੰਗਤ ਹੈ, ਤੁਹਾਡਾ ਆਲਾ ਦੁਆਲਾ ਹੀ ਤੈਅ ਕਰ ਦੇਵੇਗਾ ਵੀ ਤੁਹਾਡਾ ਜੀਵਨ ਕਿੱਦਾਂ ਦਾ ਹੈ, ਤੁਹਾਡਾ ਕਿਰਦਾਰ ਕਿੱਦਾਂ ਦਾ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਬੜਾ ਅਸਰ ਪੈਂਦਾ ਹੈ, ਮੇਰੇ ਤੇ ਇਹ ਬਿਪਤਾ ਕਦੀ ਨਾ ਆਵੇ ਵੀ ਮੈਂ ਭੈੜੀ ਸੰਗਤ ਕਰਾਂ। ਇਹ ਸਭ ਤੋਂ ਵੱਡੀ ਬਿਪਤਾ ਹੁੰਦੀ। ਆਪਾਂ ਬਿਪਤਾ ਕਿਹਨੂੰ ਮੰਨਦੇ? ਵੇਖੋ, ਸਰੀਰਾਂ ਤੇ ਦੁੱਖ ਸੁਖਾਉਂਦੇ ਨੇ, ਇਹ ਬਿਪਤਾ ਨਹੀਂ ਹੁੰਦੀ, ਇਹ ਹਰ ਇੱਕ ਨਾਲ ਹੁੰਦਾ। ਪਰ ਮਾੜੀ ਸੰਗਤ ਜਿਹੜੀ ਸਭ ਤੋਂ ਵੱਡੀ ਬਿਪਤਾ ਹੁੰਦੀ, ਮਾੜੀ ਸੰਗਤ ਸਭ ਤੋਂ ਵੱਡੀ ਬਿਪਤਾ ਹੈ। ਤਾਂ ਬਾਬਾ ਜੀ ਕਹਿੰਦੇ ਨੇ ਮੇਰੀ ਹਰੋ ਬਿਪਤ, ਮੇਰੀ ਇਹ ਬਿਪਤਾ ਦੂਰ ਕਰ ਦੇ ਵੀ ਮੇਰੀ ਸੰਗਤ ਨਾ ਮਾੜੀ ਹੋਵੇ। ਆ ਜਿਹੜੀ ਸੰਗਤ ਮਾੜੀ ਹੈ ਨਾ, ਇਹਨੂੰ ਮੇਰੇ ਤੋਂ ਪਾਸੇ ਕਰ ਦੇ, ਮੇਰੀ ਸੋਚ ਹੀ ਪਲਟ ਦੇ ਉਧਰ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ। ਸੁਭਾਈ ਦਾ ਅਰਥ ਹੁੰਦਾ ਜੀ ਚੰਗੇ ਭਾਉ ਵਾਲੀ, ਚੰਗੀ ਭਾਵਨਾ ਵਾਲੀ ਸੰਗਤ ਹੋਵੇ ਮੇਰੇ ਕੋਲ, ਚੰਗੇ ਭਾਵਨਾ ਵਾਲੇ ਲੋਕਾਂ ਵਿੱਚ ਮੈਂ ਰਵਾਂ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ। ਮੈਂ ਤੇਰੇ ਚਰਨਾਂ ਨੂੰ ਕਦੀ ਵੀ ਛੱਡਾਂ ਨਾ। ਸੰਗਤ ਏਦਾਂ ਦੀ ਹੋਵੇ ਵੀ ਮੈਂ ਤੇਰੇ ਦਰ ਨੂੰ ਕਦੀ ਛੱਡਾਂ ਨਾ। ਚਰਨ ਨਾ ਛਾਡੋ ਸਰੀਰ ਕਲ ਜਾਈ, ਆਖਿਆ ਭਾਵੇਂ ਸਰੀਰ ਦੀ ਸਤਿਆ ਚਲੀ ਜਾਵੇ ਮੈਂ ਤੇਰੇ ਚਰਨਾਂ ਨੂੰ ਛੱਡਾਂ ਨਾ। ਅਖੀਰਲੀ ਪੰਕਤੀ ਹੈ, ਕਹਿ ਰਵਿਦਾਸ ਪਰੋਂ ਤੇਰੀ ਸਾਂਭਾ। ਬਾਬਾ ਰਵਿਦਾਸ ਜੀ ਕਹਿੰਦੇ ਨੇ ਹੇ ਰਵਿਦਾਸ ਕਹਿ ਆਖ
ਵੀ ਰੱਬ ਜੀ ਮੈਂ ਤੇਰੇ ਹਾਂ ਤੇ ਮੈਨੂੰ ਸੰਭਾਲ ਲਾ, ਸਾਂਭਾ ਦਾ ਅਰਥ ਹੁੰਦਾ ਜੀ ਸੰਭਾਲਣਾ, ਤੇਰੀ ਸ਼ਰਨ ਵਿੱਚ ਹਾਂ। ਬੇਗ ਮਿਲੋ ਮੈਨੂੰ ਜਲਦੀ ਮਿਲੋ, ਬੇਗ ਦਾ ਅਰਥ ਹੈ ਜਲਦੀ। ਬੇਗ ਮਿਲੋ ਜਨ ਕਰਨਾ ਬਿਲਾਂਬਾ, ਦੇਰੀ ਨਾ ਕਰ ਹੇ ਵਾਹਿਗੁਰੂ ਮੈਨੂੰ ਤੂੰ ਮਿਲ ਪਾ, ਜਿੰਨੀ ਛੇਤੀ ਹੋ ਸਕੇ ਮੇਰੀ ਭੈੜੀ ਸੰਗਤ ਤੋਂ ਮੈਨੂੰ ਛਡਾ ਲਾ। ਤੋ ਸਾਧ ਸੰਗਤ ਜਿੱਥੇ ਅਸੀਂ ਵੰਨ ਸੁਵੰਨੀਆਂ ਅਰਦਾਸਾਂ ਗੁਰਦੁਆਰਿਆਂ ਵਿੱਚ ਆਣ ਕੇ ਰੱਬ ਦੇ ਅੱਗੇ ਕਰਦੇ ਹਾਂ, ਘਰਾਂ ਵਿੱਚ ਕਰਦੇ ਹਾਂ, ਉੱਥੇ ਇੱਕ ਅਰਦਾਸ ਸਵੇਰੇ ਉੱਠ ਕੇ ਕਰਿਆ ਕਰੋ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਮਾੜੀ ਸੰਗਤ ਤੋਂ ਸਾਡਾ ਖਹਿੜਾ ਛੁੱਟ ਜਾਵੇ। ਤੋ ਬਾਬਾ ਰਵਿਦਾਸ ਸਾਹਿਬ ਨੇ ਉਹਦਾ ਜਿਹੜਾ ਨਤੀਜਾ ਹੈ, ਉਹਦਾ ਜਿਹੜਾ ਰਿਜ਼ਲਟ ਹੈ, ਉਹ ਵੀ ਸਾਡੇ ਸਾਹਮਣੇ ਰੱਖਿਆ ਹੈ ਕਿ ਆਪ ਵੀ ਇਹ ਜੋਦੜੀ ਕੀਤੀ ਹੈ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਗੁਰੂ ਕਰਕੇ ਰਾਗੀ ਜੱਥੇ ਨੂੰ ਸਰਵਣ ਕਰੋ, ਭਾਈ ਹਰਜਿੰਦਰ ਸਿੰਘ ਜੀ ਤਿੰਨਾਂ ਦਾ ਜਥਾ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ। ਬੋਲਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਫਤਿਹ ਪ੍ਰਵਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੰਜਾਹ
1: ਆਪ ਸਤ ਸਿੰਘ ਜੀ ਇੰਨੇ ਹਾਜ਼ਰ ਪ੍ਰਵਾਨ ਕਰਨ ਜੀ ਕੀਰਤਨ ਕਰਦਾ ਤੋਂ ਹੋਈਆਂ ਭੁੱਲਾਂ ਲਿਖੀਆਂ ਬਖਸ਼ਣੀਆਂ ਜੀ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਭੁੱਲਾਂ ਨਾ ਚਤਾਰਨੀਆਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਜੀ ਫਤਿਹ ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋ ਕੀਰਤਨ ਸਰਵ ਕਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ ਪਿੰਡ ਲੌਂਗੋਦੇਵਾ ਜ਼ਿਲ੍ਹਾ ਜੀਰਾ ਦੀਆਂ ਸੰਗਤਾਂ ਵੱਲੋਂ ਅਖੰਡ ਪਾਠ ਦੋ ਹਾਲ ਚ ਆਰੰਭ ਹੋਏ ਨੇ ਅੱਜ ਐਤਵਾਰ ਨੂੰ ਭੋਗ ਪੈਣਗੇ ਤਿੰਨੇ ਦਿਨ ਆਪ ਜੀ ਨੂੰ ਬੇਨਤੀ ਦਰਸ਼ਨ ਦੇਣੇ ਇਸੇ ਤਰ੍ਹਾਂ ਨਗਰ ਦਾਦ ਜ਼ਿਲ੍ਹਾ ਲੁਧਿਆਣਾ ਸੋ ਅਖੰਡ ਪਾਠ ਉਹਨਾਂ ਦੇ ਆਰੰਭ ਨੇ ਕੱਲ੍ਹ ਨੂੰ ਉਹਨਾਂ ਦੇ ਭੋਗ ਪੈਣੇ ਨੇ ਅਤੇ ਉਹਨਾਂ ਵੱਲੋਂ ਵੀ ਸੇਵਾ ਹੋ ਰਹੀ ਹੈ ਆਪ ਜੀ ਨੂੰ ਬੇਨਤੀ ਦਰਸ਼ਨ ਦੇਣ ਦੀ ਸੋ ਸੰਥਿਆ ਦੀਆਂ ਕਲਾਸਾਂ ਆਰੰਭ ਹੋ ਚੁੱਕੀਆਂ ਨੇ ਸੱਤ ਤੋਂ ਅੱਠ ਦਾ ਟਾਈਮ ਆ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਔਰ ਗੁਰਦੁਆਰਾ ਸਾਹਿਬ ਵਿਖੇ 13 ਸਤੰਬਰ ਨੂੰ ਅਮਰ ਸੰਚਾਰ ਨੇ ਖੱਡੇ ਬਾਟੇ ਦੀ ਪੌਲ ਜਿਹੜੀ ਆ ਉਹ ਕਿਸੇ ਨੇ ਪ੍ਰਾਪਤ ਕਰਨੀ ਹੈ ਤਾਂ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ ਦਸਤਾਰ ਸਿਖਲਾਈ ਅੱਜ ਜਿਵੇਂ ਕਿ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦੀ ਹੈ ਹੁਣ ਭਾਈ ਗੁਰਪ੍ਰੀਤ ਸਿੰਘ ਜੀ ਪੰਦਰੀ ਕਲਵਾਰ ਢਾਡੀ ਜਥਾ ਢਾਡੀ ਵਾਰਾਂ ਇਤਿਹਾਸ ਸਰਵਣ ਕਰਾਉਣਗੇ ਸੋ ਆਓ ਬੜੇ ਪਿਆਰ ਨਾਲ ਸਰਵਣ ਕਰੀਏ ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੈ 2 ਨੰਬਰ ਵਿੱਚ ਅਖੰਡ ਪਾਠ ਸੇਵਾ ਆਰੰਭ ਹੈ ਉਸ ਤੋਂ ਬਾਅਦ ਉੱਥੇ

0: ਧਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀਆਂ ਗੁਰ ਸੰਗਤਾਂ ਧੰਨਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਆਓ ਸਭ ਤੋਂ ਪਹਿਲਾਂ ਮੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਦੋ ਨਗਰ, ਨਗਰ ਦਾਦ ਜ਼ਿਲ੍ਹਾ ਲੁਧਿਆਣਾ ਅਤੇ ਲੌਂਗੋ ਦੇਵਾ ਨੇੜੇ ਜੀਰਾ, ਇਹ ਨਗਰਾਂ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੈ, ਲੰਗਰਾਂ ਦੀਆਂ ਸਭਾਵਾਂ ਹੋ ਰਹੀਆਂ ਹਨ, ਹਰਜਸ ਹੋ ਰਿਹਾ ਹੈ, ਔਰ ਗੁਰਦੁਆਰਾ ਸਿੰਘ ਸਭਾ ਵੱਲੋਂ ਦੋ ਤਿੰਨ ਬੇਨਤੀਆਂ ਹਨ। ਸੰਥਿਆ ਕਲਾਸ 1 ਸਤੰਬਰ ਸ਼ਾਮ 7 ਤੋਂ 8 ਵਜੇ ਤੱਕ ਵੀਰਵਾਰ ਤੱਕ ਹੁੰਦੀ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ 6 ਵਜੇ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵੀਰਾਂ ਨੇ ਕਵਿਤਾ ਬੋਲੀ ਹੈ ਵੀ ਸਤਿਗੁਰ 'ਤੇ ਰੱਖ ਭਰੋਸਾ ਜਿੰਦੇ ਕਿਉਂ ਡੋਲਦੀ। ਸੋ ਪਿਆਰੇ ਖਾਲਸਾ ਜੀ, ਜਿਸ ਸਿੱਖ ਦਾ ਆਪਣੇ ਗੁਰੂ ਦੇ ਉੱਪਰ ਪੂਰਨ ਵਿਸ਼ਵਾਸ ਹੈ ਉਹ ਕਦੇ ਵੀ ਡੋਲਦਾ ਨਹੀਂ ਹੈ, ਅਤੇ ਡੋਲਣ 'ਤੇ ਰੱਖਿਓ ਪ੍ਰਭੂ ਨਾਨਕ ਦੇ ਘਰ ਹੱਥ। ਜਦੋਂ ਆਪਾਂ ਡੋਲ ਜਾਂਦੇ ਹਾਂ ਜਾਂ ਮੁਸੀਬਤਾਂ ਪੈ ਜਾਂਦੀਆਂ ਜਾਂ ਔਕੜ ਪੈ ਜਾਂਦੀ ਹੈ, ਫਿਰ ਆਪਾਂ ਗੁਰੂ ਸਾਹਿਬ ਦੇ ਮੁਬਾਰਕ ਚਾਨਾ ਜਾ ਕੇ ਅਰਦਾਸ ਕਰਦੇ ਹਾਂ। ਬਿਰਥੀ ਕਦੇ ਨਾ ਹੋ ਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਧਾਸ। ਜਦੋਂ ਗੁਰੂ ਸਾਹਿਬ ਦੇ ਮੁਬਾਰਕ ਚਾਨਾ 'ਚ ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਅਰਦਾਸਾਂ ਸਾਰਿਆਂ ਦੀਆਂ ਹੀ ਸੁਣਦਾ ਹੈ। ਵਿਸ਼ਵਾਸ ਪੱਕਾ ਚਾਹੀਦਾ, ਵਿਸ਼ਵਾਸ ਜਿਹਨਾਂ ਨੂੰ ਹੈ ਨਹੀਂ ਕਰ ਸਕਦੇ ਮੰਜ਼ਲ ਪਾਰਨਾ। ਜੇ ਵਿਸ਼ਵਾਸ ਅਧੂਰਾ ਹੈ, ਵਿਸ਼ਵਾਸ ਸਤਿਗੁਰ ਦੇ ਚਾਨਾਂ 'ਤੇ ਪੂਰਾ ਨਹੀਂ ਹੈ ਵੀ ਜਾਣੇ ਵੀ ਹਾਂ ਕੰਮ ਹੋਊਗਾ ਕਿ ਨਹੀਂ ਹੋਊਗਾ, ਕੰਮ ਬਣੂੰਗਾ ਕਿ ਨਹੀਂ ਬਣੂੰਗਾ, ਫਿਰ ਤਾਂ ਅੱਧ ਵਿਚਾਲੇ ਲਟਕੇ ਰਹਾਂਗੇ। ਅਤੇ ਜੇ ਪੂਰਨ ਵਿਸ਼ਵਾਸ ਹੈ ਤਾਂ ਸਾਰਾ ਕੁਝ ਗੁਰੂ ਤੋਂ ਪ੍ਰਾਪਤ ਕਰ ਸਕਦੇ। ਇੱਕ ਵਿਸ਼ਵਾਸ ਦੀ ਹੀ ਗਾਥਾ ਜੋ ਕੱਲ੍ਹ ਆਰੰਭੀ ਸੀ, ਪਰਾਕਰਨ ਮੇਰਾ ਇਤਿਹਾਸ ਆ, ਉਸ ਨੂੰ ਅੱਗੇ ਤੋਂ ਦਾ ਯਤਨ ਕਰਦੇ ਹੈ। ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਕਹੋ ਸਤਿਨਾਮ ਸ਼੍ਰੀ ਵਾਹਿਗੁਰੂ। ਬੀਬੀ ਸੂਰਤੀ ਜੀ ਦਾ ਪਤਾ ਭਾਈ ਆਕਲ ਜੀ ਹੈ, ਵੱਡੇ ਘਰ ਵਿੱਚ ਇਸ ਬੱਚੀ ਦਾ ਜਨਮ ਹੋਇਆ, ਮਾਤਾ ਚੜ੍ਹਾਈ ਕਰ ਗਈ ਹੈ ਅਤੇ ਇਹਦਾ ਵਿਆਹ ਰੱਖਿਆ ਹੋਇਆ ਹੈ। ਵਿਆਹਣ ਵਾਸਤੇ ਤਕਲਾਨੀ ਪਿੰਡ ਤੋਂ ਭਾਈ ਸਾਧੇ ਦਾ ਪੁੱਤਰ ਭਾਈ ਸਾਧੂ ਆਇਆ ਹੈ। ਜਿਹੜਾ ਤਕਲਾਣੀ ਵਾਲਾ ਪਰਿਵਾਰ ਹੈ ਉਹ ਸਰਵਰ ਸਖੀ ਸੁਲਤਾਨ ਨੂੰ ਮੰਨਣ ਵਾਲੇ ਹੈ। ਜਿਹੜਾ ਭਾਈ ਅਕਲ ਦਾ ਪਰਿਵਾਰ ਹੈ ਇਹ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਹੈ, ਗੁਰੂ ਨਾਨਕ ਦੇ ਤਖ਼ਤ ਨੂੰ ਮੰਨਦੇ ਹੈ। ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਤਖ਼ਤ 'ਤੇ ਜਾਂਦੇ ਆ ਔਰ ਗੁਰੂ ਨੂੰ ਨਮਸਤਕ ਹੁੰਦੇ ਹੈ। ਜਦੋਂ ਉਸ ਬੱਚੀ ਦਾ ਡੋਲਾ ਤੁਰਦਾ ਹੈ ਕੁਛ ਤਾਂ ਉੱਥੇ ਹੀ ਘੁਸਣਮਸ ਸ਼ੁਰੂ ਹੋ ਜਾਂਦੀ ਹੈ ਵੀ ਗਲਤ ਗੱਲ ਬਣ ਗਈ ਹੈ, ਜੋੜਨੀ ਕਜੋੜ ਹੋ ਗਿਆ, ਇਹਨਾਂ ਦਾ ਕਲੇਸ਼ ਰਿਹਾ ਕਰੂਗਾ। ਇਸ ਬੱਚੀ ਨੇ ਕਹਿਣਾ ਆਪਾਂ ਗੁਰੂ ਦੇ ਦਰ 'ਤੇ ਜਾਣਾ, ਅਤੇ ਸਹੁਰਾ ਵਾਲਾ ਪਰਿਵਾਰ ਕਹੂਗਾ ਆਪਾਂ ਜੋ ਫਲਾਨੇ ਦਾ ਮੇਲਾ ਹੈ, ਫਲਾਨੇ ਦਾ ਮੇਲਾ ਆਪਾਂ ਉੱਧਰ ਜਾਣਾ, ਸਰਵ ਸਖੀ ਸੁਲਤਾਨ ਉਹਨਾਂ ਦੇ ਕੋਲੇ ਜਾਣਾ, ਕਿਤੇ ਜਤੀ ਪੈਦਾ ਮੇਲਾ ਆ ਗਿਆ, ਕਿਤੇ ਭੈਰੋ ਦਾ ਆ ਗਿਆ, ਕਿਤੇ ਕਿਹੜੀ ਦੇਵੀ ਦਾ ਆ ਗਿਆ, ਉੱਧਰ ਇਹਨੂੰ ਲੈ ਕੇ ਜਾਣਗੇ। ਪਰ ਇਸ ਬੱਚੀ ਨੇ ਜਾਣਾ ਨਹੀਂ ਹੈ ਕਿਉਂਕਿ ਇਹ ਗੁਰੂ ਵਾਲੇ ਹਨ। ਅਤੇ ਉਹ ਬੱਚੀ ਬੀਬੀ ਸੂਰਤੀ ਡੋਲੇ ਵਿੱਚ ਬਹਿ ਤਾਂ ਜਾਂਦੀ ਹੈ ਪਰ ਅਰਦਾਸ ਕਰਦੀ ਹੈ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੁਬਾਰਕ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਸਹੁਰੇ ਘਰ ਜਾਣ ਤੋਂ ਪਹਿਲਾਂ ਮੇਰੇ ਪਤੀ ਨੂੰ ਤੁਸੀਂ ਗੁਰਮੁਖ ਬਣਾ ਲਓ, ਅਤੇ ਨਹੀਂ ਮੇਰੀ ਰਾਹ 'ਚ ਹੀ ਮੌਤ ਹੋ ਜਾਵੇ, ਕੁਛ ਖਾ ਕੇ ਨਹੀਂ ਮੈਂ ਮਰਨਾ, ਲਿਜਾਣਾ ਤਾਂ ਤੁਸੀਂ ਹੈਗਾ ਹੀ ਹੈ, ਵੀ ਕੀ ਫਾਇਦਾ ਸਦਾ ਕਲੇਸ਼ ਰਿਹਾ ਕਰੂਗਾ, ਤੂੰ ਮੌਤ ਮਨਜ਼ੂਰ ਆ, ਮੌਤ ਦੇ ਦਿਓ ਮੈਨੂੰ। ਆਏ ਉਸ ਬੱਚੀ ਅਰਦਾਸ ਕਰਕੇ ਡੋਲੇ ਵਿੱਚ ਬਹਿ ਗਈ ਆ, ਕੁਹਾਰਾਂ ਨੇ ਡੋਲਾ ਚੱਕ ਲਿਆ ਏ, ਧੀ ਵਾਲਾ ਮਾਫ਼ੀ ਮੰਗਦਾ ਲੜਕੇ ਵਾਲਿਆਂ ਤੋਂ ਕਿਉਂਕਿ ਬਰਾਤ ਕਈ ਦਿਨ ਰਹਿੰਦੀ ਹੁੰਦੀ ਉਦੋਂ, ਭਾਈ ਆਕਲ ਜੀ ਭਾਈ ਸਾਧੇ ਦੇ ਪਰਿਵਾਰ ਜਿਹੜੇ ਬਰਾਤੀ ਆ ਇਸ ਨੂੰ ਤੋਂ ਮਾਫ਼ੀ ਮੰਗਦਾ ਵੀ ਤੁਸੀਂ ਇੰਨੇ ਦਿਨ ਰਹੇ ਹੋ, ਤੁਹਾਡੀ ਸੇਵਾ 'ਚ ਕੋਈ ਕਮੀ ਆ ਗਈ ਹੋਵੇ ਤਾਂ ਮੈਂ ਗਲਤੀ ਮੰਨਦਾ। ਐਂ ਕਹਾਰ ਡੋਲਾ ਚੱਕੀ ਜਾਂਦੇ ਹੈ ਅਤੇ ਬੀਬੀ ਸੂਰਤੀ ਦੇ ਰਾਹਾਂ 'ਚ ਮੀਰੀ ਪੀਰ ਦੇ ਮਾਲਕਾਂ ਨੇ ਦੀਵਾਨ ਸਜਾਤੇ ਹੈ, ਕਿਉਂਕਿ ਭਾਈ ਕੀ ਡਰੋਲੀ ਆਏ ਹੋਏ ਸੀਗੇ ਆਪਣੇ ਸਾਂਢੂ ਬਾਬਾ ਸਾਈ ਦਾਸ ਅਤੇ ਬੀਬੀ ਰਾਮੋ ਨੇ ਨਵਾਂ ਮਕਾਨ ਪਾਇਆ, ਉੱਥੇ ਦੀਵਾਨ ਸਜਦੇ ਸੀਗੇ, ਮੁਬਾਰਕ ਚੰਨ ਪਾਏ ਗੁਰੂ ਸਾਹਿਬ ਨੇ, ਅਤੇ ਅਖੀਰਲਾ ਦੀਵਾਨ ਗੁਰੂ ਸਾਹਿਬ ਨੇ ਉਹਦੇ ਰਾਹਾਂ 'ਚ ਸਜਾਤਾ ਜਿੱਧਰੇ ਡੋਲਾ ਜਾਣਾ ਸੀਗਾ। ਅਤੇ ਜਦੋਂ ਦੀਵਾਨ ਸਜਿਆ ਹੋਇਆ ਏ ਅਤੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਦੀ ਮਿੱਠੀ ਮਿੱਠੀ ਧੁਣ ਕੰਨਾਂ 'ਚ ਪੈ ਰਹੀ ਹੈ, ਬੀਬੀ ਸੂਰਤੀ ਨੇ ਪੱਲੂ ਤਾਂ ਚੱਕ ਕੇ ਘੁੰਡ ਪਿੱਛੇ ਕੀਤਾ, ਮੂੰਹ ਬਾਹਰ ਕੱਢਿਆ, ਔਰ ਸੇਵਾਦਾਰ ਤੁਰੇ ਜਾਂਦੇ, ਸੰਗਤ ਤੁਰੀ ਜਾਂਦੀ ਹੈ। ਇੱਕ ਵੀਰ ਨੂੰ ਆਵਾਜ਼ ਮਾਰ ਕੇ ਕਹਿੰਦੀ, ਵੀਰ ਕਿੱਥੇ ਚੱਲਿਆ? ਉਹ ਕਹਿੰਦਾ, ਭੈਣੇ ਛੇਵੇਂ ਪਾਤਸ਼ਾਹ ਆਏ ਹੈ, ਮੀਰੀ ਪੀਰ ਦੇ ਮਾਲਕ ਉਹਨਾਂ ਦੇ ਦੀਵਾਨ ਸਜੇ ਹੈ। ਕਹਿੰਦੀ, ਠੀਕ ਹੈ ਵੀਰ, ਮੈਂ ਵੀ ਦਰਸ਼ਨ ਕਰਨ ਵਾਸਤੇ ਆਉਣੀ ਹੈ। ਹੁਣ ਉਹ ਬੀਬੀ ਸੂਰਤੀ ਡੋਲੇ ਵਿੱਚ ਬੈਠੀ ਹੋਈ ਕਹਾਰਾਂ ਨੂੰ ਕਹਿੰਦੀ, ਵੀਰ ਮੇਰਾ ਡੋਲਾ ਰੋਕ ਦਿਓ, ਇੱਥੇ ਮੇਰਾ ਰੱਬ, ਮੇਰਾ ਸਤਿਗੁਰ, ਮੇਰੇ ਗੁਰੂ ਆਏ ਆ, ਮੈਂ ਉਹਨਾਂ ਦੇ ਦਰਸ਼ਨ ਕਰਨੇ ਹੈ। ਚਾਰੇ ਕੁਹਾਰ ਕਹਿੰਦੇ ਬੀਬੀ ਤੈਨੂੰ ਲੱਜਿਆ ਨਹੀਂ ਆਉਂਦੀ ਕੀ ਕਰ ਰਹੀ ਹੈ ਤੂੰ ਘੁੰਡ ਪਿੱਛੇ ਕਰਕੇ ਆ ਪੱਲੂ ਉੱਪਰ ਕਰਕੇ ਬਾਹਰ ਮੂੰਹ ਕੱਢਿਆ ਏ ਇਹ ਨਜ਼ਮ ਬਣਾਏ ਹੋਏ ਹੈ ਤੂੰ ਨਜ਼ਮ ਤੋੜਤੇ ਹੈ ਸਹੁਰਿਆਂ ਤੇ ਮਾਪਿਆਂ ਦੀ ਇੱਜ਼ਤ ਤੂੰ ਤਾਰ ਤਾਰ ਕਰਤੀ ਹੈ ਤੂੰ ਮੂੰਹ ਬਾਹਰ ਕਿਉਂ ਕੱਢਿਆ ਕਿਉਂ ਰੌਲਾ ਪਾਉਣੀ ਹੈ ਇਹ ਮੇਲੇ ਤੋਂ ਤੂੰ ਕੀ ਲੈਣਾ ਹੈ ਜਦੋਂ ਤੂੰ ਆਪਦੇ ਸਹੁਰੇ ਘਰੇ ਜਾਏਂਗੀ ਬੜੇ ਮੇਲੇ ਲੱਗਦੇ ਆ ਤੈਨੂੰ ਉੱਥੇ ਮੇਲੇ ਤੇ ਲੈ ਜਾਣਗੇ ਅਨਪੜ੍ਹ ਟੋਲਾ ਉਹ ਕੁਹਾਰ ਗੁਰੂ ਦੇ ਸਤਸੰਗ ਨੂੰ ਮੇਲਾ ਹੀ ਦੱਸੀ ਜਾਣ ਉਹ ਕਹਿੰਦੇ ਬੀਬੀ ਅਸੀਂ ਗਰੀਬ ਹਾਂ ਮਜ਼ਦੂਰ ਹੈ ਪਿੱਛੇ ਤੇਰੇ ਪਤੀ ਤੇਰਾ ਸਹੁਰਾ ਸਾਰੇ ਬਰਾਤੀ ਆਉਂਦੇ ਹੋਣੇ ਹੈ ਅਸੀਂ ਜੇ ਡੋਲਾ ਰੋਕ ਲਿਆ ਸਾਨੂੰ ਕੀ ਕਹਿਣਗੇ ਅਸੀਂ ਗਰੀਬ ਹਾਂ ਬੀਬੀ ਬੈਠੀ ਰਹਿ ਆਪਾਂ ਜਾਣਾ ਹੈ ਜਾਣਾ ਬੜੀ ਦੂਰ ਹੈ ਬੀਬੀ ਸੂਰਤੀ ਕਹਿੰਦੀ ਵੀਰ ਤੁਸੀਂ ਮੇਰੇ ਸਹੁਰੇ ਪਰਿਵਾਰ ਤੋਂ ਮਿਹਨਤ ਮਜ਼ਦੂਰੀ ਵੀ ਲੈ ਲਿਓ ਬੀਬੀ ਸੂਰਤੀ ਦੇ ਕੰਗਣ ਪਾਏ ਸੀ ਸੋਨੇ ਦੇ ਉਹਨੇ ਉਤਾਰ ਲਏ ਹੈ ਕਹਿੰਦੀ ਮੈਂ ਆਹ ਕੰਗਣ ਕੀ ਕਰਨਾ ਮੇਰੇ ਵਾਸਤੇ ਮਿੱਟੀ ਹੈ ਸੋਨਾ ਜੇ ਮੇਰੇ ਗੁਰੂ ਦੇ ਦਰਸ਼ਨ ਨਾ ਹੋਏ ਉਹ ਕਹਿੰਦੀ ਵੀਰੋ ਮੇਰੇ ਕੋਲ ਚਾਰ ਕੰਗਣ ਹੈ ਸੋਨੇ ਦੇ ਤੁਸੀਂ ਡੋਲਾ ਰੋਕੋ ਮੈਂ ਤੁਹਾਨੂੰ ਇੱਕ ਕੰਗਣ ਦੇ ਦੂੰ ਇਹ ਵੀ ਲੈ ਲਿਓ ਅਤੇ ਉਹਨਾਂ ਤੋਂ ਪੈਸੇ ਵੀ ਲੈ ਲਿਓ ਮਿਹਨਤ ਮਜ਼ਦੂਰੀ ਵੀ ਲੈ ਲਿਓ ਮੈਂ ਕਿਸੇ ਨੂੰ ਦੱਸਦੀ ਨਹੀਂ ਹਾਂ ਉਹ ਵਿਚਾਰੇ ਗਰੀਬ ਹੈ ਲਾਜ ਬਸ ਆ ਗਏ ਹੈ ਇੱਕ ਵੱਡਾ ਸਾਰਾ ਬਰੋਟਾ ਬੋਹੜ ਦਾ ਦਰਖਤ ਉਹਦੇ ਥੱਲੇ ਉਹਨਾਂ ਨੇ ਡੋਲਾ ਰੋਕਤਾ ਏ ਅਤੇ ਬੀਬੀ ਸੂਰਤੀ ਡੋਲੇ 'ਚੋਂ ਬਾਹਰ ਆ ਗਈ ਹੈ ਇੱਕ ਇੱਕ ਕੰਗਣ ਉਹਨਾਂ ਚਾਰਾਂ ਦੀਆਂ ਐਂ ਤਲੀਆਂ 'ਤੇ ਰੱਖਤਾ ਬੁੱਕ ਦੇ ਵਿੱਚ ਕਹਿੰਦੇ ਆ ਸਾਂਭ ਲਓ ਲਕੋ ਲਓ ਉਹ ਚਾਰੇ ਕੁਹਾਰ ਕਹਿੰਦੇ ਬੀਬੀ ਤੂੰ ਤਾਂ ਚੱਲੀ ਆ ਮੇਲੇ 'ਚ ਅਤੇ ਪਿੱਛੇ ਬਰਾਤੀ ਆ ਗਏ ਅਸੀਂ ਕੀ ਕਹਾਂਗੇ ਬੀਬੀ ਸੂਰਤੀ ਕਹਿੰਦੀ ਕਹਿ ਦਿਓ ਤੁਸੀਂ ਬਈ ਪੇਕੇ ਪਰਿਵਾਰ ਤੋਂ ਚੱਲ ਕੇ ਬੀਬੀ ਇੱਥੋਂ ਤੱਕ ਤਾਂ ਠੀਕ ਠਾਕ ਆਈ ਹੈ ਇੱਥੇ ਆ ਕੇ ਪਤਾ ਨਹੀਂ ਬੀਬੀ ਨੂੰ ਕੀ ਭੂਤ ਚਿੰਬੜ ਗਿਆ ਚੀਕ ਮਾਰੀ ਹੈ ਅਸੀਂ ਡੋਲਾ ਥੱਲੇ ਰੋਕਿਆ ਔਰ ਛਾਲ ਮਾਰ ਕੇ ਆ ਮੇਲੇ 'ਚ ਤੁਰ ਗਈ ਹੈ ਲੱਭ ਲਓ ਅਸੀਂ ਇੱਥੇ ਬੈਠੇ ਹਾਂ ਮੇਰੇ ਸਿਰ ਮੜ ਦਿਓ ਸਾਰਾ ਕੁਝ ਇਹ ਦੱਸ ਕੇ ਬੀਬੀ ਸੂਰਤੀ ਲਾਲ ਸੂਹਾ ਸੂਟ ਪਾਇਆ ਹੈ ਵਿਆਹ ਵਾਲੀ ਲੜਕੀ ਹੈ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਦੇ ਪਾਵਨ ਦੀਵਾਨ ਸਜੇ ਉੱਥੇ ਪਹੁੰਚ ਗਈ ਦਰਬਾਰ ਵਿੱਚ ਮਹਾਰਾਜ ਤਖ਼ਤ 'ਤੇ ਬੈਠੇ ਹੈ ਅਮਰ ਪ੍ਰਵਚਨ ਸੰਗਤਾਂ ਨੂੰ ਸਰਵਣ ਕਰਾ ਰਹੇ ਹੈ ਬੀਬੀਆਂ ਬੈਠੀਆਂ ਹਨ ਭਾਈ ਵੀਰ ਬੈਠੇ ਹੈ ਕਹਿੰਦੇ ਆ ਵੀ ਸੁਭਾਗ ਜੋੜੀ ਹੈ ਧੰਨ ਭਾਗ ਹੈ ਲੜਕੀ ਇਕੱਲੀ ਆਈ ਹੈ ਇਹਦਾ ਪਤੀ ਪਤਾ ਨਹੀਂ ਪਿੱਛੇ ਰਹਿ ਗਿਆ ਹੋਊਗਾ ਇਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਹੈ ਬੀਬੀ ਸੂਰਤੀ ਨੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲਿਆ ਐਂ ਦੰਡੌਤ ਵੰਦਨਾ ਕੀਤੀ ਹੈ ਔਰ ਬੀਬੀਆਂ ਵਾਲੇ ਪਾਸੇ ਮੂਹਰੇ ਬਹਿ ਗਈ ਹੈ ਕਿ ਅੱਜ ਮੈਂ ਆਪਣੇ ਸਤਿਗੁਰ ਦੇ ਮੀਰੀ ਪੀਰ ਦੇ ਮਾਲਕਾਂ ਦੇ ਰੱਜ ਕੇ ਦਰਸ਼ਨ ਕਰ ਲਾਂ ਔਰ ਗੁਰੂ ਸਾਹਿਬ ਅਮਰ ਪ੍ਰਵਚਨ ਸੰਗਤਾਂ ਨੂੰ ਸਰਵਣ ਕਰਾ ਰਹੇ ਹੈ ਉਧਰੋਂ ਦੂਜੇ ਪਾਸੇ ਬਰਾਤੀ ਆ ਗਏ ਹੈ ਭਾਈ ਸੱਧੂ ਆ ਗਿਆ ਬੀਬੀ ਸੂਰਤੀ ਦੇ ਘਰ ਵਾਲਾ ਭਾਈ ਸਾਧਾ ਆ ਗਿਆ ਉਹਦਾ ਸਹੁਰਾ ਹੋਰ ਸਾਰੇ ਜੋ ਬਰਾਤੀ ਆਏ ਸੀ ਸਾਰੇ ਆ ਗਏ ਕੁਹਾਰਾਂ ਨੂੰ ਆ ਕੇ ਕਹਿੰਦੇ ਕੁਹਾਰੋ ਕੀ ਹੋ ਗਿਆ ਤੁਹਾਨੂੰ ਆ ਡੋਲਾ ਇੱਥੇ ਕਿਉਂ ਰੋਕਿਆ ਜਾਂ ਦੇਖਿਆ ਡੋਲੇ ਵਾਲੀ ਵਿੱਚ ਹੈ ਨੀ ਕਿੱਥੇ ਗਈ ਡੋਲੇ ਵਾਲੀ ਉਹ ਕੁਹਾਰ ਕਹਿੰਦੇ ਜੀ ਪੇਕੇ ਘਰੇ ਤੋਂ ਚੱਲ ਕੇ ਡੋਲੇ ਵਿੱਚ ਬੈਠੀ ਹੈ ਬੀਬੀ ਅਸੀਂ ਚੱਲ ਕੇ ਆਏ ਇੱਥੋਂ ਤੱਕ ਇੱਥੋਂ ਤੱਕ ਤਾਂ ਬੀਬੀ ਠੀਕ ਠਾਕ ਆਈ ਹੈ ਇੱਥੇ ਆ ਕੇ ਪਤਾ ਨਹੀਂ ਬੀਬੀ ਨੂੰ ਕੀ ਭੂਤ ਚਿੰਬੜ ਗਿਆ ਚੀਖਾਂ ਮਾਰੀਆਂ ਹੁਣ ਅਸੀਂ ਡੋਲਾ ਥੱਲੇ ਲਾਇਆ ਏ ਤੇ ਬੀਬੀ ਉਹ ਜਿਹੜੀ ਲੜਕੀ ਵਿੱਚ ਬੈਠੀ ਸੀ ਛਾਲ ਮਾਰ ਕੇ ਮੇਲੇ 'ਚ ਉੱਠ ਗਈ ਹੈ ਜਾਓ ਲੱਭ ਲਓ ਸਾਨੂੰ ਕੀ ਪਤਾ ਸੀ ਇੱਥੇ ਬੈਠੇ ਡੋਲੇ ਦੇ ਰੱਖ ਲਓ ਹੁਣ ਸੁਣਿਓ ਉਹ ਭੜਕਾਉਂਦੇ ਆ ਸਾਰੇ ਭਾਈ ਸੱਧੂ ਦੇ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਕਹਿੰਦੇ ਜਿਸ ਨੇ ਜਿਸ ਲੜਕੀ ਨੇ ਦੇਖੋ ਦਾਦਕਿਆਂ ਤੇ ਨਾਨਕਿਆਂ ਦੇ ਵਿੱਚ ਗੁਣ ਰਲਦੇ ਹੁੰਦੇ ਆ ਧੀ ਦੇ ਵਿੱਚ ਜੋ ਸੰਸਕਾਰ ਭਰੇ ਹੁੰਦੇ ਆ ਵੀ ਭਾਈ ਚੰਗਾ ਸਿਖਾਇਆ ਚੰਗੇ ਗੁਣ ਹੈ ਉਹ ਕਹਿੰਦੇ ਜਿਹੜੀ ਅੱਜ ਹੀ ਇਹ ਡੋਲੇ ਵਿੱਚੋਂ ਛਾਲ ਮਾਰ ਕੇ ਮੇਲਿਆਂ ਚਲੀ ਗਈ ਹੈ ਸਹੁਰਿਆਂ ਤੇ ਪੇਕਿਆਂ ਦੀ ਇੱਜ਼ਤ ਮਿੱਟੀ 'ਚ ਰੋਲਤੀ ਨਜ਼ਮ ਬਣਾਏ ਸੀ ਕੋਈ ਸਿਆਣੇ ਬਜ਼ੁਰਗ ਨਜ਼ਮ ਬਣਾਏ ਹੈ ਵੀ ਪੇਕੇ ਘਰੋਂ ਲੜਕੀ ਡੋਲੇ 'ਚ ਬੈਠੇ ਸਹੁਰੇ ਘਰੇ ਜਾ ਕੇ ਲਾਉਂਦੇ ਆ ਇਹ ਨਜ਼ਮ ਬਣਾਏ ਤਾਰ ਤਾਰ ਕਰਤੀ ਹੈ ਪੱਗ ਰੋਲਤੀ ਹੈ ਉਹ ਕਹਿੰਦੇ ਬੜਾ ਕੁਛ ਕਿਹਾ ਔਰਤਾਂ ਵਾਲੇ ਪਰ ਮੈਂ ਨਹੀਂ ਕਹਿਣਾ ਚਾਹੁੰਦਾ ਭੜਕਾਉਂਦੇ ਆ ਉਹਨੂੰ ਬਈ ਜਿਹੜੀ ਅੱਜ ਹੀ ਡੋਲੇ ਵਿੱਚੋਂ ਭੱਜ ਕੇ ਮੇਲਿਆਂ 'ਚ ਉੱਠ ਗਈ ਕਦੇ ਨੀ ਤੈਨੂੰ ਤਿੰਨ ਖੁੰਜੇ ਚਾਰ ਖੁੰਜੇ ਪਰੌਠੇ ਖਵਾਉਂਦੀ ਆ ਤੇਰੀ ਮਾਂ ਦਾ ਸਿਰ ਨੀ ਘੁੱਟੂਗੀ ਉਹਦੇ ਗੋਡੇ ਨੀ ਘੁੱਟੂ ਉਹਦਾ ਗਲਾ ਘੁੱਟੂਗੀ ਓਏ ਇਹ ਤਾਂ ਜਾਦੂਗਰਨੀ ਮਿਲ ਗਈ ਹੈ ਉਹ ਕਹਿੰਦੇ ਇਉਂ ਕਰ ਆ ਤੇਰੇ ਕੋਲੇ ਤਲਵਾਰ ਹੈ ਤਲਵਾਰ ਮਿਆਨ 'ਚੋਂ ਬਾਹਰ ਕੱਢ ਲਾ ਆ ਲਹਿਰਾਉਂਦਾ ਜਾ ਮੇਲੇ ਵਿੱਚ ਜਿੱਥੇ ਤੈਨੂੰ ਮਿਲ ਗਈ ਉਹਦਾ ਗਾਟਾ ਲਾ ਕੇ ਆ ਜੀ ਸਿਰ ਲਾ ਦੀ ਉਹਦਾ ਸਾਡੇ ਕੋਲ ਆ ਜੀ ਆਪੇ ਤੈਨੂੰ ਦੁਬਾਰਾ ਵਿਆਹ ਲਾਂਗੇ ਫਿਰ ਕੀ ਹੋ ਗਿਆ
1: ਉਹ ਮਨਮੁੱਖਾਂ ਦਾ ਟੋਲਾ, ਉਹ ਸਾਰੇ ਬਰਾਤੀ ਭਾਈ ਸੱਧੂ ਨੂੰ ਜੋ ਬੀਬੀ ਸੂਰਤੀ ਦੇ ਘਰ ਵਾਲਿਆਂ ਕੋ ਭੜਕਾ ਕੇ ਸਤਸੰਗ ਵਾਲੇ ਪਾਸੇ ਜਿਵੇਂ ਤੋਰਦੇ ਆ ਮੇਰੇ

ਮੇਰੇ ਕੰਨ ਭਰਤੇ ਆ ਸਾਰਿਆਂ ਨੇ ਵੀ ਛੱਡੀ ਨਾ ਉਹਨੂੰ, ਜਿੱਥੇ ਮਿਲ ਗਈ ਨਾ ਉਹਦਾ ਸਿਰ ਲਾ ਕੇ ਆ ਜੀ, ਤੈਨੂੰ ਦੁਬਾਰਾ ਵਿਆਹ ਲਾਂਗੇ, ਤੂੰ ਕਿਹੜਾ ਬੁੱਢਾ ਹੋ ਗਿਆ, ਐਨ ਪੂਰਾ ਭੜਕਾ ਤਾ। ਉਹਨੇ ਵੀ ਮੈਨ ਚੋ ਤਲਵਾਰ ਕੱਢ ਲਈ ਹੈ। ਭਾਈ ਸੱਧੂ ਨੇ ਤੁਰ ਪਿਆ ਦੀਵਾਨ ਵਾਲੇ ਪਾਸੇ, ਜਾਂਦਾ ਹੈ ਦੀਵਾਨ ਸਜਿਆ ਹੋਇਆ, ਸੇਵਾਦਾਰ ਖੜੇ ਹੈ। ਸੇਵਾਦਾਰਾਂ ਨੇ ਜਦ ਦੇਖਿਆ ਨਾ ਵੀ ਵਿਆਹ ਵਾਲਾ ਲੜਕਾ ਆਉਂਦਾ ਵਿਹਲਾ, ਇਹਨੇ ਮਿਆਨ ਚੋਂ ਤਲਵਾਰ ਬਾਹਰ ਕੱਢੀ। ਸੇਵਾਦਾਰ ਕਹਿੰਦੇ ਭਾਈ ਇੱਥੇ ਕਿਹੜਾ ਕੋਈ ਜੰਗ ਲੱਗੀ ਹੈ, ਤੈਨੂੰ ਕੋਈ ਖਤਰਾ ਨਹੀਂ ਹੈ, ਗੁਰੂ ਦਾ ਦਰਬਾਰ ਹੈ, ਜਿਹੜੀ ਤੇਰੀ ਤਲਵਾਰ ਹੈ ਉਹਨੂੰ ਮਿਆਨ 'ਚ ਪਾ ਲਾ। ਅਤੇ ਜਦੋਂ ਐਂ ਤਲਵਾਰ ਪਾਲੀ ਨਾ ਮਿਆਨ 'ਚ, ਤਾਂ ਸਣੇ ਜੋੜੇ ਦੀਵਾਨ ਵਾਲੇ ਪਾਸੇ ਜਾਣ ਲੱਗਿਆ। ਸੇਵਾਦਾਰ ਕਹਿੰਦੇ ਜੋੜੇ ਤਾਂ ਲਾਹ ਦੇ। ਜਦ ਜੋੜੇ ਲਾਹ ਦੇ ਜਦ ਜਾਣ ਲੱਗਿਆ, ਫਿਰ ਬੀਬੀਆਂ ਵਾਲੇ ਪਾਸੇ ਦੇਖਣ ਲੱਗ ਗਿਆ। ਉਹਨੇ ਕਿਹੜਾ ਕਿ ਦੇਖੀ ਸੀ, ਉਹਨੂੰ ਆਏ ਸੀ ਵੀ ਲਾਲ ਸੁਹਾ ਸੂਟ ਪਾਇਆ ਹੋਣਾ ਏ। ਸੇਵਾਦਾਰ ਕਹਿੰਦੇ ਬੀਬੀਆਂ ਵਾਲੇ ਪਾਸੇ ਕੀ ਦੇਖਦਾ, ਉਹ ਗੁਰੂ ਦੇ ਦਰਸ਼ਨ ਕਰ ਤੇ ਭਾਈਆਂ ਵਾਲੇ ਪਾਸੇ ਬੈਠ। ਉਹ ਕਹਿੰਦਾ ਵੀ ਵਾਕਈ ਮੇਰੇ ਘਰ ਵਾਲੀ ਜਾਦੂਗਰਨੀ ਮੈਨੂੰ ਮਿਲ ਗਈ ਆ, ਸਾਰਿਆਂ ਤੇ ਜਾਦੂ ਪਾਤਾ ਏ, ਇਹ ਸਾਰੇ ਇਹਦੀ ਬੋਲੀ ਬੋਲਦੇ, ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਹੈ, ਵੀ ਮੇਰੇ ਨਾਲ ਤਾਂ ਐਂ ਹੋ ਗਿਆ, ਝੂਠ ਹੋ ਗਿਆ, ਫਰੇਬ ਹੋ ਗਿਆ, ਧੋਖਾ ਹੋ ਗਿਆ। ਆਏ ਉਹਨਾਂ ਨੂੰ ਕਹਿਣ ਲੱਗਿਆ ਮੈਂ ਆਪਦੇ ਘਰ ਵਾਲੀ ਦੇਖਦਾ ਏ, ਜਦ ਰੌਲਾ ਪੈਣ ਲੱਗਿਆ ਮਾੜਾ ਸ਼ੋਰ ਹੋਇਆ, ਬੀਬੀ ਸੂਰਤੀ ਨੇ ਪਿੱਛੇ ਪਿੱਠ ਭਮਾਈ ਹੈ, ਦੇਖਿਆ ਉਹਨਾਂ ਕੋਲ ਜਾਵੜੀ ਸੇਵਾਦਾਰਾਂ ਕੋਲ, ਕਹਿੰਦੇ ਵੀਰ ਇਹ ਪਹਿਲੀ ਵਾਰੀ ਰੱਬ ਦੇ ਦਰਸ਼ਨ ਕਰਨ ਆਇਆ, ਗੁਰੂ ਦੇਵ ਨੂੰ ਕੁਝ ਨਾ ਕਹੋ, ਇਹਨੂੰ ਮੇਰੇ ਕੋਲ ਆ ਲੈਣ ਦਿਓ, ਮੈਂ ਆਪਦੇ ਕੋਲ ਬਿਠਾਉਣਾ, ਕੋਈ ਗੱਲ ਨਹੀਂ, ਅਸੀਂ ਥੋੜਾ ਸਮਾਂ ਚਲੇ ਜਾਣਾ। ਦੋਵੇਂ ਜਾਣੇ ਬੀਬੀਆਂ ਵਾਲੇ ਪਾਸੇ ਮੂਹਰੇ ਬਹਿ ਗਏ, ਕੋਲੇ ਬਿਠਾ ਲਿਆ, ਇਹ ਰੱਬ ਦੇ ਦਰਸ਼ਨ ਕਰ ਲਾ। ਕਹਿੰਦੀ ਕੰਨ ਵਿੱਚ ਕਹਿੰਦਾ ਇਹ ਭਾਈ ਸੱਧੂ ਬੀਬੀ ਸੂਰਤੀ ਦੇ ਘਰ ਵਾਲਾ, ਕਹਿੰਦਾ ਕਹਿੰਦਾ ਜਮਾ ਹੀ ਤੂੰ ਇੱਜ਼ਤ ਰੋਲਤੀ ਹੈ, ਤਾਰ ਤਾਰ ਕਰਤੀ ਹੈ, ਸਹੁਰਿਆਂ ਤੇ ਪੇਕਿਆਂ ਦੀ ਇੱਜ਼ਤ ਰੋਲਤੀ ਹੈ, ਕੋਈ ਨਜ਼ਮ ਬਣਾਏ ਹੁੰਦੇ ਤੂੰ ਤਾਂ ਨਜ਼ਮ ਹੀ ਛੱਕੇ ਤੇ ਟੰਗਤੇ ਆ, ਆ ਤੂੰ ਮੇਲੇ 'ਚ ਆ ਗਈ ਹੈ, ਆ ਚੱਲੀਏ ਕਿਰਾਂ। ਉਹਨੂੰ ਆਏ ਸੀ ਇੱਕ ਵਾਰੀ ਬਾਹਰ ਆ ਜਾਵੇ, ਮੈਂ ਉੱਥੇ ਜਾ ਕੇ ਤਾਂ ਸਿਰ ਲਾਹ ਦੂੰਗਾ। ਹੁਣੇ ਚੁੱਪ ਕਰਾ ਦਾ, ਕਹਿੰਦੀ ਰੱਬ ਬੈਠਾ, ਰੱਬ ਬੈਠਾ, ਰੱਬ ਉੱਲੂਆਂ ਨੂੰ ਰੱਬ ਨਹੀਂ ਦਿਸਦਾ ਹੈ, ਉਹ ਹਨੇਰੇ 'ਚ ਬੈਠੇ ਹੈ, ਕਹਿੰਦੇ ਸਾਰਾ ਕੁਛ ਹਨੇਰਾ ਹੀ ਹੈ। ਇਹ ਕਾਗ ਹੈ ਜਿਹੜਾ ਮਨਮੁੱਖ ਹੈ, ਇਹ ਕਾਗ ਹੈ ਭਾਈ ਸੱਧੂ, ਉਹ ਸਰਵ ਸਖੀ ਸੁਲਤਾਨ ਨੂੰ ਮੰਨਣ ਮਾਰੇ ਅੱਜ ਹੰਸਾਂ ਦੀ ਕਤਾਰ ਵਿੱਚ ਬੈਠਾ, ਹੰਸ ਸਰੋਤੇ ਬੈਠੇ ਗੁਰਸੰਗਤ, ਔਰ ਗੁਰੂ ਸਾਹਿਬ ਮੋਤੀ ਵਰਸਾ ਰਹੇ ਹੈ, ਔਰ ਸਿੱਖ ਸੰਗਤਾਂ ਹੰਸਾਂ ਦੀ ਖੁਰਾਕ ਹੈ, ਮੋਤੀ ਚੁਗ ਰਹੇ ਹੈ। ਕਹਿੰਦੀ ਰੱਬ ਬੈਠਾ, ਰੱਬ ਦੇ ਪ੍ਰਵਚਨ ਸੁਣ ਲਾ, ਥੋੜ੍ਹਾ ਸਮਾਂ ਹੋਰ ਆ, ਬਸ ਦਰਸ਼ਨ ਕਰਕੇ ਚਲੇ ਜਾਣਾ। ਐਂ ਟਕਾ ਕੇ ਚੁੱਪ ਕਰਕੇ ਬਿਠਾ ਤਾ ਉਹਨੂੰ ਆਪਣੇ ਪਤੀ ਬੀਬੀ ਸੂਰਤੀ। ਇੱਧਰੋਂ ਹੁਣ ਦੀਵਾਨ ਦੀ ਸਮਾਪਤੀ ਹੋ ਗਈ ਹੈ, ਕਿਉਂਕਿ ਜੀ ਤੇ ਕਿਰਪਾ ਕਰਨੀ ਸੀ, ਜਿਹਦੀ ਖਾਤਰ ਦੀਵਾਨ ਸਜਾਏ ਸੀ, ਜੋੜੀ ਸੁਹਾਗ ਜੋੜੀ ਆਈ ਬੈਠੀ ਹੈ, ਜਦੋਂ ਸਮਾਪਤੀ ਹੋ ਗਈ ਹੈ, ਮੇਰੀ ਪੀੜ ਦੇ ਮਾਲਕ ਛੇਵੇਂ ਪਾਤਸ਼ਾਹ ਸੁਹਾਗ ਜੋੜੀ ਨੂੰ ਕੋਲੇ ਸਾਧਿਆ, ਕਹਿੰਦੇ ਬੱਚੇ ਹੋ ਉਰੇ ਆਓ ਕੋਲੇ। ਬੀਬੀ ਸੂਰਤੀ ਕਹਿੰਦੀ ਖੜਾ ਹੋ ਜਾ, ਆਪਾਂ ਨੂੰ ਸੱਦ ਦਿਆ ਆਪਦੇ ਪਤੀ ਨੂੰ। ਕਹਿੰਦੀ ਬੀਬੀ ਸੂਰਤੀ ਉਹਦਾ ਪਤੀ ਭਾਈ ਸੱਧੂ ਗੁਰੂ ਸਾਹਿਬ ਦੇ ਕੋਲੇ ਆ ਗਿਆ, ਮਾਰੇ ਤਖ਼ਤ ਬੈਠਿਆ ਕੋਲੇ ਖੜ ਗਏ। ਸੰਗਤਾਂ ਹੈਰਾਨ ਆ ਵੀ ਸੁਭਾਗ ਜੋੜੀ ਹੈ ਜਿਹਨੂੰ ਗੁਰੂ ਨੇ ਆਪ ਆਵਾਜ਼ ਮਾਰੀ ਹੈ, ਸਤਸੰਗ ਦੇ ਵਿੱਚੋਂ ਕਿੰਨੇ ਬੈਠੇ ਆ, ਹੋਰ ਨਾ ਕਿਸੇ ਨੂੰ ਆਵਾਜ਼ ਮਾਰ ਲਈ, ਮਹਾਰਾਜ ਨੇ ਆਪ ਆਵਾਜ਼ ਮਾਰੀ ਹੈ। ਹੁਣ ਉਸ ਬੱਚੀ ਨੂੰ ਉਹ ਬੇਟੀ ਨੂੰ ਕਹਿੰਦੇ ਹੈ ਪੁੱਤਰੀ, ਡੋਲੇ ਵਿੱਚ ਬੈਠਣ ਤੋਂ ਪਹਿਲਾਂ ਜੋ ਘਰੇ ਅੰਦਰ ਤੂੰ ਆਪਣੇ ਗ੍ਰਹਿ ਵਿਖੇ ਮੈਨੂੰ ਅਰਦਾਸ ਕੀਤੀ ਸੀਗੀ ਹਿਰਦੇ ਵਿੱਚੋਂ, ਉਹ ਸੁਣਾ ਦੇ ਸਾਰਿਆਂ। ਉਹ ਕਹਿੰਦੀ ਮਹਾਰਾਜ ਤੁਸੀਂ ਤਾਂ ਜਾਣੀ ਜਾਣੋ। ਮਹਾਰਾਜ ਕਹਿੰਦੇ ਮੈਂ ਤਾਂ ਜਾਣਦਾ, ਘਟ ਘਟ ਕੇ ਅੰਤਰ ਕੀ ਜਾਣ, ਭੋਲੇ ਬੁਰੇ ਕੀ ਪੀਰ ਪਛਾਣ, ਮੈਨੂੰ ਤਾਂ ਪਤਾ, ਤਾਂ ਹੀ ਤਾਂ ਛੱਡ ਕੇ ਡਰੋਲੀ ਬੀਬੀ ਗਏ ਤੇਰੇ ਰਾਹਾਂ 'ਚ ਦੀਵਾਨ ਸਜਾਇਆ, ਐਵੇਂ ਤਾਂ ਨਹੀਂ ਆਸ ਪਾਸੇ ਆ ਗਿਆ ਸੀ, ਡੋਲੀ ਛੱਡਤੀ ਹੈ, ਕਿੱਥੇ ਬੈਠ। ਸਾਰੇ ਹੈਰਾਨ ਹੋ ਗਏ ਵੀ ਗੁਰੂ ਸਾਹਿਬ ਕੀ ਕਰ ਰਹੇ ਹੈ, ਦਿੱਤੇ ਦੀਵਾਨ ਕਿੱਥੇ ਹੈ, ਤੇ ਹੁਣ ਕਹਿੰਦੇ ਪਰਲੇ ਪਾਸੇ ਦੀਵਾਨ ਸਜਾਉਣਾ, ਛੱਡ ਕੇ ਡਰੋਲੀ ਬੀਬੀ ਗਏ ਤੇਰੇ ਰਾਹਾਂ 'ਚ ਦੀਵਾਨ ਸਜਾਇਆ, ਕੀ ਲੋੜ ਸੀ ਸਾਨੂੰ ਆਉਣ ਦੀ, ਮੈਨੂੰ ਤਾਂ ਪਤਾ, ਮੈਂ ਤੇਰੀ ਅਰਦਾਸ ਸੁਣ ਕੇ ਆਇਆ ਇੱਥੇ। ਆ ਜਿਹੜੇ ਇੰਨੇ ਬੈਠੇ ਹੈ, ਇਹ ਕਿਹੜਾ ਅੰਤਰਜਾਮੀ ਹੈ, ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਗੁਰੂ ਸਾਹਿਬ ਹਿਰਦਿਆਂ ਦੀਆਂ ਸੁਣਦਾ ਹੈ, ਇਹਨਾਂ ਨੂੰ ਦੱਸ ਗਿਆ ਤਾਂ ਹੀ ਪਤਾ ਲੱਗੂ, ਤਾਂ ਹੀ ਵਿਸ਼ਵਾਸ ਬਣੂ ਇਹਨਾਂ ਦਾ। ਉਹ ਕਹਿੰਦੀ ਸੱਚੇ ਪਾਤਸ਼ਾਹ, ਮੈਨੂੰ ਜਦ ਪਤਾ ਲੱਗਿਆ ਕਿ ਜਿਹੜਾ ਮੇਰਾ ਸਹੁਰਾ ਪਰਿਵਾਰ ਹੈ ਇਹ ਸਰਵ ਸਖੀ ਸੁਲਤਾਨ ਨੂੰ ਮੰਨਣ ਵਾਲੇ ਆ, ਘੁਸਰ ਪੁਸਰ ਹੋ ਗਈ ਉੱਥੇ, ਮੇਰੀਆਂ ਸਹੇਲੀਆਂ ਵੀ ਦੱਸ ਕੇ ਗਈਆਂ, ਮੈਂ ਤਾਂ ਪਾਤਸ਼ਾਹ ਇਹ ਬੇਨਤੀ ਕਰੀ ਸੀਗੀ ਵੀ ਸਹੁਰੇ ਘਰ ਜਾਣ ਤੋਂ ਪਹਿਲਾਂ ਮੇਰੇ ਪਤੀ ਨੂੰ ਗੁਰਮੁਖ ਬਣਾ ਲਾ, ਨਹੀਂ ਮੇਰੀ ਰਾਹ 'ਚ ਮੌਤ ਹੋ ਜਾਵੇ, ਸਾਡੀ ਨਿਬੜੀ ਨਹੀਂ ਹੈ, ਇਹ ਜੋੜ ਨਹੀਂ ਕਜੋੜ ਹੋਇਆ, ਇਹ ਕਜੋੜ ਹੈ। ਮੈਂ ਕਹੂੰ ਗੁਰੂ ਦੇ ਦਰ 'ਤੇ ਜਾਣਾ, ਇਹਨੇ ਕਹਿਣਾ ਅੱਜ ਫਲਾਨੀ ਦੇਵੀ ਦਾ ਮੇਲਾ, ਅੱਜ ਫਲਾਨੀ ਦੇਵੀ ਦਾ ਮੇਲਾ, ਅੱਜ ਭੈਰੋ ਜੇਤੀ 'ਤੇ ਜਾਣਾ, ਅੱਜ ਲਾਲਾਂ ਵਾਲੇ ਪੀਰ 'ਤੇ ਜਾਣਾ, ਇਹ ਮੈਨੂੰ ਉੱਧਰ ਲਈ ਫਿਰਨਗੇ। ਮੈਂ ਕਹੂੰ ਮੈਂ ਗੁਰੂ ਵਾਲੇ ਪਾਸੇ ਜਾਣਾ, ਲੜਾਈ ਦਾ ਆਪੇ ਹੋ ਕਲੇਸ਼। ਇਸੇ ਕਰਕੇ ਕਿਹਾ ਸੀ ਮਹਾਰਾਜ ਕਰੋ ਕਿਰਪਾ। ਗੁਰੂ ਸਾਹਿਬ ਨੇ ਸੁਹਾਗ ਜੋੜੀ ਦੇ ਸਿਰ 'ਤੇ ਮੇਰੇ ਪਰ ਹੱਥ ਰੱਖਤਾ, ਉਹਦਾ ਸਰੀਰ ਹਰਕਤ ਕੀਤਾ ਹੈ ਭਾਈ ਸੱਧੂ ਦਾ, ਜਿਹੜਾ ਸੀਗਾ ਮੈਲ ਹੰਕਾਰ ਉਹ ਇੱਕ ਪਾਸੇ ਹੋ ਗਈ, ਜਿਹੜਾ ਹੰਕਾਰੀ ਮਾਨ ਆ ਨਾ
ਹੰਕਾਰੀ ਮਨ ਗੁਰੂ ਦੇ ਮੱਥੇ ਨਹੀਂ ਲੱਗਦਾ। ਮਾਫ ਕਰਿਓ, ਆਪਾਂ ਸੋਚ ਕੇ ਆਈ ਐਂ ਕਰਾਂਗੇ ਐਂ ਕਰਾਂਗੇ, ਹੰਕਾਰੀ ਮਨ ਪਿੱਛੇ ਰਹਿ ਜਾਂਦਾ। ਜਦੋਂ ਗੁਰੂ ਦੇ ਪਾਵਨ ਦਰਬਾਰ ਚ ਆਉਂਦੇ ਆ, ਨਿੱਜ ਮਨ ਅਸਲੀ ਮਨ ਅੰਦਰ ਆਉਂਦਾ ਏ। ਗੁਰੂ ਸਾਹਿਬ ਨੇ ਕਿਰਪਾ ਕਰਦੀ ਇੱਕ ਤਾਂ ਮਿਹਰ ਦੀਆਂ ਨਜ਼ਰਾਂ ਪਾਤੀਆਂ, ਇੱਕ ਸੀਸ ਤੇ ਹੱਥ ਰੱਖਤਾ, ਉਹਦਾ ਖਾਨਾ ਸਾਫ ਕਰਤਾ, ਜਿਹੜਾ ਕ੍ਰੋਧ ਇਸ ਵਿੱਚ ਆਇਆ ਸੀ ਹਿਰਦਾ ਸ਼ਾਂਤ ਹੋ ਗਿਆ। ਹੁਣ ਮਹਾਰਾਜ ਦੋਨਾਂ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਕਹਿੰਦੇ, ਬੱਚੀ ਗਏ ਤੇਰੇ ਘਰੇ ਸਿੱਖੀ ਦਾ ਬੂਟਾ ਲਾ ਰਹੇ ਹੈ, ਅੱਜ ਤੋਂ ਇੱਕ ਸਾਲ ਬਾਅਦ ਤੇਰੀ ਕੁੱਖੋਂ ਸਾਡਾ ਛੋਟਾ ਭਾਈ ਭਾਈ ਰੂਪ ਚੰਦ ਜਨਮ ਲਊਗਾ। ਮਾਝੇ ਤੇ ਮਾਲਵੇ ਦੀ ਸਿੱਖੀ ਤੇਰੇ ਘਰੇ, ਮਹੰਤਾ ਜੀ ਬਣਾਤਾ ਉਹਨੂੰ, ਔਰ ਉਹਦੇ ਜਿਹੜੇ ਬੋਲ ਹੋਣਗੇ ਬਚਨ ਕਰਿਆ ਕਰੂ, ਤਲਵਾਰਾਂ ਨਾਲ ਤਿੱਖੇ ਹੋਣਗੇ, ਤਲਵਾਰਾਂ ਨਾਲ ਮਹਿੰਗੇ। ਜੇ ਕਿਸੇ ਨੇ ਗਲਤ ਕੀਤਾ ਸਜ਼ਾ ਦੇਣੀ, ਉਹ ਬਚਨਾਂ ਨਾਲ ਹੀ ਸਜ਼ਾ ਦੇ ਦਿਆ ਕਰੂ। ਜੇ ਕਿਸੇ ਨੂੰ ਮਾਫ਼ੀ ਦੇਣੀ, ਉਹ ਬਚਨਾਂ ਨਾਲ ਹੀ ਮਾਫ਼ੀ ਦੇ ਦਿਆ ਕਰੂ। ਸਿੱਖੀ ਦਾ ਬੂਟਾ ਲਾ ਰਹੇ ਹੈ। ਉਹ ਹੈਰਾਨ ਹੋ ਗਿਆ, ਕਹਿੰਦਾ ਹੋਰ ਕੋਈ ਬੋਲਦਾ ਹੀ ਨਹੀਂ ਹੈ, ਇਕੱਲੇ ਹੀ ਬੋਲੀ ਜਾਂਦੇ ਹੈ। ਸਾਨੂੰ ਕਹਿੰਦੇ ਐਂ ਕਿਰਪਾ ਹੋ ਗਈ ਹੈ। ਹੁਣ ਕਾਗ ਨੂੰ ਕੀ ਪਤਾ ਵੀ ਹੰਸਾਂ ਦੀ ਕਤਾਰ ਕੀ ਹੈ, ਰੱਬ ਬਾਰੇ ਉੱਲੂ ਕੀ ਜਾਣਨ। ਉਹ ਤਾਂ ਜਾਂਦਾ ਸੀ ਥਾਂ ਥਾਂ ਤੇ, ਹੁਣ ਰੱਬ ਮਿਲ ਗਿਆ, ਰੱਬ ਆਸ਼ੀਰਵਾਦ ਦੇ ਰਿਹਾ, ਕਿਰਪਾ ਕਰ ਰਿਹਾ। ਮਹਾਰਾਜ ਕਹਿੰਦੇ ਛੱਡ ਕੇ ਡਰੋਲੀ ਬੀਬੀ ਕੇ ਤੇਰੇ ਰਾਹਾਂ ਚ ਦੀਵਾਨ ਸਜਾਇਆ। ਕਹਿੰਦੇ ਬੀਬੀ ਸੂਰਤੀ ਨੂੰ ਬੂਟਾ ਸਿੱਖੀ ਦਾ ਤੇਰੇ ਘਰ ਲਾਇਆ, ਬਚ ਗਏ, ਤੇਰੀ ਔਰ ਤੇਰੇ ਪਿਤਾ ਦੀ ਸੇਵਾ ਤੋਂ ਖੁਸ਼ ਹਾਂ ਅਸੀਂ। ਤੁਸੀਂ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ ਹੋਏ ਹੋ, ਜੁੜੇ ਰਹੋ, ਅਖੀਰ ਤੱਕ ਤੁਹਾਡਾ ਪਰਿਵਾਰ ਜੁੜਿਆ ਰਹੂਗਾ ਔਰ ਤੁਹਾਡੀ ਜੈ ਜੈਕਾਰ ਹੋ ਜੂਗੀ। ਹੁਣ ਮੀਰੀ ਪੀਰ ਦੇ ਮਾਲਕ ਸੁਹਾਗ ਜੋੜੀ ਤੇ ਕਿਰਪਾ ਕਰਕੇ, ਜਿਵੇਂ ਸਿੱਖੀ ਦਾ ਬੂਟਾ ਲਾ ਰਹੇ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ, ਹੋਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਤੇ ਦਾਸ ਗੁਰਪ੍ਰੀਤ ਸਿੰਘ ਬੱਧਨੀ ਵਾਲਾ ਢਾਡੀ ਥਾ ਬਿਆਨ

ਨੇ ਪ੍ਰੇਮ ਭਗਤੀ ਦੇ ਤੇਰੇ ਵਿਸ਼ਵਾਸ ਨੇ। ਤੂੰ ਸਾਨੂੰ ਅਰਦਾਸ ਕੀਤੀ ਹੈ, ਤੂੰ ਗੁਰੂ ਨਾਨਕ ਦੇ ਚਰਨਾਂ ਨਾਲ ਪ੍ਰੇਮ ਕਰਦੀ ਹੈ, ਤੇਰਾ ਵਿਸ਼ਵਾਸ ਪੱਕਾ ਹੈ, ਪਿਆਰ ਤੇਰਾ ਸੱਚਾ ਹੈ। ਮੈਂ ਨਾ ਜਿਹੜਾ ਕੋਈ ਪਿਆਰ ਕਰਦਾ ਮੈਂ ਉਹਦੇ ਅਧੀਨ ਹੋ ਜਾਂਦਾ। ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਦੇ ਅੰਦਾਜ਼ੇ ਨਹੀਂ ਲੱਗ ਸਕਦੇ ਵੀ ਉਹਦਾ ਕਿੰਨਾ ਪਿਆਰ ਆ, ਉਹਦਾ ਕਿੰਨਾ ਪਿਆਰ ਆ, ਉਹਦਾ ਕਿੰਨਾ ਪਿਆਰ ਆ। ਸਾਰਿਆਂ ਦਾ ਹੀ ਪਿਆਰ ਹੈ, ਸਾਰੇ ਇੱਕ ਦੂਜੇ ਤੋਂ ਵੱਧ ਗੁਰੂ ਨੂੰ ਪਿਆਰ ਕਰਦੇ ਹੈ। ਜੇ ਸਾਡੇ ਦੁਨਿਆਵੀ ਰਿਸ਼ਤੇ ਆ, ਦੁਨਿਆਵੀ ਪਿਆਰ ਹਨ, ਤੇ ਅਸੀਂ ਗੁਰੂ ਦੇ ਚਰਨਾਂ ਨਾਲ ਵੀ ਪ੍ਰੇਮ ਕਰਦੇ ਹਾਂ। ਮਹਾਰਾਜ ਨੇ ਸੁਹਾਗ ਜੋੜੀ ਨੂੰ ਨਵਾਜਿਆ, ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਕਹਿੰਦੇ ਬੱਚਿਓ, ਤੁਸੀਂ ਹੋ ਗਏ ਗੁਰੂ ਦੇ, ਤੇ ਗੁਰੂ ਹੋ ਗਿਆ ਤੁਹਾਡਾ ਅੱਜ ਤੋਂ। ਅੱਜ ਤੋਂ ਤੁਸੀਂ ਲੋਕਾਂ ਦੀ ਲਾਜ ਲੱਜਿਆ ਨਹੀਂ ਮੰਨਣੀ, ਲੋਕਾਂ ਦੇ ਭੈ ਦੇ ਵਿੱਚ ਨਹੀਂ ਰਹਿਣਾ, ਗੁਰੂ ਦੇ ਭੈ ਵਿੱਚ ਰਹਿਣਾ, ਗੁਰੂ ਦਾ ਡਰ ਮੰਨਣਾ। ਆਪਦੇ ਗ੍ਰਹਿ ਵਿਖੇ ਜਾਓਗੇ ਨਾ, ਜਿਹੜੀਆਂ ਘਰੇ ਮੜੀਆਂ ਨੇ ਮਸਾਣੀਆਂ ਢਾ ਕੇ ਨਾ ਸਾਰੀਆਂ ਸਫਾਇਆ ਕਰਕੇ ਨਦੀ 'ਚ ਧਾਰ ਆਇਓ, ਚੱਲਦੇ ਪਾਣੀ 'ਚ ਕਹਿ ਦਿਓ ਬਸ ਸਾਡਾ ਇੰਨਾ ਹੀ ਸੰਬੰਧ ਸੀ ਤੁਹਾਡੇ ਨਾਲ, ਬਸ ਅਸੀਂ ਗੁਰੂ ਵਾਲੇ ਹੋ ਗਏ ਹੈ, ਗੁਰੂ ਨੇ ਸਾਡੇ 'ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਐਂ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖੀ ਦਾ ਬੂਟਾ ਲਾ ਰਹੇ ਆ, ਕਿਰਪਾ ਕੀਤੀ ਹੈ ਮਹਾਰਾਜ ਨੇ। ਸਾਰੇ ਜਾਣੇ ਹੈਰਾਨ ਰਹਿ ਗਏ ਵੀ ਭਾਈ ਇਹ ਪਹਿਲੀ ਸੁਹਾਗ ਜੋੜੀ ਹੈ ਜਿਹਦੇ ਉੱਪਰ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਇਹ ਬੱਚੇ, ਇਹ ਬੱਚੀ ਗੁਰੂ ਨਾਨਕ ਦੇ ਚਰਨਾਂ ਦੇ ਸਜਦਾ ਕਰਨ ਆਈ ਹੈ, ਇਹਨੇ ਸਹੁਰੇ ਘਰ ਜਾਣਾ ਸੀ ਆਪਦੇ, ਪਹਿਲਾਂ ਲੜਕੀ ਆਈ ਹੈ ਫਿਰ ਇਹਦਾ ਪਤੀ ਆ ਗਿਆ ਹੈ, ਵੀ ਇਹ ਤਾਂ ਗੁਰੂ ਨੇ ਬੜੀ ਅਪਾਰ ਬਖਸ਼ਿਸ਼ ਇਹਨਾਂ ਦੋਨਾਂ ਦੇ ਉੱਪਰ ਕੀਤੀ ਹੈ। ਅਤੇ ਮਹਾਰਾਜ ਨੇ ਕਿਰਪਾ ਕਰਤੀ ਹੈ, ਸੰਗਤ ਗੱਲਾਂ ਕਰ ਰਹੀ ਵੀ ਚੰਗੀ ਜੋੜੀ ਹੈ, ਸੁਭਾਗਾਂ ਵਾਲੀ ਹੈ ਜੋ ਗੁਰੂ ਦੇ ਦਰਸ਼ਨ ਕਰਕੇ ਗਏ ਹੈ, ਕਿਉਂਕਿ ਦਰਸ਼ਨ ਪਰਸੈਂ ਗੁਰੂ ਕੇ ਜਨਮ ਮਨ ਦੁੱਖ ਜਾਏ। ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਆਦ ਵਿਆਦ ਅਪਾਰ ਤਿੰਨੇ ਰੋਗ ਦੂਰ ਹੋ ਜਾਂਦੇ ਹੈ। ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਕੋ ਲਾਗੇ ਜਾਂ ਕੀ ਭਰਾ ਵਾਗੇ ਅਰਦਾਸ। ਜਦੋਂ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੈ, ਸਾਡੀ ਦੇਹ ਨੂੰ ਤਿੰਨ ਤਰ੍ਹਾਂ ਦੇ ਰੋਗ ਹੈ, ਇੱਕ ਆਤਮਕ ਹੈ, ਇੱਕ ਸਰੀਰਕ ਹੈ, ਇੱਕ ਮਾਨਸਿਕ ਹੈ। ਇਹ ਜਦੋਂ ਗੁਰੂ ਦੇ ਦਰਸ਼ਨ ਕਰਦੇ ਹਾਂ, ਤਿੰਨੇ ਰੋਗ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਦੂਰ ਹੋ ਜਾਂਦੇ ਹੈ, ਰੋਗ ਦੂਰ ਹੋ ਜਾਂਦੇ ਹੈ। ਤੋ ਇਹ ਤਾਂ ਰਹਿੰਦੀ ਤੁਹਾਡੇ ਦਰਸ਼ਨਾਂ ਦੀ, ਹੋਰ ਆਸ਼ਾ ਨਹੀਂ ਮਹਾਰਾਜ ਮੇਰੀ, ਤੂੰ ਸ਼ਬਦ ਤੇ ਦਿਲਬਰਾ ਧਿਆਨ, ਤੂੰ ਦਿਲ ਤੇ ਦਿਲੋਂ ਆਵਾਜ਼ ਮੇਰੀ, ਗੱਲ ਮੁੱਕੀ ਨਾ ਪੜਨ ਪੜਾਉਣ ਵਾਲੀ, ਤੂੰ ਪੂਜਾ ਤੇ ਪਾਕ ਨਵਾਜ਼ ਮੇਰੀ, ਤੈਨੂੰ ਮਿਲਣ ਦੇ ਲਈ ਦਰਬਾਰ ਸਿੰਘਾਂ ਨੂੰ ਰਹਿੰਦੀ ਆ ਬਹੁਤ ਨਾਰਾਜ਼ ਮੇਰੀ। ਜਿਹੜੇ ਗੁਰੂ ਵਾਲੇ ਹੁੰਦੇ ਆ, ਉਹ ਹਰ ਪਲ ਹਰ ਸਮਾਂ ਹਰ ਘੜੀ ਆਪਦੇ ਗੁਰੂ ਦੇ ਦਰਸ਼ਨ ਚਾਹੁੰਦੇ ਹੈ, ਬਈ ਕਿਸੇ ਨਾ ਕਿਸੇ ਪਾਸੇ ਸਾਨੂੰ ਗੁਰੂ ਦੇ ਦਰਸ਼ਨ ਹੋ ਜਾਣ, ਕਿਉਂਕਿ ਇਹ ਭੁੱਖ ਲੈਂਦੀ ਹੈ ਹਿਰਦੇ ਦੀ ਜਦੋਂ ਗੁਰੂ ਦੇ ਦਰਸ਼ਨ ਹੁੰਦੇ ਹੈ। ਇਹ ਉਹ ਸਿੱਖ ਹੀ ਜਾਣਦੇ ਹੈ ਜਿਨ੍ਹਾਂ ਦੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ। ਇੱਕ ਤਾਂ ਸਨਮੁਖ ਦਰਸ਼ਨ ਹੁੰਦੇ ਹੈ, ਇੱਕ ਦਸਵੇਂ ਦੁਆਰ ਦਰਸ਼ਨ ਹੁੰਦੇ ਹੈ, ਇੱਕ ਹਿਰਦੇ ਵਿੱਚ ਦਰਸ਼ਨ ਹੁੰਦੇ ਹੈ। ਹੁਣ ਸਾਡੇ ਸਤਿਗੁਰੂ ਹੈ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਮੁਬਾਰਕ ਗੋਦ ਵਿੱਚ ਬੈਠੇ ਹਾਂ, ਗੁਰੂ ਦੇ ਦਰਸ਼ਨ ਕਰ ਰਹੇ ਹੈ। ਜਿਹਨਾਂ ਨੂੰ ਇਹ ਦਰਸ਼ਨ ਹੋ ਰਹੇ ਉਹ ਵੀ ਭਾਗਾਂ ਵਾਲੇ ਹੈ, ਕਿਉਂਕਿ ਭਾਗ ਹੂਆ ਗੁਰਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ। ਬਿਨਾਂ ਭਾਗਾਂ ਤੋਂ ਗੁਰੂ ਦੇ ਦੁਆਰੇ ਤੇ ਨਹੀਂ ਆਇਆ ਜਾਂਦਾ, ਬਿਨਾਂ ਭਾਗਾਂ ਤੋਂ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਇਤਿਹਾਸ ਇਹ ਬਹੁਤ ਲੰਮਾ ਚੌੜਾ ਹੈ, ਜੇ ਦੇਖਿਆ ਜਾਵੇ ਤਾਂ ਪਹਿਲੂ ਇਹ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਤਿਹਾਸ ਜਾਂਦਾ, ਤੇ ਪਰ ਇੱਕ ਪੱਖ ਹੀ ਅਸੀਂ ਪੇਸ਼ ਕਰਾਂਗੇ ਛੇਵੇਂ ਪਾਤਸ਼ਾਹ ਦਾ। ਕੱਲ ਨੂੰ ਇਸ ਤੋਂ ਅੱਗੇ ਦਾ ਇਤਿਹਾਸ ਕੱਲ ਨੂੰ ਸਰਵਣ ਕਰਾਵਾਂਗੇ। ਇਤਿਹਾਸ ਗਹਿਰਾ ਤੇ ਡੂੰਘਾ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ੀ ਹੈ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਦੇਹ ਰੋਗਤਾ ਤੰਦਰੁਸਤੀਆਂ ਖੁਸ਼ੀਆਂ ਬਖਸ਼ਿਸ਼ ਕਰਨ। ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਵੱਲੋਂ ਦੋ ਤਿੰਨ ਬੇਨਤੀਆਂ ਹਨ ਵੀ ਸੰਥਿਆ ਕਲਾਸ 1 ਸਤੰਬਰ ਸ਼ਾਮ ਨੂੰ 7 ਤੋਂ 8 ਵਜੇ ਤੱਕ ਰੋਜ਼ਾਨਾ ਵੀਰਵਾਰ ਤੱਕ ਲੱਗਿਆ ਕਰੇਗੀ। ਜਿਨ੍ਹਾਂ ਨੇ ਸੰਥਿਆ ਲੈਣੀ ਹੋਵੇ ਉਹ ਆ ਸਕਦੇ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਜਿਹਨਾਂ ਨੇ ਖੰਡੇ ਵਾਟੇ ਦੀ ਪਹੁਲ ਛਕਣੀ ਹੈ, ਦਾਤ ਲੈਣੀ ਹੈ, ਉਹਨਾਂ ਨੂੰ ਬੇਨਤੀ ਹੈ ਕਿ 13 ਸਤੰਬਰ ਦਿਨ ਐਤਵਾਰ ਨੂੰ 9:30 ਵਜੇ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦਾ ਹੈ। ਸੋ ਇੰਨੀਆਂ ਕੁ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਿਓ। ਹੁਣ ਬਾਣੀ ਦੇ ਪ੍ਰਵਾਹ ਚੱਲ ਰਹੇ ਹੈ, ਰੋਜ਼ਾਨਾ ਵਾਲੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ 2 ਨੰਬਰ ਹਾਲ ਵਿੱਚ ਬੈਠ ਕੇ ਉੱਥੇ ਇਹ ਬਾਣੀ ਸਰਵਣ ਕਰੋ, ਗੁਰੂ ਕੇ ਲੰਗਰ ਛਕੋ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾਚਕ ਹੈ।

ਸ਼੍ਰੀ ਵਾਹਿਗੁਰੂ, ਵਾਹਿਗੁਰੂ ਜੀ ਅੱਗੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਅਗੌਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਹੜੇ ਠਹਿ ਸਭ ਦੁਰ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਤਾਏ, ਸਭ ਥਾਈ ਹੋਈ ਸਹਾਏ, ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਾਹੀ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਈ ਦੇ ਕੇ ਅਣਿਠ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਧਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਹੋਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਗਏ ਹੁਸਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗਨ ਬਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਿਛਾ ਰਿਆ ਦੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਛੱਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਾਰ ਪਿਤਾ ਜੀ ਹੋ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨਿਓਟਿਆਂ ਦੀ ਓਨੇ ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ ਕੀਰਤਨ ਕਥਾ ਢਾਡੀ ਬਾਰਾਂ ਇਤਿਹਾਸ ਦੀ ਸੇਵਾ ਕਰਦੇ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾਰਾਈ ਸਾਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ, ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨਗੀਆਂ ਸਿਰ ਤੇ ਮਿਹਰ ਪ੍ਰਿਆ ਥਕਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਵਿੱਚ ਬਰਕਤਾਂ ਬਖਸ਼ਣੀਆਂ, ਪੰਥ ਦੇ ਸਿਰ ਤੇ ਮਿਹਰ ਭਰਿਆ ਥਕਣਾ, ਸਮੂਹ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰੋਂ ਘਰੋਂ ਵਿਸਾਇਤ ਦਾਤਾ ਜੀ ਨਗਰ ਦਾਤ ਜ਼ਿਲ੍ਹਾ ਲੁਧਿਆਣਾ ਅਤੇ ਨਗਰ ਲੌਂਗੋ ਦੇਵਾ ਜੀਰਾ ਦੀਆਂ ਸੰਗਤਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੌੜਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਬਦਾਂ ਦਾ ਵੇਸਾ ਸੁਕਹੁ ਟਲ ਗੁਰਸੇਵੀ ਹੈ ਐਹਨੇ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਹੈ ਤੁਧ ਰਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨ ਮੋਖਾਦੈ ਗੁਰਮੁਖ ਉਭਰੈ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੋਖਾ ਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਣ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਪਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੇ ਆਪ ਖਵਾਇਆ ਗੁਰਮੁਖ ਵਿਰਲੇ ਸੋਜੀ ਪਈ ਤਿੰਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਾ ਉਪਜੈ ਸ਼ਬਦ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬਹੁਰਾਨਾ ਬਿਰਧਾ ਜਨਮ ਗਵਾਇਆ ਅੰਮ੍ਰਿਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਦ ਵਿਦ ਪਾਈਐ।

तेस रूप नरेख अदिष्ट कहो जन क्यों ते आई है। निरंजन निरंकार निरंजन गम क्या क्या गुण गाई है। जैसे आप जाए आप सो हर मार्ग पाई है। गुरपुरे वेखा लिया गुर सेवा पाई है। जैसे आप जाए आप सो हर मार्ग पाई है। गुरपुरे वेखा लिया गौर सेवा पाई है। वाहिगुरु जी का खालसा, वाहिगुरु जी की फतेह। गुरु सवारी सत्संग जी, अमृत वेले तो सजे दीवाना दिया हासियां भरिया ने कीर्तन कथा ढाडी वारा इतिहास के प्रवाह चले ने। जथे का बहुत बहुत धन्यवाद। देख ते बैठ जाओ, एक जाना जिन्ना जाना देख लै जा। सो मालिक की कृपा ना भाई साहब के जथे का धन्यवाद। बैठो एक जना। अरदास हुई है पवित्रुक बना में सुरने बख्शे जवाब पाई श्रद्धा ने सरण कि गुरु कृपा करे सब न चढ़ दिया कलावान सिर ते मेहर भरिया हाथ रखन। सो दो खंड पाठ रंभ ने। अज एक रंभ होया लौंगो देवा दिया संगत जो जीरा दिला है। एक खंड पाठ जो कल दे रंभ ने दाद नगर जिला लुधियाना वालों और उन्होंने भोग कल नू पैणगे। तो जिहड़ा एतवार वाला जिहड़ा अज रखा गया प्रोग्राम खासा अज खंड पाठ उहदे भोग एतवार नू पैणगे। परिवार वालों बेनती है तिने दिन दर्शन देने हाजरियां भरनियां लाहे प्राप्त करने जी। सो गुरु कृपा करे अरदास हुई है पवित्र हुक्म नामे सगुण ने बख्शिश कीते जो आपां श्रद्धा नाल सरण कीते ने। माया की गल की शबन ने महारा महाराज ने। माया आम तौर पर ना हर एक मनुख करंसी मानता कि जी करंसी इन माया समझते हैं। और कई बार ये गल् होंगे जी आप तो कहते भी माया हुई नागनी जगत रही लपटाए भी नागनी आ फिर तुम लोग क्यों प्यार कर दे जे क्षमा करना। इस माया नू ये शब्द जिहड़ा इस माया की गल नहीं कर रहे। हर एक चीज माया जिहदे च तू खुद आप भी आना तेरा जीवन आ जोबन आ जवानी है परिवार है बच्चे आ धियां पुत्र माता पिता भैन भरा और जो भी तेरे को है जिहदे नाल तू जुड़ के ना उस परमात्मा नू भुलदे उहनू कहिंदे माया। मत देख भूलां विसरे तेरा चित ना आवे जिन्हों वेख के तू रब नू भुलदा ना पाशा उहनू माया कहिंदे आ। बाकी ये गुजरान वास्ते दित्ती है। मैनू इह दस्सिओ वी जिहदे कोल नहीं माया उहनू पुछदा कौण जिहदे कोल नहीं माया उहनू पुछदा कौण। यह माया नाल ही सारा कुछ चल रहा। यह माया कमाउण तों किसी ने नहीं रोकिया। वध तो वध कमा वध तो वध अमीर बन। गुरु तो कहते हैं मेरा जिहड़ा सिख आ ना सिंह वह घोड़े रखे महलां च रवे गरीब ना होवे। मन की गरीबी चाहिए गुरु प्यारे हो। माया वालों जिहड़ा गरीब होएगा वह तो गुजारा नहीं कर सकूगा क्योंकि वड्डा राजा जनक है। मा गुरमुख माया वेचो दास सी वड्डा राजा जनक सी जिहड़ा बड़ा वड्डा सी माया विच रहिंदे आया भी उहदे तो पर सी। कहण तो भाव है कि वह माया की ममता जिहड़ी वह माड़ी आ जिसने बिना दंदा तो ही सारे संसार नू खा लिया। आ सारा कुछ होमे ही है माया ही है। कोई रिश्तेदारियां नहीं रह गई कोई प्रेम नहीं रह गया कोई प्यार नहीं रह गया कोई चीज रह गई है दसो इनू कहिंदे आ दंदा तो बगैर। यह थोड़ा भी मगरमच्छ वांगू सीधा ही नंगा लिया खाधे ही पे हैं। जे मां बोली कोल नहीं तां वी खाधे आ जे सानू पंजाबी नहीं आउंदी तां वी खाधे आ जे असी बाणी ते बाणे नाल नहीं जुड़े तां वी खाधे आ ते जे साडे अंदर किरदा वा चिगल लिंदा चू तां वी खाधे ते पाशा इहो कहिंदे भाई जिहड़े मनमुख ने जिहड़े अपनी मन की मत मगर चलण वाले ने उन्हां नू इस माया ने अपनी लपेट विच लिया होया वा। मनमुख खाधे गुरमुख उभरे ते जिहड़े गुरु दे प्यारे ने
ਉਹ ਗੁਰਮੁਖ ਪਿਆਰਿਓ, ਉਹਨਾਂ ਨੂੰ ਹੁਣ ਗੁਰੂਆਂ ਪਾਸੋਂ ਥੋੜ੍ਹੀ ਮਾਇਆ ਸੀ, ਬੜੀ ਕਿਰਪਾ ਸੀ। ਸਭ ਤੋਂ ਵੱਡੀ ਮਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਪੁੱਤਰ ਸੀ, ਉਹਨਾਂ ਦੇ ਸਾਹਮਣੇ ਗਏ ਨਾ, ਉਹਨਾਂ ਨੂੰ ਤਾਂ ਕੋਈ ਮੋਹ ਨਹੀਂ ਸੀ। ਇੱਥੋਂ ਤੱਕ ਲੰਘਣ ਲੱਗੇ ਜਦੋਂ ਮਹਾਰਾਜ ਦਾ ਬਣਿਆ ਆਪਣੇ ਸਾਹਿਬ ਜੀ ਦਾ ਚਿਹਰਾ ਦੇਖਿਆ ਤਾਂ ਲਾਗੂ ਸਿੰਘ ਕਹਿੰਦੇ ਪਾਸ਼ਾ ਕੱਪੜਾ ਹੀ ਪਾ ਦਈਏ। ਉਹ ਕਹਿੰਦੇ ਜੇ ਮੈਂ ਇਹਦੇ 'ਤੇ ਕੱਪੜਾ ਪਾਉਣਾ ਤਾਂ ਦੂਜੇ ਵੀ ਤਾਂ ਮੇਰੇ ਪੁੱਤਰ ਨੇ, ਨਾ ਆਖੋ ਸਤਨਾਮ, ਚਿਹਰਾ ਹੀ ਢੱਕ ਦਈਏ। ਕਹਿਣ ਤੋਂ ਬਾਅਦ ਇਹ ਮੋਹ ਆ। ਤਾਂ ਸਤਿਗੁਰੂ ਕਹਿੰਦੇ ਨੇ ਮਨਮੁਖ ਖਾਧੇ, ਮਨ ਖਾਧੇ ਜਾਂਦੇ, ਕਹਿਣ ਤੋਂ ਬਾਅਦ ਮੋਹ ਦੀ ਲਪੇਟ ਜਿਹੜੇ ਆ ਜਾਂਦੇ ਨੇ, ਅਤੇ ਜਿੰਨੀ ਸੱਚ ਨਾਮ ਚਿੱਤ ਲਾ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਸਿਮਰਨ ਬੰਦਗੀ ਭਗਤੀ ਨਾਲ, ਉਹਨਾਂ ਨੂੰ ਇਹ ਚੀਜ਼ਾਂ ਗੁਰਮੁਖ ਪਿਆਰਿਓ ਉਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਕਰਦੀਆਂ, ਉਹ ਸਦਾ ਹੀ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ। ਹੁਣ ਸਾਰੇ ਗੁਰੂ ਸਾਹਿਬਾਨ ਦੇ ਗ੍ਰਿਸਤੀ ਜੀਵਨ ਸੀ, ਪਰਿਵਾਰਾਂ ਵਾਲੇ ਸੀ, ਬੱਚਿਆਂ ਵਾਲੇ ਸੀ, ਅਸੀਂ ਤਾਂ ਹੁਣ ਗੱਲਾਂ ਹੀ ਇਹੋ ਜਿਹੀਆਂ ਚਲਾ ਤੀਆਂ, ਇਹੋ ਜਿਹੇ ਮਿਸ਼ਨ ਹੀ ਇਹੋ ਜਿਹੇ ਬਣਾ ਤੇ ਵੀ ਇਹ ਜੀ ਬੇਹੰਗਮ ਨੇ, ਕਿਵੇਂ ਕਰਨਾ। ਅਸੀਂ ਤਾਂ ਵਿਰੋਧੀ ਹੋਏ ਨਾ ਰੱਬ ਦੇ, ਉਹਨੇ ਪ੍ਰਕਿਰਤੀ ਪੈਦਾ ਕਰਨ ਵਾਸਤੇ ਸਾਧਨ ਬਣਾਏ ਨੇ, ਅਤੇ ਆਪਾਂ ਨੂੰ ਉਹ ਕਿਹੜਾ ਸਿੱਖ ਵਾ ਜਿਹੜਾ ਗੁਰੂ ਨਾਨਕ ਦੇ ਮਿਸ਼ਨ ਨੂੰ ਉਹਦੇ ਉਲਟ ਚੱਲੇ, ਉਹ ਤਾਂ ਆਪ ਗ੍ਰਿਸਤੀ ਸੀ, ਅਤੇ ਅਸੀਂ ਉਹਨਾਂ ਸਾਧਾਂ ਦੀ ਸੇਵਾ ਜ਼ਿਆਦਾ। ਜੇ ਜੀ ਵੇਖੋ ਜੀ ਇਹਨੇ ਸਾਰੀ ਉਮਰ ਜੀ ਗ੍ਰਿਸਤੀ ਧਾਰ ਨਹੀਂ ਕੀਤੀ, ਇਹ ਗੱਲ ਨਹੀਂ ਗੁਰਮੁਖ ਪਿਆਰ, ਇਹ ਬਿਲਕੁਲ ਮਹਾਰਾਜ ਨੇ ਕਿਹਾ ਵਿੱਚ ਮੈਂ ਦੁਨੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬਸ ਦੁਨੀਆਂ ਵਿੱਚ ਰਹਿੰਦੇ ਆਇਆ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ। ਮਾਲਕ ਨੇ ਛੱਡਿਆ ਥੋੜ੍ਹਾ, ਸਾਨੂੰ ਗ੍ਰਿਸਤੀ ਜੀਵਨ ਦਿੱਤਾ, ਸਾਨੂੰ ਪਰਿਵਾਰ ਦਿੱਤਾ, ਸਾਨੂੰ ਧੀਆਂ ਪੁੱਤਰ ਦਿੱਤੇ, ਸਾਨੂੰ ਕਿਹੜੀ ਚੀਜ਼ ਨਹੀਂ ਦਿੱਤੀ। ਪਰ ਜੇ ਬੰਦਾ ਇਹਨਾਂ ਤੋਂ ਤਾਂ ਲੇਖੋ ਜੀ ਮੈਂ ਤਾਂ ਦੁਨੀਆਂ ਨਾ, ਗੁਰਮੁਖ ਪਿਆਰਿਓ ਇਹ ਗੱਲਾਂ ਜਿਹੜੀਆਂ ਨੇ ਇਹ ਸਾਡੇ 'ਚ ਪਾਈਆਂ ਗਈਆਂ ਨੇ। ਤੋ ਬਿਨ ਨਾਮੇ ਜਗ ਕਮਲਾ ਫਿਰੇ, ਹੁਣ ਗੱਲ ਅਗਲੀ ਵੇਖੋ ਕਿੱਡੀ ਸੋਹਣੀ ਕੀਤੀ ਹੈ। ਇਹ ਸਾਰੀ ਗੱਲ ਕੀ, ਗੁਣਾਂ ਤੋਂ ਬਗੈਰ ਬੰਦਾ ਕਮਲਾ ਫਿਰਦਾ, ਚਾਹੇ ਦੁਨਿਆਵੀ ਗੁਣ ਵੀ ਕੋਲ ਨਾ ਹੋਵੇ ਤਾਂ ਫਿਰ ਵੀ ਕਮਲਾ ਹੀ ਆ, ਥਾਂ ਥਾਂ ਮੰਗਦਾ। ਸਭ ਤੋਂ ਵੱਡਾ ਤੇ ਗੁਣਵਾ ਦੁਨਿਆਵੀ ਜੀਵਨ ਵਿੱਚ ਰਹਿੰਦਿਆਂ ਹੋਇਆਂ ਆਪਣਾ ਇਹੋ ਜਿਹਾ ਜੀਵਨ ਬਣਾਓ ਕਿ ਤੁਸੀਂ ਪਰਿਵਾਰ ਦੀ ਸੋਹਣੀ ਪਰਵਰਿਸ਼ ਕਰ ਸਕੋ, ਬੱਚਿਆਂ ਦੀ ਸੋਹਣੀ ਪਾਲਣਾ ਕਰ ਸਕੋ, ਉਹਨਾਂ ਨੂੰ ਚੰਗੀਆਂ ਡਿਗਰੀਆਂ, ਉਹਨਾਂ ਨੂੰ ਚੰਗੀ ਪੜ੍ਹਾਈ। ਸਭ ਤੋਂ ਵੱਡੀ ਭਗਤੀ ਇਹ ਆ, ਘਰ ਹੀ ਤੁਹਾਡੇ ਸੰਗਤ ਬੈਠੀ ਆ, ਆਪਾਂ ਪਰਿਵਾਰ ਛੱਡ ਕੇ ਜੰਗਲਾਂ 'ਚ ਜਾ ਕੇ ਭਗਤੀ ਕਰਦੇ ਹਾਂ। ਪਾਤਸ਼ਾਹ ਨੇ ਜੰਗਲ ਜੰਗਲ ਕਿਹਾ ਭਾਵੇਂ ਵਣਕੰਡਾ ਮੋੜੇ ਵਸੀ ਰੱਬ ਹਲੀਏ, ਜੰਗਲ ਕਿਹਾ ਕੀ ਲੱਭਦਾ ਫਿਰਦਾ ਰੱਬ ਤੇ ਤੇਰੇ ਅੰਦਰ ਹੀ ਵੱਸਦਾ। ਤੋ ਬਿਨ ਨਾਮੇ ਜਾ ਕਮਲਾ ਫਿਰੇ, ਗੁਰਮੁਖ ਨਜ਼ਰੀ ਆਇਆ ਧੰਦਾ ਕਰਦੇ ਹਾਂ, ਨੇਫਲ ਜਨਮ ਗਵਾਇਆ ਸਾਰੀ ਉਮਰ ਇਹਨਾਂ ਧੰਦਿਆਂ 'ਚ ਪਿਆ ਹੋਇਆ ਹੀ ਜਨਮ ਗਵਾ ਲੈਣਾ। ਸੁਖਦਾਤਾ ਸੁੱਖਾਂ ਦੀ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਹੀ ਨਹੀਂ ਕੀਤਾ। ਜਿੱਥੋਂ ਸੁੱਖ ਮਿਲਦਾ ਨਾ ਉਹਨੂੰ ਅਸੀਂ ਮੰਨਦੇ ਹੀ ਨਹੀਂ, ਆਪਾਂ ਦੇ ਹੋਰ ਨਾ ਮਗਰ ਲਾ ਕੇ ਖਿਮਾ ਕਰਨਾ। ਆ ਬੈਠੇ ਅਖਬਾਰਾਂ 'ਚ ਕੱਢਦੇ ਹਾਂ ਨਾ ਭਾਈ, ਤੁਸੀਂ ਆਪਣਾ ਦੁੱਖ ਕੱਢੋ ਦੱਸੋ, ਅਤੇ ਦੱਸਣ ਤੋਂ ਪਹਿਲਾਂ ਹੀ ਤੁਹਾਡਾ ਦੁੱਖ ਦੂਰ ਕਰਦੇ ਹਾਂ, ਸਾਨੂੰ ਪਹਿਲਾਂ ਕਾਰਡ ਦਾ ਨੰਬਰ ਦੇ ਦਿਓ। ਮੈਂ ਕਈ ਵਾਰ ਕਹਿਣ ਦੀ ਕਰਦਾ ਗੁਰਮੁਖ ਪਿਆਰ ਤੁਹਾਡੇ ਤਾਂ ਸ਼ਾਇਦ ਦੁੱਖ ਕੱਟੇ ਰਹਿਣ, ਉਹਦੇ ਕੱਟੇ ਜਾਣਗੇ। ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਉੱਪਰੋਂ ਵਹਿਮ ਭਰਮ ਲੈ ਕੇ ਛੱਡ ਦਿਓ। ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ, ਜਿਨ੍ਹਾਂ ਦੀ ਇਹ ਬਖਸ਼ਿਸ਼ ਹੈ, ਜਿਨ੍ਹਾਂ ਨੂੰ ਧੁਰ ਤੋਂ ਉਸ ਵਾਹਿਗੁਰੂ ਪਰਮੇਸ਼ਰ ਕਾਲਮ ਨੇ ਬਖਸ਼ਿਸ਼ ਕੀਤੀ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਆਪਣੀ ਮਨ ਦੀ ਮਤ ਮਗਰ ਚੱਲਣ, ਆਪਣਾ ਸਭ ਕੁਝ ਘਰ ਮੈਂ ਬਾਹਰ ਨਹੀਂ, ਅੰਦਰ ਹੀ ਹੈ, ਹਿਰਦੇ 'ਚ ਹੀ ਹੈ ਸਾਰਾ ਕੁਛ, ਇੱਥੋਂ ਹੀ ਮਿਲਦਾ, ਕਿਤੇ ਨਹੀਂ ਮਿਲਦਾ। ਤੋ ਗੁਰ ਸਤਿਗੁਰੂ ਨੇ ਜਿਉਂ ਕਸਤੂਰੀ ਮਿਰਗ ਨਾ ਜਾਣੇ, ਜਿਵੇਂ ਕਸਤੂਰੀ ਦੀ ਧੁੰਨ, ਜਿਹੜੀ ਕਸਤੂਰੀ ਆ ਮਿਰਗ ਦੀ ਧੁੰਨ 'ਚ ਹੁੰਦੀ ਆ, ਅਤੇ ਜਦੋਂ ਉਹਦਾ ਹਵਾ ਨੂੰ ਮੂੰਹ ਹੁੰਦਾ ਤਾਂ ਉਹਨੂੰ ਆਉਂਦੀ ਆ ਉਹਦੀ ਗੁਰਮੁਖ ਪਿਆਰਿਓ ਬਾਸ਼ਣਾ, ਉਹਦੇ 'ਚ ਮਸਤ ਹੋਇਆ ਸਾਰਾ ਭੱਜਦਾ ਭੱਜਦਾ ਲੱਭਦਾ ਲੱਭਦਾ ਆਪਣੀ ਜਵਾਨ ਗਵਾ ਲੈਂਦਾ। ਇਸੇ ਤਰ੍ਹਾਂ ਅਸੀਂ ਵੀ, ਉਹ ਅੰਦਰ ਹੀ ਆ ਪਰ ਇਹਨੂੰ ਲੱਭਦੇ ਲੱਭਦੇ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਅਸੀਂ ਕੋਈ ਤੀਰਥ ਯਾਤਰਾ ਕਰ ਰਿਹਾ, ਕੋਈ ਪੁੱਠਾ ਲਟਕ ਰਿਹਾ, ਕੋਈ ਸਿੱਧਾ ਲਟਕ ਰਿਹਾ, ਕੋਈ ਢਿੱਡ ਭਰ ਜਾ ਰਿਹਾ, ਕੀ ਹੈ, ਉਹ ਤਾਂ ਤੇਰੇ ਅੰਦਰ ਹੀ ਆ। ਪਾਤਸ਼ਾਹ ਕਹਿੰਦੇ ਤੂੰ ਵਿਅਰਥ ਜਨਮ ਕਰ, ਅੰਮ੍ਰਿਤ ਤਜ ਬਿਕ ਸੰਗ ਰਹਿ, ਨਾਮ ਸਿਮਰਨਗੀ ਚੰਗੇ ਗੁਣਾਂ ਨੂੰ ਛੱਡ ਕੇ ਮੋਹ ਮਾਇਆ ਦੇ ਪਦਾਰਥਾਂ ਦੇ ਵਿੱਚ ਇਹ ਆਪਣੇ ਆਪ ਨੂੰ ਗਵਾ ਲੈਂਦਾ। ਤੁਮਾਰੇ ਕਹਿੰਦੇ ਜਿਨ੍ਹਾਂ ਨੂੰ ਸੋਝੀ ਪਈ ਉਹਨਾਂ ਨੂੰ ਅੰਦਰੋਂ ਹੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਬਖਸ਼ਿਸ਼ ਹੋ ਜਾਂਦੀ ਹੈ। ਤਨ ਮਨ ਸਤਿਗੁਰ ਦੇ ਤਨ ਮਨ ਸ਼ੀਤਲ ਹੋਇਆ, ਰਸਨਾ ਹਰ ਸਾਧ ਆਇਆ, ਉਹਦਾ ਤਨ ਅਤੇ ਮਨ ਸ਼ੀਤਲ, ਕਿਉਂਕਿ ਰਸਨਾ ਨਾਮ ਜਪਣ ਨਾਲ
ਆਤਮਕ ਰਸ ਸ਼ਬਦੇ ਹੀ ਸ਼ਬਦ ਦੇ ਨਾਲ ਹੀ ਇਹ ਅੰਦਰ ਬਿਆਨ ਹੁੰਦਾ ਅਤੇ ਸ਼ਬਦ ਦੇ ਨਾਲ ਹੀ ਗੁਰੂ ਦੀ ਮਿਲਾਪ ਹੁੰਦਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਲੰਗਰ ਛੱਕ ਕੇ ਜਾਇਓ, ਦੋ ਖੰਡ ਪਾਠ ਆਰੰਭ ਨੇ, ਭੋਗ ਪੈਣਗੇ, ਇੱਕ ਦਾ ਕੱਲ੍ਹ ਨੂੰ, ਇੱਕ ਦਾ ਐਤਵਾਰ, ਔਰ ਅੰਮ੍ਰਿਤ ਸੰਚਾਰ ਹੋ ਰਹੇ ਨੇ ਗੁਰਦੁਆਰਾ ਸਾਹਿਬ ਵਿਖੇ 13 ਸਤੰਬਰ ਨੂੰ 9:30 ਵਜੇ। ਆਪ ਜੀ ਨੂੰ ਬੇਨਤੀ, ਜਿਹਨਾਂ ਅੰਮ੍ਰਿਤ ਛਕਣਾ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ। ਦੂਸਰੀ ਬੇਨਤੀ, ਕਲਾਸਾਂ ਸੰਥਿਆ ਦੀਆਂ ਆਰੰਭ ਹੋ ਚੁੱਕੀਆਂ ਨੇ, 7 ਤੋਂ 8 ਸ਼ਾਮ ਦਾ ਟਾਈਮ ਆ, ਸੋ ਜੇ ਕਿਸੇ ਨੇ ਸੰਥਿਆ ਲੈਣੀ ਆ ਤਾਂ ਉਹ ਇਸ ਕਲਾਸ ਵਿੱਚ ਆ ਸਕਦੇ ਨੇ। ਸੋ ਹੁਣ ਇੱਥੇ ਸਮਾਪਤੀ ਹੈ, ਗੁਰੂ ਕੇ ਲੰਗਰ ਤਿਆਰ ਨੇ, 2 ਨੰਬਰ ਹਾਲ 'ਚ ਅਖੰਡ ਪਾਠ ਦੀ ਸੇਵਾ ਚੱਲ ਰਹੀ, ਉੱਥੇ ਬੈਠ ਕੇ ਆਪ ਪਾਠ ਸਰਵਣ ਕਰਦੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਪ੍ਰਭ ਕਰੀ। ਘਰ ਗਲੀ ਨੇ ਹਰ ਜੱਸੋ ਦਿਨੇ ਜੋਨ ਨ ਤਾਵੈ ਨਹਿ ਮਰੀ। ਸਤਿਗੁਰ ਦਇਆਲ ਕਿਰਪਾਲ ਪਿੜ ਤਾਰੇ। ਕਾਮ ਕ੍ਰੋਧ ਲੋਭ ਮਾਰਿਆ ਕਥ ਨਾ ਜਾਇਆ, ਕਥ ਸਵਾਮੀ ਸਦਕੈ ਜਾਏ ਨਾਨਕ ਵਰਿਆ। ਸ੍ਰੀ ਰਾਗ ਮੱਲਾ ਜੋਤਾ ਬਣਜ਼ਾਰਾ, ਏਕ ਓਂਕਾਰ ਸਤ ਗੁਰ ਪ੍ਰਸਾਦ। ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਈ ਜੀਉ। ਹਰ ਜੀ ਓ ਹਰ ਜੀ ਸਭੇ ਪ੍ਰਤਪਾਲ ਦਾ, ਘਟ ਘਟ ਰਮਈਆ ਸੋਏ। ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰਨਾ ਕੋਈ। ਜੋ ਮੋਹੇ ਮਾਇਆ ਚਿੱਤ ਲਾਏ ਦੇ, ਸੇ ਛੋੜ ਚੱਲੇ ਦੁੱਖ ਹੋਏ। ਜਾਂ ਨਾਨਕ ਨਾਮ ਧਿਆਇਆ ਹਰ ਅੰਤ ਸੁਖਾਈ ਹੋਏ। ਮੈਂ ਹਰ ਬਿਨ ਅਵਰ ਨਾ ਕੋਏ, ਹਰ ਗੁਰ ਸਰਨਾਈ ਪਾਈਐ। ਬਣਜਾਰਿਆ ਮਿੱਤਰਾ ਬੜਭਾਗ ਪ੍ਰਾਪਤ ਹੋਏ। ਰਹਾਉ ਸੰਤ ਜਨਾ ਬਿਨ ਭਾਈ, ਆ ਹਰ ਕਿਨ ਨਾ ਪਾਇਆ ਨਾਉ। ਵਿੱਚ ਹੋਮੈ ਕਰਮ ਕਮਾਵਦੇ, ਜੋ ਵਿਸੂਐ ਪੁੱਤ ਨਿਨਾਉ। ਪਿਤਾ ਜਾਤ ਤਾਂ ਹੋਈਐ ਗੁਰ ਤੁੱਠਾ ਕਰੇ ਪਛਾਉ। ਬਟਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ। ਜਾਂ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਵ। ਹਰ ਮਨ ਹਰ ਹਰ ਲੱਗਾ ਚਾਉ, ਗੁਰਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਾਉ। ਜਬ ਲਗ ਜੋ ਬਨੋ ਸਾਸ ਹੈ, ਤਬ ਲਗ ਨਾਮ ਧਿਆਏ। ਚਲਦਿਆਂ ਨਾਲ ਹਰ ਚਲਸੀ ਹਰ ਅੰਤੇ ਲੈ ਛੜਾਏ। ਹਉ ਬਲਿਹਾਰੀ ਤਿੰਨ ਕਹੋ ਜਿਨ ਹਰ ਮਨ ਬਠਾਏ। ਜਿਨੀ ਹਰ ਹਰ ਨਾਮ ਨਚੇਤੇ ਉਸੇ ਅੰਤ ਗਏ ਪਛਤਾਏ। ਧੁਰ ਮਸਤਕ ਹਰ ਪ੍ਰਭ ਲਿਖਿਆ ਜਾਂ ਨਾਨਕ ਨਾਮ ਧਿਆਏ। ਮਨ ਹਰ ਹਰ ਪ੍ਰੀਤ ਲਗਾਏ, ਬੜਭਾਗੀ ਗੁਰੂ ਪਾਇਆ ਗੁਰਸਬ ਦੀ ਭਾਲ ਲਗਾਏ। ਰਹਾਉ ਹਰ ਆਪੇ ਆਪ ਪਾਏਦਾ, ਹਰ ਆਪੇ ਦੇਵੈ ਲਈ। ਹਰ ਆਪੇ ਭਰਮ ਭੁਲਾਏਦਾ, ਹਰ ਆਪੇ ਹੀ ਮਤ ਦੇ। ਗੁਰਮੁਖਾ ਮਨ ਪ੍ਰਕਾਸ਼ ਹੈ ਸੇ ਬਿਰਲੇ ਕਈ ਕੇ। ਹਾ ਬਲਿਹਾਰੀ ਤਿਨ ਕੋ ਜਿਨ ਹਰ ਪਾਇਆ ਗੁਰਮਤੇ। ਜਾਂ ਨਾਨਕ ਕਮਲ ਪ੍ਰਕਾਸ਼ਿਆ ਮਨ ਹਰ ਹਰ ਬਠੜਾਏ। ਮਨ ਹਰ ਹਰ ਜਪਨ ਕਰੇ ਹਰ ਗੁਰ ਸੁਣਾਈ ਭਜ ਪੋ। ਜਿੰਦ ਸਭ ਕਿਲਵਿਖ ਦੁੱਖ ਪਰ ਹਰੇ। ਰਾਓ ਘਟ ਘਟ ਰਮਈਆ ਮਨ ਵਸੈ, ਕਿਉਂ ਪਾਈਐ ਕਿਤ ਪਤ। ਗੁਰੂ ਪੂਰਾ ਸਤਿਗੁਰ ਭੇਟੀ ਹੈ, ਹਰ ਆਏ ਵਸੇ ਮਨ ਚਿਤ। ਮੈਂ ਧਰਨਾਮ ਉਦਾਰ ਹੈ ਹਰ ਨਾਮੇ ਤੇ ਗਾਤਮਿਤ।

ਤੋਂ ਸਮ ਲਾਇਕਾਂ ਦੀਦਾਰ ਪੂਰੇ ਪਾਏ ਸਾ ਥਾਉ ਨਾਹੀਂ ਖਾਏ ਕਾ ਪੌੜੀ ਸਭ ਆਪੇ ਤੁਧ ਪਾਏ ਕਹਿ ਆਪ ਕਾਰੇ ਲਾਏ ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ ਹਰ ਤੋਂ ਬਹਾਰ ਕਿਛ ਨਾਹੀ ਤੂੰ ਸੱਚਾ ਸਾਈਂ ਤੂੰ ਆਪੇ ਆਪ ਵਰਤਦਾ ਸਭਨੀ ਥਾਈ ਹਰ ਤਿਸੈ ਧਿਆਵ ਹੋ ਸੰਤ ਜਿਉਂ ਜੋ ਲਏ ਛੜਾਈ ਸ਼ਲੋਕ ਮਹਲਾ ਪਹਿਲਾ ਫਖੜ ਜਾਤੀ ਫਖੜ ਨਾਉ ਸਭਨਾ ਜੀਆ ਏਕਾ ਸ਼ਾਉ ਆਪ ਹੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੇ ਜਾ ਪਤ ਲਿਖੇ ਪਾਏ ਮਹਲਾ ਦੂਜਾ ਜਿਸ ਪਿਆਰੇ ਸਿਉ ਨਿਉ ਤਿਸੋ ਆਗੈ ਮਾਰ ਚਲੀਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਸ਼ੇ ਜੀਵਣਾ ਪੌੜੀ ਤੁਧ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਦਸ ਚਾਰ ਹੱਟ ਤੁਧ ਸਾਜਿਆ ਵਪਾਰ ਕਰੀਵੈ ਇੱਕ ਨਾਨੋ ਹਰ ਲਾਭ ਦੇ ਜੋ ਗੁਰਮੁਖ ਦੀਵੇ ਤਿਸ ਜਿਮਖ ਨਾ ਵਿਆਪੀ ਜਿਨ ਸੱਚ ਅੰਮ੍ਰਿਤ ਪੀਵੇ ਉਹ ਏ ਆਪ ਛੁਟੇ ਪਰਿਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁਟੀਵੇ ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਰ ਵਿਚਾਰੇ ਸੇ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਨਾ ਕਹੀ ਨਾ ਜਾਏ ਸਰੇ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿਦਕ ਕਰ ਸੀਦਾ ਮਨ ਕਰ ਮਕਸੂਦ ਜੇ ਤਿਰ ਦੇਖਾ ਤੇ ਧਿਰ ਮੌਜੂਦ ਮਹਲਾ ਤੀਜਾ ਗੁਰਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹਿ ਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਝੇ ਧਿਆਵ ਹੈ ਜੀ ਜੰਤ ਹਰ ਸਾਰ ਪਾਣਾ ਜੋ ਗੁਰਮੁਖ ਹਰ ਰਾਧੇ ਤਿੰਨ ਹੋਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਬਣਾਉਣਾ ਮੱਲਾ ਤੀਜਾ ਕਲਹੋ ਮਸਾਜਨੀ ਕਿਆ ਸਦਾ ਯੈ ਹਿਰਦੇ ਹੀ ਲਿਖ ਲਿਓ ਸਦਾ ਸਹਿਬ ਕਹਿ ਰੰਗ ਰਹੇ ਕਬੂਨਾ ਤੂੜ ਸੁਨਿਓ ਕਲਹ ਮਸਾਜਨੀ ਜੈਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜੈਸੀ ਜੋ ਤੁਰ ਛੋਡੀ ਸੱਚੇ ਪਾਏ ਮੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੋ ਵਪਾਏ ਸਤਿਗੁਰ ਸਜਰਾਇਆ ਸੱਚ ਰਹੋ ਲਿਵਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੜੀ ਅੰਦਰ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ ਜੋ ਜੀਚੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਬਖਸੇਤ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤਾ ਸਲੋਕ ਮਹਲਾ ਤੀਜਾ ਕਲਮ ਜਲੋ ਸਣ ਮਸਵਾਣੀ ਹੈ ਕਾਗਦ ਵੀ ਜਲ ਜਾਉ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਵ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮਹਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਵੈ ਕੋ ਥਿਰ ਨਹੀਂ ਪੜ ਪੜ ਹੋਈ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣੀ ਕਿਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਲਾ ਤੀਜਾ ਹਾਂ ਕਰਤੀ ਸਭ ਮੂਹੀ ਸੰਪੋ ਕਿਸੇ ਨਾਲ ਦੂਜੇ ਭਾਈ ਦੁੱਖ ਪਿਆ ਸਭ ਜੂਹੀ ਜਮਕਾਲ ਨਾਨਕ ਗੁਰਮੁਖ ਬਰੇ ਸਾਚਾ ਨਾਮ ਸਮਾਲ ਮਹਲਾ ਪਹਿਲਾ ਗਲੇ ਅਸੀਂ ਚੰਗੀਆਂ ਚਾਰੀ ਬੁਰੀਆਂ ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿੱਤ ਵਿਆਹ ਰੇਸ਼ਾਂ ਕਰੇ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੇ ਰੱਤੀਆਂ ਮਾਣੇ ਸੁੱਖ ਰਲੀਆਂ ਰੋਂਦੈ ਤਾਣ ਤਾਣੀਆਂ ਰਹਿ ਨਿਮਾਣੀਆਂ ਨਾਨਕ ਜਨਮਸਕਾਰ ਥਾ ਜੇ ਤਿੰਨ ਕੈ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਵਧਾਏਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲਾ ਅਲਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਦਾ ਇੱਕ ਨਿਮੁਖ ਘੜੀ ਕਰ ਦਿਆਲ
ਹਾਰਤ ਉਦੋਂ ਬਾਹਰ ਕੁਛ ਨਹੀਂ। ਗੁਰ ਸਬਦੀ ਵੇਖ ਨਿਹਾਲ ਸਲੋਕ ਮਲਾ ਦੀ ਜਾ ਹਮਕੋ ਨਾ ਜਾਣੇ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚੱਲੇ ਰਜਾਈ ਦਰ ਕਰ ਸੋਭਾ ਮਹਿਲ ਬਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਲਾ ਦੀ ਜਾ ਮਨਮੁਖ ਨਾ ਵਿਹੁਣਿਆ ਰੰਗ ਕੁਸੁੰਭਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸਦਾ ਮੁੱਲ ਦੂਜੇ ਲਗੇ ਪਚਮੂਏ ਮੂਰਖ ਅੰਧ ਗਵਾਰ ਬਿਸ਼ਟਾਂ ਦਰਕੀਟ ਸੇ ਪਾਏ ਪਚਹੇ ਵਾਰੋ ਵਾਰ ਨਾਨਕ ਨਾ ਵਰਤ ਸਿਰੰਗਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ ਪੌੜੀ ਸਿਸ਼ਟ ਪਾਈ ਸਭ ਤੋਂ ਦਾਪੇ ਰਿਜਕ ਸਵਾਇਆ ਇੱਕ ਵੱਲ ਛਲ ਕਰ ਕੈ ਕਾਮ ਦੇ ਮੋਹ ਕੂੜ ਕੁਸਤ ਤੇ ਨਿਟਾਇਆ ਤੁਧ ਆਪੇ ਭਾਵੈ ਸੋ ਕਰੇ ਤੁਧ ਉੱਤੇ ਕੰਮ ਓਏ ਲਾਇਆ ਇੱਕ ਨਾ ਸੱਚ ਬੁਝਾਇ ਉਹਨੂੰ ਤਿੰਨਾ ਟੁੱਟ ਭੰਡਾ ਦਵਾਇਆ ਹਰ ਚੇਤ ਖਾਏ ਤਿੰਨਾ ਸਭ ਲਾਇਆ ਚੇਤ ਹੱਥ ਤੜਾਇਆ ਸਲੋਕ ਮਿਲਾ ਤੀਜਾ ਪੜ ਪੜ ਪੰਟ ਪੇ ਦੁਖਾਣ ਮਾਇਆ ਮੋਹ ਸੁਆਏ ਦੂਜੇ ਭਾਈ ਹਰ ਨਾਮ ਸਾਰੇ ਆ ਮਨ ਮੂਰਖ ਮਿਲੇ ਸਜਾਏ ਜਿਨ ਜੀਉ ਪੰਡਿਤਾ ਤਿਸ ਖਾਓ ਨਾ ਚੇਤੈ ਜੋ ਦੇਂਦਾ ਰਿਜਕ ਸੰਭਾਏ ਜਮ ਕਾ ਪਹਾ ਗਲ ਨਾ ਕਾਟੀ ਐ ਫਿਰ ਫਿਰ ਵਾਵੇ ਜਾਏ ਮਨ ਮੁਖ ਖੁਸ਼ ਨਾ ਸੁਝੇ ਅੰਧਲੇ ਪੁਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰੇ ਮਿਲੇ ਸੁਖਦਾਤਾ ਨਾ ਬਸੈ ਮਨਾਏ ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਆਏ ਨਾਨਕ ਸੁਨਾਓ ਮਨੂ ਨਾ ਵਿਸਾਰੀ ਐ ਚਿਤ ਦਾਰੋ ਸੱਚੇ ਸੁਭਾ ਪਾਏ ਮਲਾ ਦੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਦਾਸ ਗੁਰਮਤਿ ਆ ਪਛਾਣਿਆ ਰਾਮ ਨਾਮ ਪ੍ਰਕਾਸ਼ ਸਚੋ ਸਚ ਕਮਾਵਣਾ ਵਡਿਆਈ ਵਡੇ ਪਾਸ ਜਿਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨ ਮਾਹੇ ਬਿਨ ਨਾਮ ਐਤ੍ਰਿਕ ਜੀਵਾਸ ਗੁਰਮਤੀ ਨਾ ਪਾਈਐ ਮਨਮੁਖ ਮੋਹਿ ਬਿਨਾਸ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਧੈ ਪਾਸੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਬਾਜੋ ਥਾਂ ਕੋ ਨਾਹੀ ਜਿਸ ਪਾਸੋ ਮੰਗੀਏ ਮਨ ਵੇਖੋ ਜੋ ਨਰਜਾਸ ਸਭ ਤੁਧੈ ਨ ਸਲਾਹ ਦੇ ਦਰ ਗੁਰਮੁਖਾ ਨੂੰ ਪ੍ਰਕਾਸ਼ ਲੋਕ ਮਲਾ ਦੀਜਾ ਪੜਦ ਪੜ ਪੜ ਉੱਚਾ ਕੂਕਦਾ ਮਾਇਆ ਮੋਹਿ ਪਿਆਰ ਅੰਤਰ ਬ੍ਰਹਮ ਨਾ ਚੀ ਨਹੀਂ ਮਨ ਮੂਰਖ ਵਾਰ ਦੂਜੇ ਭਾਏ ਜਗਤ ਪ੍ਰਭੂ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿੰਨੀ ਨਾ ਪਾਇਆ ਬੁਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੈ ਚੁੱਕੇ ਕੁਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸ਼ਬਦ ਤੇ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰਸਬਦੀ ਹਰ ਪਾਈਏ ਹਰ ਪਾਲ ਲਗਾਏ ਮਨ ਹੱਟ ਕਿਨ ਨਾ ਪਾਇਓ ਪਿੱਛੋਂ ਬੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੈ ਜਿਸ ਲਏ ਹਰ ਲਾਏ ਸਲੋਕ ਮੱਲਾ ਤੀਜਾ ਨਾਨਕ ਸਸੁਰਾ ਬ੍ਰਿਆਮ ਜਿਨ ਵਿੱਚੋਂ ਦੁਸ਼ਟ ਅਹਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹ ਸੱਚ ਦੁਆਰ ਨਾਮ ਪਿਆਰਿਆ ਮਨ ਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭ ਵਰਤੇ ਹੁਕਮ ਕਿਆ ਕਰੈ ਵਿਚਾਰਿਆ ਆਪ ਦੂਜੇ ਲਗ ਖਸਮ ਸਾਰਿਆ ਨਾਨਕ ਬਿਨ ਨਾਵੈ ਸਭ ਦੁੱਖ ਸੁਖ ਵਸਾਰਿਆ ਮੱਲਾ ਦੀ ਜਾ ਗੁਰ ਪੂਰੇ ਹਰ ਨਾਮ ਦੜਾਇਆ ਤਿੰਨ ਵਿੱਚ ਜਨਮ ਭਰਮ ਜਗਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਏਕ ਲਿਵਲਾਗੀ ਅੰਤਰ ਨਾਮ ਵਸਾਇਆ ਗੁਰਮਤਿ ਜਮ ਜੋ ਹੈ ਨਾ ਸਾਕੈ ਸੱਚ ਨਾਮ ਸਮਾਇਆ ਸਭ ਆਪੇ ਆਪ ਵਰਤ ਕਰਤਾ ਜੋ ਪਾਵੈ ਸੋ ਨਾਇ ਬੁਲਾਇਆ ਜਾਂ ਨਾਨਕ ਨਾਮ ਲਏ ਤਾਂ ਜੀਵੈ ਬਿਨਾ ਵੈ ਕਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀਵਾਨ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕਹਿ
मोह डिठे सब पापी तरिया, उस अंतर नाम दान है नाम परवरिया। ना पूजिए ना मनी है ना ए किल बिखो सब हरिया, जिनी नाम ते आया एक मन एक चित सी अस्थिर जग रिया। शोक मला तीजा आत्मा दियो पूजिए गो कैसे सवाए, आत्मे नो आत्मे दी प्रतीत होए, ता कर ही परचा पाए आत्मा डोल ना डोल ही, गुर कै पाए सवाए गुर बिन सहज ना आवे। लो मैला विचों जाए किन पल हर नाम मन बसै, सब अठ सठ तीर नाए सच्चे मैल ना लगे, मल लागे दूजे पाए। धोती मोला उतरै जे अठ सठ तीर्थ नाए, मन कर्म करे अंकारी सब दुखो दुख माए, नानक मैला ओ जल ता थी। ता सत गुरु माए समाए महला तीजा, मन मुख लोक समझाइए कदों समझाया जाए, मन मुख चला ना चले पाया किरत फिराए। लिवता दोए राह है हुक्मी कार कमाए, गुरमुख अपना मन मारिया शब्द कसवटी लाए। मन ही नाल झगड़ा मन ही नाल सत मन ही मज समाए, मन जो इच्छे सो लह सच्चे शब्द सवाए, अमृत नाम साध पुंजी है गुरमुख कार कमाए। बैण मन जे होरी नाल लुजना जासी जन्म गवाए, मन मुख आ मन हठ हारिया कूड़ कुस्त कमाए, गुर प्रसादी मन जने हर से तील बलाए। नानक गुरमुख सच कमावे मन मुख आवे जाए, पौड़ी हर के संत सुनो जन पाई, हर सतगुर की एक साखी जिस तोर भाग होवे, मुख मस्तक तन जन ले हृदय रख। हर अमृत कथा श्रेष्ठ उत्तम गुरबचनी, सहजे चाखी तय पाया प्रकाश मिटिया दया, जन सूरज रैण कराखी अदिष्ट गोचर अलख निरंजन, सो देखिया गौर मुखो आखी। श्लोक महला तीजा, सतगुर सिवे अपना सो सिर लेख लाए, विचों आप गुआए कै रहन सच लिवलाए। सतगुर जिन्ना सेवे ओ तिना विरथा जन्म गवाए, नानक जोत सुभावे सो करे कहना किछ न जाए। मला तीजा, मन ने बेकारी वेड़िया बेकारा कर्म कमाए, दूजे पाए ज्ञानी पूजदे दरगह मिले सजाए, आत्म देव पूजिए बिन सतगुर बूझ न पाए। जप तप संजम भाणा सतगुरा करमी पले पाए, नानक से सुरत कमावणी जो हर भावै सो थाए पाए। पौड़ी हर हर नाम जप हो मन मेरे, जित सदा सुख हो वै दिन राती। हर हर नाम जपो मन मेरे, जित सिमरत सब किलबिख पाप लहाती। हर हर नाम जपो मन मेरे, जित दाल दुख भुख सब लह जाती। हर हर नाम जपो मन मेरे, मुख गुरमुख प्रीत लगाती। जित मुख भाग लिखिया तुर साचे हर चित, मुख नाम जपाती। श्लोक मला तीजा, सतगुर जने न सेवियो सब न किते विचार, अंतर ज्ञान आयो मृतक है संसार। लख चौरासी फेर पाया मर जमै होए खुवार, सतगुर की सेवा जो सो करे जिसनु आप कराए सोए। सतगुर बिच नाम निदान है कर्म प्राप्त होए, सच रते गुर सब त्यों तिन सच्ची सदा लिवला होए। नानक जिसनो मिले न विछड़े सह समावे सोए। लाती जिया सो भगवती जो भगवंत जाने, गुर प्रसादी आ पछाण। ताव दराख एक तो करवाण, जीवित मरे हर नाम बखाणे। ऐसा भगवती उतम होए नानक सच समावे सोए। मला तीजा, अंतर कपट भगवती साए, पखंड पार ब्रह्म कद न पाए। पर निंदा करे अंतर मलाए, बाहर मल तो वह मन की झूठ ना जाए। सत्संगत स्यों बहादुर चाए, अन दिन दुखिया दूजे पाए रचाए। हर नाम न चेते बोकरम कमाए, पूर्व लिखे आसो मेटना न जाए। नानक बिन सतगुर सेवे मोख न पाए, पौड़ी सतगुर जनी ध्याया। छे काड़ न सवाही सतगुर जनी ध्याया, से तृप्त गाही सतगुर जनी ध्याया। तिन जम डर नाही जिन का हुआ कृपाल, हर से सतगुर पैरी पाही। तुन इथे उथे मुख उजले हर दरगह पैदे जाही। श्लोक मला दूजा, जो सिर साई ना निवै सो सिर दी जड़ार,
ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹਲਾ ਪੰਜਵਾਂ। ਮੁੰਡੋ ਭਲੀ ਮੁੰਡੋ ਭਲੀ ਨਾਨਕਾ ਫਿਰ ਫਿਰ ਜਨਮ ਮੁਹੀਆਸ ਕਸਤੂਰੀ ਕਹਿ ਭੋਲੜੈ ਗੰਦੇ ਡੁੰਮ ਪਿਆਸ ਪੌੜੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛੜਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤਿਸਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਬੜਭਾਗੀ ਤਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਰਾਧ ਸਭਨਾ ਤੇ ਵੱਡਾ ਸਭ ਨਾਵੈ ਅੱਗੇ ਆਉਣ ਨਵਾਏ। ਲੋਕ ਮਲਾ ਤੀਜਾ ਬੇਸ ਕਰੇ ਕਰੂਪ ਕਲੱਖਣੀ ਮਨ ਖੋਟੈ ਕੁੜਿਆਰ ਫਿਰ ਕਹਿ ਭਾਣੇ ਨਾ ਚੱਲੈ ਹੁਕਮ ਕਰੇ ਗਵਾਰ। ਗੁਰ ਕਹਿ ਭਾਣੇ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟਾ ਸਕੀਐ ਜੋ ਤੁ ਲਿਖਿਆ ਕਰਤਾਰ। ਮਨ ਧਨ ਸੌਪੈ ਕੰਤ ਕਹੋ ਸਭ ਦੇ ਤਰੇ ਪਿਆਰ। ਬਿਨ ਨਾਵੈ ਕਿੰਨਾ ਪਾਇਆ ਦੇਖੋ ਰੇ ਦੇ ਵਿਚਾਰ ਨਾਨਕ ਸਾ ਸਵਾਲਿਓ ਸੁਲੱਖਣੀ ਕੇਰਾ ਵੀ ਸੁਨਹਾਰ। ਮਹਲਾ ਤੀਜਾ। ਮਾਇਆ ਮੋਗ ਵਾਰ ਹੈ ਸਿਸਤਾ ਨਾ ਦਿਸੇ ਉਰਬਾਰ ਨਾ ਪਾਰ ਮਨ ਮੁਖੋ ਅਗਿਆਨੀ ਮਹਾ ਦੁੱਖ ਬਾਏ ਦੇ ਡੁੱਬੇ ਹਰ ਨਾ ਵਿਸਾਰ। ਭਲਕੈ ਉੱਠ ਬਹੁ ਕਰਮ ਕਮਾਵੈ ਦੂਜੇ ਭਾਈ ਪਿਆਰ ਸਤ ਗੁਰ ਸੇਵੈ ਆਪਣਾ ਭੌਜਲ ਉਤਰੇ ਪਾਰ। ਨਾਨਕ ਗੁਰਮੁਖ ਸਚ ਮਾਵੈ ਸਚ ਨਾਮ ਉਰ ਧਾਰ ਪੌੜੀ। ਹਰ ਜਲ ਥਲ ਮਈਅਲ ਭਰਪੂਰ ਦੂਜਾ ਨਾਹੇ ਕੋਏ। ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕੜੋਏ। ਸਚਿਆ ਰਾਧੇ ਵਡਿਆਈ ਹਰ ਧਰਮ ਨਿਆਉ ਕੀ ਹੋਏ। ਸਭ ਹਰ ਕੀ ਕਰੋ ਸਤਤ ਜਿਨ ਗਰੀਬ ਨਾਥ ਰਾਖ ਲੀ ਹੋਏ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ। ਸੋਗ ਮੱਲਾ ਤੀਜਾ। ਮਨ ਮਖਮੈਲੀ ਕਾਮਣੀ ਕੁਲੱਖਣੀ ਕੁਨਾਰ ਫਿਰ ਛੋੜਿਆ ਕਰ ਆਪਣਾ ਪਰ ਪੁਰਖੈ ਨਾਲ ਪਿਆਰ। ਚਿਸਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ ਨਾਨਕ ਬਿਨਾਂ ਮੈਂ ਕਰੂਪ ਕੁਸੋਹਣੀ ਪਰ ਛੋਡੀ ਪਤਾਰ। ਮਹਲਾ ਤੀਜਾ। ਸ਼ਬਦ ਰਤੀ ਸੁਹਾਗਣੀ ਸਤਿਗੁਰੂ ਕੈ ਭਾਈ ਪਿਆਰ। ਸਦਾ ਰਵੈ ਫਿਰ ਆਪਣਾ ਸੱਚੇ ਪ੍ਰੇਮ ਪਿਆਰ ਅਸ ਵਾਲਿਓ ਸੁੰਦਰੀ ਸੁਭਾਵੰਤੀ ਨਾਰ। ਨਾਨਕ ਨਾਮ ਸੁਹਾਗਣੀ ਮੇਲੀ ਮਿਲਣਹਾਰ ਪੌੜੀ। ਹਰ ਤੇਰੀ ਸਭ ਕਰੇ ਉਸਤਤ ਜਿਨੋ ਫਾਤੇ ਕਾਢਿਆ ਹੱਥ ਦਿਨੋਂ ਕਰੇ ਸਭ ਨਮਸਕਾਰ ਜਿਨੋ ਪਾਪੈ ਤੇ ਰੱਖਿਆ ਹਰ ਨੇ ਮਾਣਿਆ ਤੂੰ ਮਾਣ ਹਰ ਢਾਡੀ ਤੂੰ ਹੂੰ ਤੂੰ ਡਾਢਿਆ ਹਰ ਨੇ ਮਾਣਿਆ ਤੂੰ ਮਾਣ ਹਰ ਡਾਢੀ ਤੂੰ ਹੂੰ ਤੂੰ ਡਾਢਿਆ ਹਰ ਅਹੰਕਾਰੀਆਂ ਮਾਰ ਨਵਾਏ ਮਨ ਮੁਖ ਮੋੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਨਾਥਿਆ। ਸਲੋਕ ਮਲਾ ਤੀਜਾ। ਸਤਿਗੁਰ ਕੇ ਭਾਣੇ ਜੋ ਚਲੈ ਤਿਸ ਵਡਿਆਈ ਬੜੀ ਹੋਏ। ਹਰ ਕਾ ਨਾਮ ਉੱਤਮ ਮਨ ਵਸੈ ਮਿਟ ਨਾ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੂਝੈ ਕੋਏ। ਮਲਾ ਤੀਜਾ। ਨਾਨਕ ਹਰ ਨਾਮ ਜਿਨੀ ਰਾਧਿਆ ਆਂਦਿਨ ਹਰ ਲਿਵ ਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਏ ਕਾਰ। ਪੂਰੇ ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦਵਾਰ ਮਨ ਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਰਾਧਿਆ ਤਿੰਨੀ ਤਾ ਤਰਿਆ ਭਵਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜਿਵੜਨਾ ਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂਕਿ ਜੈ ਜਾ ਨਾਹੀਂ ਆ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰਹਾਰਦਾ ਸਲਾਹ ਹੋ ਭਗਤ ਹੋ ਕਰ ਜੋੜ ਹਰ ਭਗਤ ਜੰਤਾਰ ਦਾ। ਸਲੋਕ ਮਲਾ ਤੀਜਾ। ਆਪਣੇ ਪ੍ਰੀਤਮ ਅਰਹੰਤਰ ਖਾਉਰ ਧਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਹੀ ਤੋ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲੇ ਸਾਈ ਸੁਹਾਗਣ ਨਾਰ। ਮਲਾ ਤੀਜਾ। ਗੁਰ ਸੇਵਾ ਤੇ ਹਰ ਪਾਈ ਹੈ ਜਾ ਕੋ ਨਦਰ ਕਰੇ ਮਾਨਸ ਦੇ ਦੇਵਤੇ ਭਏ ਤੇ ਆਇਆ
ਨਾਮ ਹਰੇ ਹਮੇ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਨ ਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲਿਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ ਸਲੋਕ ਮੱਲਾ ਪਹਿਲਾ ਕਬੁੱਧ ਡੁੰਮਣੀ ਕੁਦਿਆ ਕਸਾਇਣ ਪਰ ਨਿੰਦਾ ਕਣ ਚੂੜੀ ਮੁੱਠੀ ਕ੍ਰੋਧ ਚਨਾਲ ਕਾਰੀ ਕੱਢੀ ਕਿਆ ਥੀ ਹੈ ਜਾ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪਈ ਨਾਨਕ ਅਗੇ ਉੱਤਮ ਸਹੀ ਜੇ ਪਾਪਾਂ ਭੰਦ ਨਾ ਦੇਈ ਮੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾ ਅਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤ ਗੁਰੂ ਸੱਚ ਸਾਖੀਏ ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀਏ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਪਾਪ ਲਾਖੀਏ ਸਲੋਕ ਮੱਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ ਹਾ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਦੋ ਸਭ ਜਗਤ ਕਰੇ ਨਮਸਕਾਰ ਮੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਾ ਨਿਧ ਖਰਚੋ ਨਾ ਖਾਓ ਅਠਾਰਾਂ ਸਿਧੀ ਪਿੱਛੇ ਲੱਗੀਆਂ ਫਿਰ ਨੋ ਨਿਜ ਘਰ ਵਸੈ ਨਿਜ ਤਾਏ ਅਨਦ ਧੁਨੀ ਸਦ ਵਜਦੇ ਉਨਮਤ ਹਰ ਲਿਵਲਾਏ ਨਾਨਕ ਹਰ ਭਗਤ ਤਿੰਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਹੌੜੀ ਹਾਂ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰਵਾਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਕਲਾਇਆ ਹਰ ਪੁੱਛਿਆ ਢਾਡੀ ਸਾਧਕ ਹੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਅਪਣਾਇਆ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਮ ਕਬੀਰ ਜੀਓ ਕਾ ਏਕ ਸਵਾਨ ਕਹਿ ਘਰ ਗਾਵਣਾ ਜਨੀ ਜਾਨਤ ਸੁੱਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਕਰਤ ਹੈ ਮੋਰ ਮੋਰ ਕਰ ਅਧਕ ਲਾਡ ਧਰ ਪੇਖਤ ਹੀ ਜਮ ਰਾਓ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਾ ਹੈ ਮਾਇਆ ਰਹੋ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਚੋ ਮਰਨਾ ਰਮਈਆ ਜਪ ਪੁਰਾਣੀ ਅੰਤ ਜੀਵਨ ਬਾਣੀ ਇਨ ਬਿਧ ਭਵ ਸਾਗਰ ਤਰਣਾ ਜਾ ਤਿਸ ਪਾਵੈ ਤਾਂ ਲਾਗੈ ਭਾਉ ਭਰਮ ਭੁਲਾਵਾਂ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਅਗਲੜਾ ਪ੍ਰਾਣੀ ਜਰਾ ਮਰਨ ਪਾਉ ਬਿਸਰ ਗਿਆ ਕੁਟੰਬ ਦੇਖ ਬਿਕਸਹਿ ਕਮਲਾ ਜਿਉ ਪਰ ਕਰ ਜੋ ਹੈ ਕਪਟ ਨਰਾ ਦੂੜਾ ਆਇਓ ਹੋਏ ਜਮਹਿ ਤਣਾ ਤਿਨ ਅਗਲੜੈ ਮੈਂ ਰਹਿਣ ਨ ਜਾਏ ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬਿਠਲਾ ਲੈ ਬਾਹੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੈ ਛੁੜਾਏ ਰਹੋ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੇ ਅਮਰ ਪਿਆ ਮਾਇਆ ਮੁਠਾ ਚਿਸ਼ਤ ਨਾਹੀ ਜਨਮ ਗਵਾਇਆ ਸਿਆ ਬਿਖਮ ਕੋਰ ਪੰਥ ਚਲਣਾ ਪ੍ਰਾਣੀ ਰਵ ਸਸ ਤੈਨਾ ਪ੍ਰਵੇਸ਼ ਮਾਇਆ ਮੋਹ ਤ ਬਿਸਰ ਗਿਆ ਜਾਂ ਤਜੀ ਅਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਭਇਆ ਹੈ ਪੇਖੀ ਅਲੇ ਧਰਮ ਰਾਓ ਤੈ ਕਰ ਦਲ ਕਰਨ ਮਹਾਵਲੀ ਤਿੰਨ ਅਗਲੜੈ ਮੈਂ ਰਹਿਣ ਜਾਈ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਬਣ ਤ੍ਰਿਣ ਰਤੜਾ ਨੜੈਣਾ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਤ ਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀ ਓਕਾ
आचार्य जी एक सुनो रे पंडिया, अब किस कह न जाई। सुन नर गण गंधर्व जन मोहे त्रिपमणा में खोली लाई। राजा राम अनहद क्युंगरी बजै, जाकी दृष्ट ना दिल लागै। रहाओ पाठी गगन सिंघिया, आर चुंगिया कनक कस एक पाया। तिस मह धार चुए अत निर्मल, रस मह रसन चुआया। एक जुबा तनूप मनी है, पवन प्याला साजिया। तीन पवन मह एको जोगी, कहो कवन है राजा। ऐसे ज्ञान प्रगटिया प्रकोत्तम, कहो कबीर रंगराता। और दुनी सब परम बलानी, मन राम रसैन माता। श्री राग बाणी भगत बेणी जियो की, पहरिया के कर गावना एक ओंकार सतगुर प्रसाद। रे नर गर्भ कुंडल जब आशत, उर ध्यान लिबलागा। मृतक पिंड पद मद न एनस, एक ज्ञान सो नागा। ते दिन संभल कष्ट महा, दुख अबचित अधिक बसारिया। गर्भ छोड़ मित्र मंडल आया, तो नर हर मन बसारिया। फिर पछताव हेगा मूड़िया, तू कवन कुमत भ्रम लागा। चेत राम नहीं जमपुर जाहेगा, जन विचर नरादा। रहाओ बाल विनोद चिंद रस लागा, खिन खिन मोहे व्यापे। रस मिस मेद अमृत बिक जाखी, तो पंच प्रगट संतापे। जप तप संजम छोड़ स्कृत, मत राम नाम नारा दया। उछल काम काल मत लागी, तो आन सकत गलबान दया। तरुण तेज पर प्रया मुख जो है, सर अपसर ना पछाणिया। उन मत काम महा विख भूल, पाप पुन ना पछाणिया। सुसंबत देखो वह मन, गर्भया राम हृदय ते खोया। अमरमृत माया मर तुले, तो पग मुख जन्म बिगोया। पुंडरकेश कुसमते तौले, सप्त पताल की बाणी। लोचन समा लोचन श्रम है, बुद्ध बल नाठी। ता काम पवस मदाणी, ता ते बिखे पई मत पवस। काया कमल कुमलाणा, आवगत बाण छोड़ मित्र मंडल, तो पाछे पछताणा। निकुटी देह देख तनु बजै, मान करतो नहीं बूझै। लालच कर जीवन पद का न लोचन, कछ न सूझै। थाका ते जुड़िया मन पंखी, कर आंगन ना सुखाई। बेणी कहे सुनो रे भगतो, मरना मुक्त किन पाई। राग तो ही मोही, मोही तो ही अंतर कैसा। कनक कट जल तरंग जैसा, जाओ पे हम न पाप करंता। अहे अनंता पतत पावन नाम कैसे हंता। राव तुम जो नायक, अशोह अंतर्यामी। प्रभते जन जानी जय, जानते स्वामी। शरीर राधा मोह को विचार, देहूं अरुदास समदल समझावे को। राग माज जप दे घर, पहला महला चौथा एक ओंकार सत नाम करता। प्रख नर पौ नर वैर काल मूर्त, अर्जुन से मंगल प्रसाद। हर हर नाम मैं हर मन पाया, बट पागी हर नाम ते आया। गुरु पूरे हर नाम सिद्ध पाई, को बिला करो मत चले जियो। मैं हर हर खर चलिया, बन पल्ले मेरा प्राण सुखाई। सदा नाल चले गुरपुरे, हर नाम दड़ाया। हर निश्चल हर तन पले जियो। हर हर सज्जन मेरा प्रीतम राया, कोई आन मिलावे मेरे प्राण जिवाया। हौ रह न साका बिन देखे, प्रीतमा मैं नीर बह बह चले जियो। सत गुर मित्र मेरा बस खाई, हौ रह न साका बिन देखे मेरी माई। हर जियो कृपा करो गुर मेलो, जन नानक हर तन पले जियो। माज मला मधुसूदन मेरे मन तन प्राणा, हो हर बिन दूजा न जाना। कोई सज्जन संत मिले बटवागी, मैं हर प्र प्यारा दसे जियो। हो मन तन खोजी भाल भलाई, क्यों प्यारा प्रीतम मिले मेरी माई।
मिल ससंगता खोज दसाई बिच संगत हर प्रभ बस जियो। मेरा प्यारा प्रीतम सतगुर खवाला हाँ बारक दीन करहो प्रतपाला। मेरा मात पिता गुरसंद गुर पूरा गुर जल मिल कमल बिकसै जियो। बिन गुर देखे नींद ना आवै मेरे मन तन बेदन गुर बिरहो लगावै। हर हर दया करो गुर मिलो जन नानक गुर मिल रहसै जियो। ਮਾਝ ਮਹੱਲਾ ਚੌਥਾ ਹਰ ਗੁਣ ਪੜ੍ਹੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ। ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਵ ਜਲ ਦੁੱਤਾ ਦਰੀਆ ਜੀਓ। ਆਓ ਸਖੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ। ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਹਿਰੀਆ ਜੀਓ। ਮੇਰੀ ਬੇਦਨ ਹਰ ਗੁਰਪੁਰਾ ਜਾਣੇ ਹੋ ਰਹਿ ਨਾ ਸਕਾਂ ਬਿਨ ਨਾਮ ਬਖਾਣੇ। ਮੈਂ ਔਖ ਦਾ ਮੰਤਰ ਦੀ ਜੈ ਗੁਰਪੁਰੇ ਮੈਂ ਹਰ ਹਰ ਨਾਮ ਦਰੀਆ ਜੀਓ। ਹਮ ਚਾਤਰਕ ਦੀ ਸਤਿਗੁਰ ਸੁਣਾਈ ਹਰ ਹਰ ਨਾਮ ਬੂੰਦ ਮੁਖ ਪਾਈ। ਹਰ ਜਲ ਦਹਾਮ ਜਲ ਕੇ ਮੀਨੇ ਜਲ ਨਾਨਕ ਜਲ ਬਿਨ ਮਰੀਆ ਜੀਓ। ਮਾਜ ਮੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਮੇਰੀ ਸ਼ਰਧਾ ਪੂਰਕ ਜੀਵਨ ਦਾ ਤੇ ਮਿਲ ਹਰ ਦੱਸਣ ਮਨ ਪੀਜਾ ਜੀਓ। ਮਿਲ ਸਤਸੰਗਤ ਬੋਲੇ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ। ਹਰ ਹਰ ਅੰਮ੍ਰਿਤ ਹਰ ਮਨ ਭਾਵੈ ਮਿਲ ਸਤ ਗੁਰੂ ਅੰਮ੍ਰਿਤ ਪੀਜਾ ਜੀਓ। ਵੱਡ ਭਾਗੀ ਹਰ ਸੰਗਤ ਪਾਵ ਹੈ ਭਾਗਹੀਣ ਪਰਮ ਛੋਟਾ ਖਾਵੈ ਬਿਨ ਭਾਗਾ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ। ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ। ਗੁਰਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜਾ ਜੀਓ। ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ। ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਢੁੱਲ ਢੁੱਲ ਪਾਉਂਦਾ ਜੀ। ਆਵੋ ਸੰਤ ਮੈਂ ਗੱਲ ਮਿਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ। ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਮੁਖ ਗੁਰਬਾਣੀ ਮੁਖ ਚਾਹੁੰਦਾ ਜੀਓ। ਵੱਡ ਪਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ। ਭਾਗ ਹੀ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨਿਤ ਪਾਉਂਦਾ ਜੀ। ਆਪ ਦਿਆਲ ਦਇਆ ਪ੍ਰਵਧਾਰੀ ਮਲ ਹੋਮੈ ਵਿਖਿਆ ਸਭ ਨਵਾਰੀ। ਨਾਨਕ ਹਟ ਪਟਣ ਵਿੱਚ ਕਾਇਆ ਹਾਰ ਲੈਂਦੇ ਗੁਰਮੁਖ ਸੌਦਾ ਜੀਓ। ਮਾਝ ਮੱਲਾ ਜੋਤਾ ਹੋ ਗੁਣ ਗੋਬਿੰਦ ਹਰ ਨਾਮ ਧਿਆਈ। ਮੈਂ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਗੁਚਰ। ਸਵਾਮੀ ਮਿਲ ਸਤ ਗੁਰ ਹਰ ਰਸ ਕੀਚੈ ਜੀਓ। ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾਂ ਜਨ ਹਰ ਕੀ ਬਾਤਾ। ਪਾ ਮਿਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਓ। ਸਤ ਗੁਰ ਦਾਤੇ ਨਾਮ ਦਲਾਇਆ ਬੜਭਾਗੀ ਗੁਰਦਰਸ਼ਨ ਪਾਇਆ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੈ ਜੀਓ। ਹਰ ਸਤਸੰਗਤ ਸਤਪੁਰਖ ਮਲਾਈਐ ਮਿਲ ਸਤਸੰਗਤ ਹਰ ਨਾਮ ਧਿਆਈਐ। ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪ੍ਰੀਚੈ ਜੀਓ। ਮਾਝ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੈ ਤਿਸ ਕਹਿ ਹੋ ਵਾਰੀਆਂ। ਮਿਲ ਸਤਸੰਗਤ ਲੱਦਾ ਸੱਜਣ ਹੋ ਸਤਿਗੁਰੂ ਬਿੱਟੋਂ ਘੁਮਾਈਆ ਜੀਓ। ਜੈ ਜੈ ਦੇਖਾ ਤੈ ਤੈ ਸਵਾਮੀ ਤੂੰ ਘੱਟ ਘੱਟ ਰਵਿਆ ਅੰਤਰ ਜਾਵੇਂ ਗੁਰਪੂਰੇ ਹਰ ਨਾਲ ਦਿਖਾ ਲਿਆ। ਹੋ ਸਤਿਗੁਰ ਬਿੱਟੋਂ ਸਦ ਵਾਰਿਆ ਜੀਓ। ਏਕੋ ਪਣ ਮਾਟੀ ਸਭ ਏਕ ਆ ਸਭ ਏਕ ਆ ਜੋਤ ਸਵਾਈਆ। ਸਭ ਏਕਾ ਜੋਤ ਵਰਤੇ ਭਿੰਨ ਭਿੰਨ ਨਾ ਰਲਈ ਕਿਸੇ ਦੀ ਰਲਾਈਆ। ਗੁਰਪ੍ਰਸਾਦੀ ਇੱਕ ਨਦਰੀ ਆਇਆ ਹੋ ਸਤਿਗੁਰ ਬਿੱਟੋਂ ਬਤਾਇਆ ਜੀਓ। ਜੈ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕਹਿ ਮਨ ਪਿਆਰੀ ਬਾਣੀ। ਉਪਦੇਸ਼ ਕਰੈ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰਪਕਾਰੀ ਆ ਜੀਓ। ਸਤ ਜਪਦੇ ਮਹੱਲੇ ਜੋਤੇ ਗੇ ਮਾਝ ਮਹੱਲਾ ਪੰਜਵਾਂ ਜਪਦੇ ਕਰ ਪਹਿਲਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਰੀ ਬਿਲਪ ਕਰੈ ਚਾਤਰ ਕੀ ਨਿਆਈ। ਤ੍ਰਿਕਣਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਾਂ ਕੋਲੀ ਜੀਓ ਕੋਲ ਕਮਾਏ ਗੁਰਦਰਸ਼ਨ ਸੰਤ ਪਿਆਰੇ ਜੀਓ। ਰਾਓ
तेरा मुखो स्वावा जियो सहज तन बाणी चिर हुआ देखे सारग बाणी। धन सो देस जहां तू वस्या मेरे सज्जण मीत मरारे जियो हो कोली हो कोल कमाई गुरु सज्जना मीत मरारे जियो। राव एक घड़ी न मिलते ता कल जखोता हुण कद मिली गए प्रै तुद भगवंता। मोहि रहण न बिहावै नींद न आवै बिन देखै गुरुदरबारे जियो हो कोली जियो कोल कमाई ते सच्चै गुरुदरबारे जियो। राव भाग होआ गुर संत मिलाया प्रभु नासी घर में पाया सेव करी पल चसाना विछड़ा जन नानक दास तुम्हारे जियो। हर कोली जियो कोल कमाई जन नानक दास तुम्हारे जियो। रहाओ राग माज मल्ला बनवा सार उत्सवी जित दुसवाली सो कम सुहिला जो तेरी काली सोरे दास सुहिला जित हृदय तू बुठा समना के दतारा जियो। तू साजा साहब बाप हमारा नौ निद तेरे अकुट भंडारा जिस तू दे सू तृप्त गा वह सोई भगत तुम्हारा जियो। सब को ऐसे तेरी बैठा घट घट अंतर तू है बुठा सभे सांझी वासुदान तू किसे ना दिसे बारा जियो। तू आपे गुरमुख मुक्त गुराहे तू आपे मन मुख जन्म बवाहे नानक दास तेरे बलिहार है सब तेरा केल सारा जियो। माज मला बनमा अनहद वाजे सहज सहेला शब्द आनंद करे सतकेला सहज गफा मह ताड़ी लाई आसन उस वारा जियो। फिर केर अपने ग्रह मैं आया जो लड़ींदा वो सोई पाया तृप्त गाए रहा है संत गुर अनपौ पुरख दिखारिया जियो। आपे राजन आपे लोगा आप निर्वाणी आपे पोगा आपे तख्त बहे सच न्याई सब चौकी को पुकारिया जियो। जिहा डठा मैं त्यो गया तिस रस आया जिन भेद लहया ज्योति ज्योत मिल सुख पाया जन नानक एक सारा जियो। जित कर फिर सुहाग बनाया तित कर सखिए मंगल गाया अंत बनोदा तिते कर सो है जो धन कंत सगर जियो। सागणवंती सावण भागण पुत्र बंती सील बंत सुहागण रूप बंत सा सुगड़ बिच खण जो धन कंत प्यारी जियो। आचारवंत साई प्रधाने सब सिंगार बने तिस ग्याने सा कलवंती सा सबराई जो पेर कै रंग सवारी। महिमा तिसकी कह न जाए जो पिर मेल लई अंग लाए। थिर सुहाग बरगम गोचर नानक प्रेम सारी जियो। माज महला बनम खोजत खोज दर्शन राहे भात भात बन बन अवगाहे निर्गुण सरगुण हर हर मेरा कोई है जियो। आण मिलावे जियो खट सास्त विचरत मुख ज्ञाना पूजा तिलक तीर्थ स्नाना निवली कर्मासन चौरासी इन मह शांत नावे जियो। अनक बरकिए जप तापा कवन किया धरती प्रमाता एक खेन हृदय शांत ना आवे जोगी बहुड़ बहुड़ उठता आवे जियो। कर कृपा मोहि साध मिलाया मन तन शीतल तीज पाया प्रभु नासी बसया घट पीतर हर मंगल नानक गावे जियो। माज मला बनमा पार ब्रह्म अपरंपर देवा गम गोचर अलख भेवा दीन दयाल गोपाल गोविंदा हर त्यावो गुरमुख गाती जियो। गुरमुख मकसूदना गुरमुख मधुसूदन निस्तारे गुरमुख संगी कृष्ण मरारे दयाल दमोदर गुरमुख पाई होत कितना पाती जियो। नरहारी केशव नरवैरा कोट जना का के पूजे पैरा गुरमुख हृदय जाके हर हर सोई भगत काती जियो। अमेघ दर्शन बेअंत अपार बड समरथ सदा दतार गुरमुख नाम जपिए तितरिए गत नानक विली जाति जियो। माज मला बनमा कहा करना दिता लेना गरीबा नाथा तेरा माणा सब कुछ तू है मेरे प्यारे तेरी कुदरत को बल जाई जियो। भाणे डपाणे रहा भाणे हर गुण गुरमुख गवाहा भाणे परम पवै बाजू सब कुछ सैर जाई जियो। ना को मूर्ख ना को स्याणा वरतै सब कुछ तेरा भाणा अगम गोचर बेअंत था तेरी कीमत कहना जाई।
तेरी कीमत कहना जाए जियो। खाक संतन की दिहो प्यारे, आए पया हर तेरे द्वारे, दर्शन पेखत मन गा आए, नानक मिलना सवाई जियो। माज मलब मन दुख तदे, जा बिसर जाए भूख व्यापै, बहु विद्वत आवै, सिमत नाम सदा सहिला, जिस देवे दीन दयाला जियो। सतगुर मेरा बढ़ समर्था जियो, सो माली ता सब दुख लथा, चिंता रोग गई हो पीड़ा, चिंता रोग गई हो पीड़ा, आप करे प्रतपाला जियो। बार कबंगी हो सब कुछ मंगा, दें दे तोड़ नहीं पब रंगा, पैरी पै पै बहुत मनाई, दीन दयाल गोपाला जियो। हाँ बलिहारी सतगुर पूरे, जिन वंदन काटे सगले मेरे, हृदय नाम दे निर्मल किए, नानक रंग रसाला जियो। माझ मला बन लाल गोपाल दयाल रंगीले, खैर गंभीर बेअंत गोविंदे, ओ चथा बेअंत स्वामी सिमर सिमर। हाओ जीवा जियो, दुख पंचन दान बोलो, निरपो निरवैर था तोलो जी। अकाल मूर्त अजूनी, संभो मन सिमर ठंडा तीवा जियो। सदा संगी हर रंग गोपाला, ऊच नीच करे पतपाला, नाम रसैन मन तृप्तायण, गुरमुख अमृत पीवा जियो। दुख सुख प्यारे तुद त्याई, ए सिमत गुर तपाई, नानक की धार तुहे ठाकुर, हर रंग पार परिवा जीव। माझ मल्ला बनमा धन सो बेला, जित मैं सतगुर मिलिया, सफल दर्शन नेत्र पेख तरिया, धन मूत चसे पल घड़िया, धन सो ए संजोग जियो। उद्यम करता मन निर्मल हुआ, हर मार्ग चलता भ्रम सगला खोया, नाम धन सतगुरु सुनाया, मिट गए सगले रोगा जियो। अंतर बाहर तेरी बाणी, तुद आप कथी है तै आप उखाणे, गुर कहा सब एको एको, अबर न कोई होएगा जियो। हम तरस हर गुर ते पैया, हर पहनण दाम भोजन थिया, नाम रंग नाम चोज तमासे, नाओ नानक कीने भोगा जियो। आज मला पंचमा सगल संतन पै वस्ते कमागो, करो बनंती मान त्यागो, बार बार जाई लगवरिया। देव संतन की तुरा जियो, तुम दाते तुम पुरख बदाते, तुम समर सदा सुखदाते, सब को तुम ही ते बरसावै, अवसर करहो हमारा पूरा जियो। दर्शन तेरे परमरिता, आत्मा गढ़ बिखम ते नाही जीता, तुम दाते तुम पुरख बदाते, तुद जे बड़ अवर ना सूरज। हरे न संतन की मेरे मुखला गी, धर्म तविंसी कबुद पागी, सच कर वैस रहे गुण गाय, नानक वैसे कूरा जियो। माझ मला पंचमा बिसर नाही, एवन दाते कर कृपा, भाग तन संग्राते दिन सरैन, जियो तो त्याई ए दान मोहे करना जियो। माटी अंधी सो समाई, सब कुछ दिया भलिया जाई, आनंद बनोद चोज तमासे, तुद पावै सो होना जियो। जिसदा दिता सब कुछ लैना, छत ही अमृत भोजन खाना, सेज सुखाली शीतल पवना, सहज कील रंग करना जियो। सा बुद्धि जय जित विसरै नाही, सा मत दी जय जित तुद त्याई, सास सास तेरे गुण गावा, ओट नानक गुरचना जियो। माजमल अपनिमा सिफत सलाहन, तेरा कुमर जाई सो ज्ञान, ध्यान जो तुद भाई सोई जप, जो प्रभ जियो पावै पाण, पूर ज्ञाना जियो। अमृत नाम तेरा सोई गावै, जो सैब तेरे मन पावै, तू संतन का संत, तुम्हारे संत सह मन माना जियो। तू संत ने की करे प्रतपाला, संत खेल है तुम संग पाला, अपने संत तुद करे प्यारे, तू संतन के प्राणा जियो। उन संतन कह मेरा मन करवाने, जिन तू जाता जो तुद मान पाने, तिन कह संग सदा सुख पाया, हर रस नानक तृप्त गाना जियो। माज मल्ला मा तू जल निद हम मीन तुम्हारे, तेरा नाम बूंद हम चातक तिखारे,
तुमरी आस प्यासा तुमरे तुम ही संग मन लीना जियो। जो वार कपी खीर गावे जो निर्तन तन देख सुख पावे। त्रिखवंत जल बीत ठंडा त्यों हार संग ये मन पीना जियो। ज्यो अध्यार दीपक प्रगासा परता चितवत पून आसा मिल पी तुम जियो। हो रंता त्यों हार रंग मन रंगी न जियो। संतन मोह को हर मार्ग पाया साध कृपाल हर संग रजा। हर हमरा हम हर के दासे नानक शब्द गुरु सच दीना जियो। माजमला पंजमा अमृत नाम सदा निर्मलिया सुखदाई दुख विडार नहरिया। अवसाद चख सगले देखे मन हर रस सब ते मीठा जियो। जो जो पीवे सो तृप्तावे अमर होवे जो नाम रस पावे। नाम दान तिसे प्राप्त जिस शब्द गुरु मन बूठा जियो। जिन हर रस पाया सो तृप्त गाना जिन हर साध पाया सो नाहे डोलाना। तिसे प्राप्त हर हर नामा जिस मस्तक पागी ठा जियो। हर एक स हताया बरसाने बहुतेरे तिस लग मुक्त पाए गणेरी। नाम निधाना गुरमुख पाई है को नानक बिल्ली लिठा जियो। माज मला मनमा निध सिद रिद हर हर हर मोए मीरे। जन पदार्थ गहर गंभीर ला कोट खुशी रंग रावै जो गुरु लागा पाई जियो। दर्शन पेखत पै पनीता सगल उधारे पाई मीता अगम गोचर स्वामी अपना। गुर कृपा ते सच ते आई जियो जा को खोजे सर्व पाए बड़भागी दर्शन को बिरला पाए। ओ चपार गोचर थाना ओ महल गुरु दिखाई जियो। गहर गंभीर अमृत नाम तेरा मुक्त पया जिस हृदय बसेरा गुरबंधन तिन के सगले काटे ज नानक सहि समाई जियो। माज मला पंजमा प्रभ कृपा ते हर हर त्याव हो प्रभ त्या ते मंगल गावो। उठ बैठ सोबत जाग हाँ त्याई सगल अवरदा जियो। नाम औखद मऊ को साधु दिया किल विक काटे निर्मतिया। अंत पया निकसी सब पीरा सगल बनासे दरदा जियो। जिसदा अंग करे मेरा प्यारा सो मुक्ता सागर संसारा। सत करे जिन गुर पछाता सो काहे कौ डरता जियो। जब ते साधु संगत पाए गुर भेड़ता हो गई बुलाए। सास सास हर गावे नानक सतगुर ढाक लिया मेरा पड़दा जियो। माज मला पंजमा ओत पोत सेवक संग्राता प्रभ परत पाले सेवक सुखदाता। पाणी पखा पीसो सेवक कैठा करही का आहर जियो। काठ सिलक प्रभ सेवा लाया हुक्म साहब का सेवक मन भाया। सोई कमावे जो सह पावे सेवक अंतर बहार महार जियो। तू दाना ठाकुर सब विद जन है। ठाकुर के सेवक हर रंग माण है। जो किस ठाकुर का सो सेवका सेवक ठाकुर ही संग जहर जियो। आपने ठाकुर जो पहराया बहुर न लेखा पुछ बुलाया। जिस सेवक के नानक कुरबाणी सो गहर गंभीरा गौर जियो। माज महला बनमा सब किछ घर मैं बाहर नाही। बाह टोल सो भरम भलाहे गुर प्रसादे। जिन्हें अंतर पाया सो अंतर बाहर सहला जियो। चिम चिम वरसे अमर धारा मन पिए सुन साधु विचारा। आनंद विनोद करे दिन राती सदा सदा हर किला जियो। जन्म जन्म का विछड़िया मिलया साध कृपा ते सूखा हरिया। सुमित पाए नाम त्याए गर्मख हुए मेला जियो। जल तरंग जियो जलै समाया त्यों ज्योति संग ज्योत मिलाया। को नानक परम कटे कवाड़ा बहुड़ ना हुई है ज्वाला जियो। माज महला बन मां तिस कुरबाणी जिन तू सुनया तिस बलिहारी जिन रसना भणया। बार बार जाई तिस विटो जो मन तन तो दरा दे जियो। तिस चरण पखाली जो तेरे मार्ग चालै नै निहाली तिस पुरख दयालै। मन देवा तिस अपने साजन जिन गुर मिल सो प्रभला दे जियो।
ਸੇਵਟ ਪਾਗੀ ਜਿਨ ਤੁਮ ਜਾਣੇ ਸਭ ਕਹਿ ਮਦੇ ਅਲਪਤ ਨਿਰਵਾਣੇ ਸਾਧ ਕਹਿ ਸੰਗ ਉਨ ਭਵ ਜਲ ਤਰਿਆ ਸਗਲ ਦੂਤ ਉਨ ਸਾਧੇ ਜੀਉ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀਜੈ ਨਾਨਕ ਕਹੋ ਤਿਸ ਪ੍ਰਭ ਅਗਮ ਗਾਧ ਜੀਉ ਮਾਜਮਲਾ ਪੰਜਮਾ ਤੂੰ ਪੇੜ ਸਾਖੀ ਤੇਰੀ ਫੂਲੀ ਤੂੰ ਸੁਖਮ ਹੁਆ ਸਥੂਲੀ ਤੂੰ ਜਲਿਦ ਤੂੰ ਫੇਨ ਬੁਦਬੁਦਾ ਤੁਧ ਬਿਨ ਅਵਰ ਨ ਭਾਲੀ ਐ ਜੀਉ ਤੂੰ ਸੋਤ ਬਣੀਐ ਭੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਸੋਈ ਅਵਰ ਨਾ ਕੋਈ ਦਿਖਾਲੀਏ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗਰਾਤਾ ਆਪਣੇ ਕਰਦਾ ਆਪੇ ਜਾਣੇ ਆਪੇ ਤੂੰ ਸੰਭਾਲੀਏ ਜੀਉ ਤੂੰ ਠਾਕਰ ਸੇਵਕ ਫੋਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੈ ਇੱਕ ਭੋਰੀ ਨਦਰ ਨਿਹਾਲੀ ਐ ਜੀਉ ਮਾਝ ਮਹਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾਮ ਬਖਾਣੀ ਗੁਰ ਪ੍ਰਸਾਦ ਕਿਨੇ ਵਿਰਲੈ ਜਾਣੀ ਧਨ ਸੋ ਵੇਲਾ ਜਿਤ ਹਰ ਗਾਵ ਸੁਣਨਾ ਏ ਤੇ ਪ੍ਰਮਾਣਾ ਜੀਓ ਸੇ ਨੇਤਰ ਪ੍ਰਮਾਣ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲਿਖਾ ਸੇ ਚਰਨ ਸੁਹਾਵੈ ਜੋ ਹਰ ਮਾਰਗ ਚਲੇ ਹੋਂ ਬਲ ਤਿੰਨ ਸੰਗ ਪਛਾਤਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਧਾਰੇ ਕਿਲ ਵਿਖ ਕਾਠ ਹੁਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਏ ਕਰ ਜੋੜ ਇੱਕ ਬਿਨੋ ਕਰੀ ਜੈ ਕਰ ਕਿਰਪਾ ਡੁਬਦਾ ਪੱਥਰ ਲੀ ਜੈ ਨਾਨਕ ਕਉ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪ੍ਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਲ ਥਲ ਨੀਰ ਭਰੇ ਸਰਸਬਰ ਬਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿੰਨ ਸਿਜਣਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਅਗਾਏ ਜੀਓ ਵਾਣ ਤ੍ਰੈਣ ਤ੍ਰਿਪਵਣ ਕੀ ਤੂੰ ਹਰਿਆ ਕਣ ਹਾਰ ਕਿਰਪੀਤਰ ਕਰਿਆ ਗੁਰ ਮੁਖ ਨਾਨਕ ਤਿਸੇ ਰਾਧੇ ਮਨ ਕੀ ਆਸ ਪਜਾਏ ਜੀਓ ਮਾਝ ਮੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪਾ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਮਨੀ ਥਾਈ ਤਾਂ ਪਾਉ ਕਿਹਾ ਕਾਲਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੁਦ ਪਾਏ ਜਿਤ ਜਿਤ ਭਾਣਾ ਤੇ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਸੜਾ ਜੀਓ ਨਾਮ ਤਿਆਏ ਮਹਾਂਸੁਖ ਪਾਇਆ ਹਰ ਗੁਣ ਗਾਏ ਤੇ ਮੇਰਾ ਮਨ ਸੀਤਲਾਇਆ ਗੁਰਪੂਰੇ ਵਜੀ ਵਧਾਈ ਨਾਨਕ ਜਿਤਾ ਵਿਖਾੜਾ ਜੀਓ ਮਹਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨੈ ਅਧਾਰਾ ਭਗਤ ਜੀ ਵਹਿ ਗੁਣ ਗਾਏ ਅਪਾਰਾ ਗੁਣਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਘਰ ਤੇ ਆਵੈ ਸਾਧਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੇ ਭੇਟ ਗੁਰਸਾਇਆ ਜੀਓ ਆਗਮ ਅਗੋਚਰ ਕਿਛਮਿਤ ਨਹੀਂ ਜਾਣੀ ਸਾਧਕ ਸਿੱਧ ਧਿਆਵੈ ਗਿਆਨੀ ਖੁਦ ਹੀ ਮਿਟੀ ਚੁੱਕਾ ਭੁਲਾਵਾ ਗੁਰਮਨ ਹੀ ਮਨ ਮਿਟਾਇਆ ਜੀਓ ਅੰਧ ਮੰਗਲ ਕਲਿਆਣ ਦਾਨਾ ਸੁਖ ਸਹਿਜ ਹਰ ਨਾਮ ਬਖਾਨਾ ਹੋਏ ਕਿਰਪਾਲ ਸਵਾਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਓ ਮਾਝ ਮੱਲਾ ਪੰਜਵਾਂ ਸੁਣ ਸੁਣ ਜੀ ਮਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਤਪਾਰੀ ਤੁਮਰੇ ਕਰਤਵ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਹੋਵੈ ਭੇਟ ਸੰਸਾਧ ਸੰਤਨ ਕੈ ਸਦਾ ਜਪ ਹੋ ਦਇਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਵ ਮਾਇਆ ਪ੍ਰਤਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਆਪੇ ਹੋਈ ਚਲ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਓ ਮਾਝ ਮਹਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾਂ ਸਾਜਨ ਸੰਤ ਮਿਲ ਨਾਮ ਜਪਿਆ ਸੀਤਲ
ਸਾਂਤ ਸਹਿਜ ਸੁਖ ਪਾਇਆ ਠਾਡ ਪਾਈ ਪ੍ਰਭਾਪੇ ਜੀਓ ਸਭ ਕਿਛ ਬਹੁਤ ਤੋਂ ਬਹੁਤ ਪਾਇਆ ਕਰ ਕਿਰਪਾ ਪ੍ਰਭ ਸਗਲ ਜਾਇਆ ਦਾਤ ਕਰੋ ਮੇਰੇ ਦਤਾ ਰਾਜੀ ਜੰਤ ਸਭ ਤਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਤਿਸ ਸਦਾ ਧਿਆਈ ਜਨਮ ਮਰਨ

0: ਪਰਾ ਮਿਲਣੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤਪਤਾਸੇ, ਅਣ ਦੁੱਖ ਖਸਮ ਕਹਿ ਭਾਣੇ ਜੀਓ, ਹੱਥੀ ਦਿੱਤੀ ਪ੍ਰਭ ਦੇਵਨਹਾਰੈ, ਜਨਮ ਮਰਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਣ ਜੀਓ। ਮਾਜ ਮਹੱਲਾ ਪੰਜਵਾਂ, ਕੀਨੀ ਦਇਆ ਗੋਪਾਲ ਗੁਸਾਈ, ਗੁਰ ਕੈ ਚਰਨ ਵਸੈ ਮਨਮਾਹੀ, ਅੰਗੀਕਾਰ ਕੀਆ ਤੈਨ ਕਰਤੈ ਦੁੱਖਾ ਡੇਰਾ ਢਾਇਆ ਜੀਓ, ਮਨ ਤਨ ਵਸਿਆ ਸੱਚਾ ਸੋਈ, ਬਿਖੜਾ ਥਾਂ ਨਾ ਦਿਸੈ ਕੋਈ, ਦੋਤਾ ਦੁਸ਼ਮਣ ਸਭ ਸੱਜਣ ਹੋਏ, ਏਕੋ ਸਵਾਮੀ ਆਇਆ ਜੀਓ, ਜੋ ਕੁਛ ਕਰੇ ਸੋ ਆਪੇ ਆਪੈ, ਬੁੱਧ ਸਿਆਣਪ ਕਿਛੋ ਨਾ ਜਾਪੈ, ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭਰਮ ਭੁਲਾਵਾਂ ਲਾਇਆ ਜੀਓ, ਚਨ ਕਮਲ ਜਨ ਕਾ ਆਧਾਰੋ, ਆਠ ਪਹਿਰ ਰਾਮ ਨਾਮ ਵਪਾਰੋ, ਸਹਿਜ ਆਨੰਦ ਗਾ ਵਹਿ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਇਆ ਜੀਓ। ਅਜਮਲਾ ਪੰਜਵਾਂ, ਸੋ ਸੱਚ ਮੰਦਰ ਜਿਤ ਸੱਚ ਧਿਆਈਐ, ਸੋ ਰਿੱਧਾ ਸੁਹੇਲਾ ਜਿਤ ਹਰ ਗੁਣ ਗਾਈਐ, ਸਰ ਧਰ ਸੁਆਵੀ ਜਿਤ ਵਸੈ ਹਰ ਜਨ, ਸੱਚੇ ਨਾਮ ਬਿਟੋ ਕਰਵਾਣ ਜੀਓ, ਸੱਚ ਬੜਾਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ, ਧਿਆਏ ਧਿਆਏ ਜੀਵ ਹੈ ਜਾਂ ਤੇਰੇ, ਸੱਚ ਸ਼ਬਦ ਮਨ ਮਾਣੋ ਜੀਓ, ਸੱਚ ਸਲਾਹਣ ਬੜਭਾਗੀ ਪਾਈਐ, ਗੁਰਪ੍ਰਸਾਦੀ ਹਰ ਗੁਣ ਗਾਈਐ, ਰੰਗ ਰਤੇ ਤੇਰੇ ਤੁਧ ਭਾਵੈ, ਸੱਚ ਨਾਮ ਸਣ ਜੀਓ, ਸੱਚੇ ਅੰਤ ਨਾ ਜਾਣੇ ਕੋਈ, ਥਾਂ ਤਰੰਤਰ ਸੁੱਚਾ ਸੋਈ, ਨਾਨਕ ਸੱਚ ਧਿਆਈਏ ਸਾਧੀ ਅੰਤਰ ਜਾਮੀ, ਜਾਣੋ ਜੀਓ। ਮਾਜ ਮਲਾ ਪੰਜਵਾਂ, ਰਹਿਣ ਸੁਹਾਵੜੀ ਦਿਨ ਸੁਹੇਲਾ, ਜਪ ਅੰਮ੍ਰਿਤ ਨਾਮ ਸਤ ਸੰਗ ਮੇਲਾ, ਘੜੀ ਮੂਰਤ ਸਿਮਰਤ ਪੱਲਵੰਜ ਹੈ, ਜੀਵਨ ਸਫਲ ਤਿਥਾਈ ਜੀਓ, ਸਿਮਰਤ ਨਾਮ ਦੋਖ ਸਭ ਲਾਥੇ, ਅੰਤਰ ਬਾਰ ਹਰ ਪਰਬ ਸਾਥੇ, ਪੈ ਪਾਉ ਪਰਮ ਕੋ ਆ ਗੁਰ ਪੂਰੇ ਦੇਖਾ ਸਭਨੀ ਜਾਈ ਜੀਓ, ਪ੍ਰਭ ਸਮਰੱਥ ਵੱਡ ਊਜ ਪਾਰਾ, ਨੌ ਨਿਧ ਨਾਮ ਭਰੇ ਭੰਡਾਰਾ, ਆਦੰਤ ਮੱਧ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜੀਓ, ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚਕੋ ਜਾਚੈ ਸਾਧਰਵਾਲਾ, ਦੇਹ ਦਾਨ ਨਾਨਕ ਜਨ ਮਾਂਗੈ ਸਦਾ ਸਦਾ ਹਰ ਧਿਆਈ ਜੀਓ। ਮਾਜ ਮਲਾ ਪੰਜਵਾਂ, ਐਥੈ ਤੂੰ ਆਗੈ ਆਪੇ, ਜੀ ਯੰਤਰ ਸਭ ਤੇਰੇ ਥਾਪੇ, ਤੁਧ ਬਿਨ ਅਵਰ ਨ ਕੋਈ, ਕਰਤੇ ਮੈਂ ਤਰ ਓਟ ਤੁਮਾਰੀ ਜੀਓ, ਰਸਨਾ ਜਪ ਜਪ ਜੀਵੇ ਸਵਾਮੀ, ਪਾਰ ਬ੍ਰਹਮ ਪ੍ਰਵੰਤਰ ਜਾਮੀ, ਜਿਨ ਸੇਵਿਆ ਤਿੰਨ ਹੀ ਸੁਖ ਪਾਇਆ, ਸੋ ਜਨਮ ਨ ਜੂਏ ਹਾਰੀ ਜੀਓ। ਆਉ ਖੁਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਰਿਹਾ ਹੈ ਕਾਰੀ ਜੀਓ, ਜਿਸਤਾਰ ਆਪਣਾ ਦਾਸ ਵਾਰਿਆ, ਕਟਕੜ ਅੰਤਰ ਪਰ ਬ੍ਰਹਮ ਨਮਸਕਾਰਿਆ, ਇੱਕ ਸਬਿਨ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਮਾਰੀ ਜੀਓ। ਮਾਜ ਮਲਾ ਪੰਜਵਾਂ, ਮਨ ਤਨ ਰਤਾ ਰਾਮ ਪਿਆਰੇ, ਸਰਵਸ ਦੀਜੈ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰਨਾ ਕੋਈ ਸਾਸਾ ਜੀਓ, ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤ੍ਰਿਜੈ ਸਾਗਰ ਕਟੀਐ, ਜਮਕੀ ਪਾਸਾ ਜੀਓ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਕ ਭੇਵਾ, ਕਾਮ ਕ੍ਰੋਧ ਕਿਲਬਿਖ ਗੁਰਕਾਟੇ, ਪੂਰਨ ਹੋਈ ਆਸਾ ਜੀਓ, ਪੂਰਨ ਭਾਗ ਪਹਿ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸੰਗ ਪਾਣੀ, ਨਾਨਕ ਨਾਮ ਵਸਿਆ ਜਸੰਤਰ, ਪ੍ਰਵਾਨ ਗ੍ਰਿਸਤ ਦਾਸਾ ਜੀਓ। ਮਾਜਮਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸਾਤ ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਸ ਰੋਗਾ ਜੀਓ, ਜਾ ਕੈ ਗ੍ਰਹਿ ਨਾਮ ਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰ ਕਮਾਈ, ਗਿਆਨ ਧਿਆਨ ਪੂਰਵ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਖਿਨ ਮੈਂ ਥਾਪ ਥਾਪਨਹਾਰਾ, ਆਪ ਕੰਤੀ ਆਪ ਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਨ ਬਿਜੋਗਾ ਜੀਓ, ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰਬਿਖਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਮਾਜ ਮਹੱਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲਗੈ ਜਿਸ ਮੀਠਾ ਜੀਓ, ਸਭ ਪਰੋਈ ਇਕਤ ਧਾਗੈ ਜਿਸ ਲਾਈ ਲਈ ਸੋ ਚਰਨੀ ਲਾਗੈ ਓਲ ਕਵਲ ਜਿਸ ਹੋਏ ਪ੍ਰਗਾਸਾ ਤਿਨ ਸਰਬ ਨਿਰੰਤਰ ਡਿਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੈ ਆਪਣਾ ਆਪ ਤੂੰ ਆਪ ਪਛਾਣੈ ਹਾਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋ ਮੇ ਪੀਠਾ ਜੀਉ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੈ ਸਭ ਉਤਰੈ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਪਰਮ ਭਉ ਤੀਠਾ ਜੀਉ ਮਾਝ ਮਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੈ ਘੜੀ ਨਾ ਲਾਗੈ ਪਰ ਬ੍ਰਹਮ ਜੋ ਸਾਧੀ ਸੇਵੈ ਸੋ ਗੁਰ ਮਿਲ ਨਿਸ਼ਚਲ ਕਰਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੈ ਅੰਦਰ ਨਿਤ ਜਾਗੀ ਬਾਂਹ ਪਕੜ ਤੇ ਸਵਾਮੀ ਮੇਲੈ ਜਿਸ ਕੈ ਮਸਤਕ ਲਹਿਣਾ ਚੰਨ ਕਮਲ ਭਗਤਾ ਮਨ ਉਠੈ ਬਿਨ ਪਰਮੇਸ਼ਰ ਸਗਲੈ ਮੁਠੈ ਸੰਤ ਨਾਕੇ ਤੋੜਾ ਨਿਤ ਵਾਸ਼ੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰਨੇ ਚਲ ਪਾਈਐ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਸਾਧੁ ਰੰਗਾਏ ਹੁਕਮ ਸਭਾਏ ਸੱਚੀ ਦਰਗਾਹ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਹਿਬਾ ਸੱਚੇ ਮਨ ਪਤਿਆ ਬਣਿਆ ਹਾਂ ਵਾਰੀ ਜੀਓ ਵਾਰੀ ਸ਼ਬਦ ਸੁਹਾ ਬਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾ ਬਣਿਆ ਰਹਾਉ ਨਾ ਕੋ ਮੇਰਾ ਹੋਂ ਕਿਸ ਕੇਰਾ ਸਾਚਾ ਠਾਕੁਰੋ ਤੇਰੇ ਭਵਨ ਮੇਰਾ ਹੋਮੇ ਕਰ ਕਰੋ ਜਾਏ ਕਨੇਰੀ ਕਰ ਅਵਗਣ ਪਛਤਾ ਬਣਿਆ ਹੁਕਮ ਛਾਣੇ ਸੋ ਹਰ ਗੁਣ ਬਖਾਣੇ ਗੁਰ ਕੈ ਸ਼ਬਦ ਨਾਮ ਨਿਸ਼ਾਣੇ ਸਭਨਾ ਕਾਦਰ ਲੇਖਾ ਸੱਚੇ ਝੂਟਸ ਨਾਮ ਸੁਹਾ ਬਣਿਆ ਮਾਨ ਮਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾ ਖਾਏ ਬਿਨ ਨਾ ਵੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆ ਬਣਿਆ ਸਾਕਤ ਕੂੜੈ ਸੱਚ ਨ ਭਾਵੈ ਦੁਬਦਾ ਬਾਧਾ ਆਵੈ ਜਾਵੈ ਲਿਖਿਆ ਲੇਖ ਨਾ ਮੇਠੈ ਕੋਈ ਗੁਰਮੁਖ ਮੁਕਤ ਕਰਾ ਬਣਿਆ ਪੀੜੈ ਪਿਰ ਜਾਤੋ ਨਾਹੀ ਝੂਠ ਬਛੂਨੀ ਰੋਵੈ ਤਾਹੀ ਅਵਗੁਣ ਮੁੱਠੀ ਮੈਂ ਨ ਪਾਵੈ ਅਵਗੁਣ ਗੁਣ ਬਖਸ਼ਾ ਬਣਿਆ ਭੇੜੀਏ ਜਿਨ ਜਾਤਾ ਪਿਆਰਾ ਗੁਰਮੁਖ ਬੂਜੈ ਤਤ ਵਿਚਾਰਾ
1: ਸੱਚੀ ਠਾਕੁਰ ਸੱਚੂ ਪਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਂ ਜੂ ਮਹਲਾ ਤੀਜਾ ਕਰ ਪਹਿਲਾ ਕਰਮ ਹੋਵੇ ਸਤਿਗੁਰੂ ਚੁਕਾਏ ਸੇਵਾ ਸਰਤ ਸ਼ਬਦ ਚਿਤਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ਼ ਵਾਜੀ ਅੰਦਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੀ ਤਨ ਆਉ ਪਾਏ ਧਪਤ ਰੱਖੈ ਠਾਕੁਰ ਹਾਏ ਗੁਰ ਕੀ ਬਾਣੀ ਅੰਦਨ ਗਾਵੈ ਸਹਿਜੀ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸੱਚ ਮਿਲੇ ਤਾਂ ਭੀਖਾ ਨੌ ਦਰਵਾਜੀ ਦਸਵੇਂ ਮੁਕਤਾ ਅਨਹਦ ਸ਼ਬਦ ਬਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਆਨੰਦ ਸਦਾ ਰਹਿ ਰੰਗ ਰਾਤਾ ਦਰ ਸੱਚੈ ਸੋ ਜੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੇ ਲੱਗੀ ਭਰਮ ਭੁਲਾਣੀ ਅਗਿਆਨੀ ਅੰਦਾ ਮਗ ਨ ਜਾਣੈ ਫਿਰ ਫਿਰ ਆਵਣ ਜਾਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਮੈ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖੁਲਾਵਣਿਆ ਹਮੈ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਤਨ ਮਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੋਂ ਦੈਤਾਈ ਜਿਸ ਬਖਸ਼ੇ ਤੇ ਦੇ ਵਡਿਆਈ ਨਾਨਕ ਨਾਮ ਧਿਆਈ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮੇ ਪਾਰ ਬਿਨ ਤੱਕੜੀ ਤੋਲੇ ਸੰਸਾਰਾ ਗੁਰਮੁਖ ਹੋਵੈ ਸੋਈ ਬੂਜੈ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸਚ ਲਾਗੇ ਸੇ ਅੰਦਨ ਜਾਗੇ ਦਰ ਸੱਚੇ ਸੁਭਾ ਪਾਵਣਿਆ ਰਹਾਉ ਆਪ ਸੁਣੇ ਤੇ ਆਪੇ ਵੇਖੇ, ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ, ਆਪੇ ਲਾਏ ਲਾਏ ਸੋ ਲਗੈ, ਗੁਰਮੁਖ ਸੱਚ ਕਮਾਵਣਿਆ। ਜਿਸ ਆਪ ਲਾਏ ਸੋ ਕਿੱਥੈ ਹੱਥ ਪਾਏ, ਪੂਰਵ ਲਿਖਿਆ ਸੋ ਮੇਟਣਾ ਨਾ ਜਾਏ, ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾਵਣਿਆ। ਫੇ ਜਿਹੜਾ ਧਨ ਅੰਦਨ ਸੁੱਤੀ, ਕੰਤ ਵਿਸਾਰੀ ਅਵਗੁਣ ਮੁਕਤੀ, ਅੰਦਨ ਸਦਾ ਫਿਰੈ ਬਿਲ ਲਾਂਦੀ, ਬਿਨ ਫਿਰ ਨੀਂਦ ਨਾ ਪਾਵਣਿਆ। ਫੇ ਜਿਹੜਾ ਸੁਖਦਾਤਾ ਜਾਤਾ, ਹੋ ਮੈਂ ਮਾਰ ਗੁਰ ਸ਼ਬਦ ਪਛਾਤਾ, ਸੇ ਜਿ ਸੁਹਾਵੀ ਸਦਾ ਫਿਰ ਰਾਵੇ, ਸੱਚ ਸ਼ਿੰਗਾਰ ਬਣਾਵਣਿਆ। ਲੱਖ 84 ਜੀ ਉਪਾਏ, ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ, ਕਿਲਵੇ ਕਾਠ ਸਦਾ ਜਨੈ ਮਿਲ, ਦਰ ਸੱਚੇ ਨਾਮ ਸੁਹਾ ਬਣਿਆ। ਲੇਖਾ ਮੰਗੈ ਤਾਂ ਕਹਿੰਦੀ ਐ, ਸੁਖ ਨਹੀਂ ਫੰਦੂ ਐ ਤੀਐ, ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾ ਬਣਿਆ, ਆਪ ਕਰੀ ਤੈ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ, ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾ ਬਣਿਆ, ਮਾਜ ਮਹਲਾ ਤੀਜਾ। ਇੱਕੋ ਆਪ ਫਿਰੈ ਪ੍ਰਸੰਨਾ, ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਇੱਕੋ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਕਿਸਿਉ ਚਿਤਲਾ ਬਣਿਆ। ਗੁਰਮਤੀ ਮਨ ਇਕਤ ਘਰ ਆਇਆ, ਸੱਚੇ ਰੰਗ ਰੰਗਾ ਬਣਿਆ, ਰਹਾਉ ਇਹ ਜਗ ਭੂਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੋਭਾਇਆ, ਅੰਦਰ ਸਦਾ ਫਿਰੈ ਪਰਮ ਭੂਲਾ, ਬਿਨਾ ਮੈਂ ਦੁਖ ਪਾਵਣਿਆ। ਜੋ ਰੰਗ ਰਾਤੇ ਕਰਮ ਵਧਾਤੇ, ਗੁਰਸੇਵਾ ਤੇ ਜੁਗਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ, ਹਰ ਕੈ ਨਾਮ ਸਮਾਵਣਿਆ, ਮਾਇਆ ਮੋਹਰ ਚਿਤ ਨਾਹੀ, ਜੰਪਰ ਬੱਧਾ ਦੁਖ ਸਹਾਈ। ਅੰਨਾ ਬੋਲਾ ਅੰਨਾ ਬੋਲਾ, ਕਿਸ਼ਨ ਨਦਰ ਨਾ ਆਵੇ, ਮਨਮੁਖ ਪਾਪ ਪਚਾਵਣਿਆ। ਇੱਕ ਰੰਗ ਰਾਤਾ ਹੈ, ਇੱਕ ਰੰਗ ਰਾਤੇ ਜੋ ਤਰਿਆ ਭਲਿਓ ਲਾਏ, ਭਾਏ ਭਗਤੀ ਰਹਿ ਮਨ ਭਾਏ, ਸਤਿਗੁਰ ਸਿਮਨ ਸਦਾ ਸੁਖਦਾਤਾ, ਸਭ ਇੱਛਾ ਆਪ ਜਾਵਣਿਆ, ਹਰ ਜੀਉ ਤੇਰੀ ਸਦਾ ਸਰਣਾਈ, ਆਪੇ ਬਖਸ਼ੇ ਦੀ ਵਡਿਆਈ। ਜਮ ਕਾਲ ਤਿਸ ਨੇੜ ਨਾ ਆਵੈ, ਜੋ ਹਰ ਹਰ ਨਾਮ ਧਿਆਵਣਿਆ, ਅੰਦਰ ਰਾਤੇ ਜੋ ਹਰ ਭਾਏ, ਮੇਰੇ ਪਰਮ ਮੇਲੇ ਮੇਲ ਮਿਲਾਈ, ਸਦਾ ਸਦਾ ਸੱਚੇ ਤੇਰੀ ਸਰਣਾਈ, ਤੂੰ ਆਪੇ ਸੱਚ ਬਜਾਵਣਿਆ। ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੈ ਸੱਚ ਵਖਾਣੇ, ਨਾਨਕ ਨਾਮ ਰਤੀ ਬੈਰਾਗੀ, ਨਿਜ ਕਰ ਧਾੜੀ ਲਾਮਣਿਆ, ਮਾਜ ਮਹਿਲਾ ਤੀਜਾ। ਸ਼ਬਦ ਮਰੈ ਸੋ ਮੂਆ ਜਾਪੈ, ਕਾਲ ਨ ਝਾਪੈ ਦੁੱਖ ਨਾ ਸੰਤਾਪੈ, ਜੋਤੀ ਵਿੱਚ ਮਿਲ ਜੋ ਸਮਾਣੀ, ਸੁਣ ਮਨ ਸੱਚ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਕੈ ਨਾਏ ਸੋਭਾ ਪਾਵਣਿਆ। ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ, ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜੇ ਲਾਗੀ ਮੈਲ ਨਾ ਪਾਏ। ਅੰਨ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁਤ ਦੁਖ ਪਾਵਣਿਆ, ਦੇਹੀ ਜਾਤ ਨ ਆਗੈ ਜਾਏ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਏ। ਸਤਿਗੁਰ ਸੇਵਨ ਸੇ ਧਨਵੰਤੇ, ਇੱਥੇ ਉੱਥੇ ਨਾਮ ਸਮਾਵਣਿਆ, ਭੈ ਪਾਈ ਸ਼ਿੰਗਾਰ ਬਣਾਏ, ਗੁਰਪ੍ਰਸਾਦੀ ਮੈਲ ਕਰ ਪਾਏ। ਅੰਨ ਦਿਨ ਸਦਾ ਰਵੇ ਦਿਨ ਰਾਤੀ, ਮਜੀਠੇ ਰੰਗ ਬਣਾ ਬਣਿਆ, ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭਤ ਉੱਚੋ ਉੱਚਾ, ਕਰ ਕਿਰਪਾਇਆ ਮਿਲਾ ਬਣਿਆ। ਮਾਇਆ ਮੋਹ ਜਗ ਸੁੱਤਾ, ਮਾਇਆ ਮੋਹ ਜਗ ਸੁੱਤਾ, ਨਾਮ ਵਿਸਾਰ ਅੰਤ ਭਗੁੱਤਾ, ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤਿ ਸੋ ਜੀ ਪਾਵਣਿਆ। ਆਪਿਓ ਪੀਐ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ। ਭਗਤੀ ਰਤਾ ਸਦਾ ਬੈਰਾਗੀ, ਆਪ ਮਾਰ ਮਿਲਾ ਬਣਿਆ, ਆਪ ਉਪਾਏ ਧੰਦੇ ਲਾਏ, ਲੱਖ 84 ਰਿਜ਼ਕ ਆਪੇ ਫੜਾਏ। ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾ ਬਣਿਆ, ਮਾਜ ਮਹਿਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ, ਹਉ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾ ਬਣਿਆ, ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਯਾ ਤਗਮ ਅਪਾਰਾ, ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾ ਬਣਿਆ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਦਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾ ਬਣਿਆ, ਵੀ ਪ੍ਰਵਾ ਸੱਚ ਮੇਰਾ ਪਿਆਰਾ, ਕਿਲ ਵਿਖੇ ਅਵਗੁਣ ਕਾਟਣ ਹਾਰਾ। प्रेम प्रीत सदा तिहाई है, पै भाए भगत दृढ़ा बणिआ, तेरी भगत सची जे सचे भावै, आपे दे न पछुतावै, सभन जियां का एको दाता, शब्दे मार जीवा बणिआ। हर तुद बाजो मैं कोई नाही, हर तुदै सेवी तैं तुरसा लाही, आपे मेल लह प्रभ साचे, पूरै कर्म तू पावणिआ, मैं होर न कोई तुदै जेहा, तेरी नदरी सी जिस देहा। आनंद ने सार संभाल हर राखै, गुरमुख सहज समा बणिआ, तुरजे बड मैं होर न कोई, तुद आपे सिरजी आपे गोई, तू आपे ही कड़ भन सवारै, नानक नाम सुहावणिआ, माज महला तीजा। सब कट आपे भोगणहारा, अलख वर त्याग मैं पारा, गुर कै शब्द मेरा हर प्रभ ध्याई है, सहजे सच समा बणिआ। हाउ वारी जियो वारी, गुर शब्द मन वसावणिआ, शब्द सूझै तां मन सिउ लूझै, मनसा मार समावणिआ, रहाउ। पंच दूत मोहै संसार, मनमुख कंदे शोध न सारा, गुरमुख होवै सो अपना घर राखै, पंच दूत शब्द पछावणिआ। एक गुरमुख सदा सचै रंग राते, सहजे प्रभ सेवै अंदर माते, मिल प्रीतम सचे गुण गावै, हर दर शोभा पामणिआ, एक अमेकै आपि उपाय, तिबदा दूजा त्रिबद माया। चौथी पौड़ी गुरमुख ऊची, सचो सच कमावणिआ, सब है सचा जे सचे भावै, जिन सा जाता सो सहज समावै, गुरमुख करनी सचे सेवै, सचे जाए समावणिआ। सचे बाजो को अवर न दूआ, तूजे लाग जा खप खप मऊआ, गुरमुख वै सो एको जाने, एको सेव सुख पावणिआ। जी जन सब शरण तुम्हारी, आपे तर देखें कच्ची पक्की सारी, अंदने आपे कार कराए, आपे मेल मिला बणिआ, तू आपे मेलें वेखें हदूर, समय आप रहा भरपूर, नानक आपे आप वरतै, गुरमुख सो जी पावणिआ, माज महला तीजा। अमृत बाणी गुर की मीठी, गुरमुख विरलै किने चख डीठी, अंतर प्रकाश महारस पीवै, दर सच्चा शब्द बजा बणिआ, हौ वारी जियो वारी, गुरचरणी चितला बणिआ। सतगुर है अमृत सर साचा, मन नावै मैल चुकावणिआ, रहाओ। तेरा सचे किने अंत न पाया, गुरप्रसार किने विरलै चित लाया, तुरसा ला न रजा कबहूं, सचे नावै की भुख लावणिआ, एको वेखा अवर न बिया, गुरप्रसादी अमृत पिया। गुर कै शब्द तिखा नवारी, सहजे सूख समावणिआ, रतन पदार्थ पल्लर त्यागै, मनमुख अंधा तूजै भाए लागै, जो भी जै सोई फल पाए, सुपने सुख न पावणे, अपनी कृपा करे सोई जन पाए, गुर का शब्द मन वसाए, आनंद सदा रह पै अंदर, पै मार भरम चुकावणिआ, भरम चुकाया सदा सुख पाया, गुर प्रसाद परम पद पाया। अंतर निर्मल निर्मल बाणी, हर गुण सहजे गावणिआ, सिमरत शास्त्र वेद बखाणै, भरमे भूला तत् न जाणै, बिन सतगुर सेवे सुख न पाए, दुखो दुख कमावणिआ। आप करे के सख है कोई, आखण जाइए जी भूला होई, नानक आपे करे कराए, नामे नाम समावणिआ, माज महला तीजा। आपे रंगे सहज सुभाए, गुर कै शब्द रंग चढ़ाए, मंत्र रत्ता रसना रंग चलूली, पै पाए रंग चढ़ावणिआ। हाउ वारी जियो वारी, निरपो मन वसावणिआ, गुर कृपा ते हर निरपो त्याया, बिख भौजल शब्द तरावणिआ, रहाउ। मन मुख मुगद करें चतुराई, नाता धोता थाए न पाई, जे आया ते हा जासी, कर अवगुण पछतावणिआ। मन मुख अंधे किशु न सूझै, मरण लिखाए आए नी बूझै, मन मुख कर्म करे नी पाए, बिनावै जन्म गवावणिआ। सच करनी शब्द है सार, पूरे गुर पाइय मोख द्वार, अंदर बाणी शब्द सुनाई, सच राती रंग रंगावणिआ, रसना हर रस राती रंग लाए, मंथन बोया सहज सुभाए, सहजे प्रीतम प्यारा पाया, सहजे सहज मलावणिआ। जिस अंदर रंग सोई गुण गावै, गुर कै शब्द सहजे सुख समावै, हम बलिहारी सदातन बिट्टों, गुरसेवा चला बणिआ, सच्चा सचो सच भतीजै, गुर प्रसादी अंदर भीजै। वै सुथान हर गुण गावै, आपे कर सत मनावणिआ, जिसनु नदर करे सो पाए, गुर प्रसादी हो मैं जाए, ਨਾਨਕ ਨਾਮ ਵਸੈ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ, ਬਾਜ ਮਹਲਾ ਤੀਜਾ। ਸਤਿਗੁਰ ਸੇਵੈ ਵੱਡੀ ਵਡਿਆਈ, ਹਰ ਜੀਅ ਚਿੰਤ ਵਸੈ ਮਨ ਆਈ, ਹਰ ਜੀਅ ਫਫਲਿਓ ਬਿਰਖਾਇ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾ ਮੁਣਿਆ। ਹਉ ਵਾਰੀ ਜੀਉ ਵਾਰੀ, ਸਤ ਸੰਗਤ ਮੇਲ ਮਿਲਾ ਬਣਿਆ, ਹਰ ਸਤ ਸੰਗਤ ਆਪੇ ਮਿਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ। ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉ ਮੈਂ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ। ਬਿਨ ਗੁਰਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲਾਏ, ਬਿਨ ਸੋ ਸੇਵੇ ਸੁਖ ਨਾ ਹੋਵੀ, ਪੂਰੈ ਭਾਗੁਰ ਪਾਵਣਿਆ। ਏ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੈ ਜਾਂ ਹਉਮੈ ਸੁਖੈ, ਅਨਹਤ ਬਾਣੀ ਨਿਰਮਲ ਸ਼ਬਦ ਬਜਾਏ, ਗੁਰ ਸ਼ਬਦੀ ਸਾਜ ਸਮਾਵਣਿਆ। ਬਿਨ ਸਤਿਗੁਰ ਕਿਹ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪੇ ਆਪ ਮਿਲ ਰਹਿਆ, ਸਹਿਜੇ ਸਹਿਜ ਸਮਾਵਣਿਆ। ਗੁਰਮੁਖ ਹੋਵੈ ਸੋ ਇੱਕ ਸੋ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਾਪਾਰ, ਨਾਮ ਨਿਧਾਨ ਸਚ ਪਾਵਣਿਆ। ਗੁਰਮੁਖ ਕਰਨੀ ਕੀਰਤ ਸਾਰ, ਗੁਰਮੁਖ ਪਾਏ ਮੋਖ ਦਵਾਰ, ਅੰਦਰ ਲੰਗਰ ਤਗਨੂੰ ਗਾਵੈ, ਅੰਦਰ ਮਹਿਲ ਬਲਾ ਬਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਗਵਨ ਸ਼ਬਦ ਵਸਾਇਆ। ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਜ ਮਹਲਾ ਤੀਜਾ। ਆਪ ਮਝਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਵੜਨ ਜਾਂ ਸੱਚ ਸੰਗਰ, ਸੱਚ ਵਪਾਰ ਕਰਾ ਬਣਿਆ। ਹਉ ਵਾਰੀ ਜੀਉ ਵਾਰੀ, ਹਰ ਗੁਣ ਅੰਦਰ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇ ਬਣਿਆ। ਰਹਾਉ ਵੇਲਾ ਵਕਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਪਾਇਆ, ਸੱਚੀ ਸੇਵੈ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਪਾਉ ਭੋਜਨ ਸਤਿਗੁਰ ਤੁਠੈ ਪਾਏ, ਅੰਦਰਸ ਚੁਕੈ ਹਰ ਸਮਾਨ ਵਸਾਏ, ਸਤ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ, ਮਰ ਮਰ ਜੰਮੈ ਫਿਰ ਫਿਰ ਆਵੈ, ਜਮਦਰ ਝੂਟਾਂ ਖਾਵਣਿਆ। ਸ਼ਬਦ ਹੈ ਸਾਧ ਜਾਣੇ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ, ਸੱਚੀ ਸੇਵ ਸਦਾ ਸੁਖਮਾਇਨ, ਨੌ ਨਿਧ ਨਾਮ ਮਨ ਵਸਾਵਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਵੈ ਹਰ ਗੁਣ ਗਾਇਆ, ਅਨ ਦਿਨ ਹਰ ਸਾ ਲਾਹੈ ਸੱਚਾ, ਨਿਰਮਲ ਨਾਦ ਵਜਾਵਣਿਆ। ਮਨਮੁਖ ਖੋਟੀ ਰਾਸ, ਖੋਟਾ ਪਸਾਰਾ, ਕੂੜ ਕਮਾ ਮਨ ਦੁਖ ਲਾਗੈ ਭਾਰਾ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁਖ ਸਮਕਰ ਜਾਣਿਆ, ਮਾਜ ਮਹਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਮ ਸਭ ਭਰਮ ਭੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨਾ ਪਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਸੇ ਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ। ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸ਼ਾ ਕਰ ਲਾਗੈ ਤੇਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵੱਥੂ ਕਾ, ਪੂਰੇ ਭਾਗ ਮਿਲਾ ਬਣਿਆ। ਇਹ ਮਨ ਮੈਲਾ ਇੱਕ ਨ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਭਾਏ, ਤੜ ਤੀਰਥ ਦਸ਼ੰਤਰ ਭਵੈ ਹੰਕਾਰੀ, ਹੋਰ ਵਧੇਰੇ ਹੋ ਮੈਂ ਮਨ ਲਾਵਣਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨ ਲਾਗੈ, ਸੱਚ ਲਾਗੈ ਮੈਲ ਗਵਾ ਬਣਿਆ। ਵਾਹਿਗੁਰੂ ਹੈ ਅੰਧ ਗਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾਵਣਿਆ। ਮੁਕਤੇ ਸੇਵੇ ਮੁਕਤਾ ਹੋਵੈ, ਹਉਮੈ ਮਮਤਾ ਸ਼ਬਦੇ ਖੋਵੈ, ਅਨਦਿਨ ਹਰ ਜੀਵ ਸੱਚਾ ਸੇਵੀ, ਪੂਰੇ ਭਾਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਦ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸਾ ਸੇਵੇ ਦੁੱਖ ਗਵਾ ਬਣਿਆ। ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹਲਾ ਤੀਜਾ। ਇੱਥੇ ਸਾਚੇ ਸੋ ਅੱਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾ ਬਣਿਆ। ਹਉ ਵਾਰੀ ਜੀਉ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ। ਰਹਾਉ ਪੰਡਤ ਪੜੇ ਸਾਧ ਨਾ ਪਾਵੈ, ਦੂਜੇ ਭਾਏ ਮਾਇਆ ਮਨ ਪਰਮਾਵੈ, ਮਾਇਆ ਮੋਹ ਸਭ ਸੁਧ ਗਵਾਈ, ਕਰਿਆ ਭਗਣ ਪਛਤਾਵਣਿਆ। ਸਤਿਗੁਰ ਮਿਲੇ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੈ ਮਨ ਮਾਰੈ ਆਪਣਾ, ਮੁਕਤੀ ਕਾ ਦਰ ਪਾਵਣਿਆ, ਕਿਲਵੇ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰਖੈ ਉਰ ਧਾਰੇ, ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ, ਯਤਨਰ ਰਤਨ ਮਿਲੈ ਮਿਲਾਇਆ, ਤ੍ਰਿਬਿਧ ਮਨਸਾ ਤ੍ਰਿਬਿਧ ਮਾਇਆ, ਪਰ ਪਰ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ, ਆਪੇ ਰੰਗੇ ਰੰਗ ਚੜਾਏ, ਸੇਜਨ ਦਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਆਤਿ ਅਪਾਰ, ਹਰ ਰਸ ਰਸ ਗੁਣ ਗਾਵਣਿਆ, ਗੁਰਮੁਖ ਰਿੱਧ ਸਿਰ ਸਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖ ਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ, ਗੁਰਮੁਖ ਥਾਪੇ ਥਾਪੇ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ, ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ, ਬਾਜ ਮਹਲਾ ਤੀਜਾ, ਉਤਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਪਦ ਹੋਵੈ, ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਇ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਗੁਰਪੂਰਾ ਮਨ ਵਸਾਵਣਿਆ, ਗੁਰਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ, ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਾਉਣ ਬਸੰਤਰ ਖੇਲੇ ਵਿਡਾਣੀ, ਸੋ ਨਿਗੁਰਾ ਜੋ ਮਰ ਮਰ ਜੰਮੈ, ਨਿਗੁਰੇ ਆਵਣ ਜਾਵਣਿਆ, ਤਿਨ ਕਰਤਾ ਖੇਲ ਰਚਾਇਆ, ਕਾਇ ਸਰੀਰ ਵੇ ਸਭ ਕੇ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਈ, ਮਹਿਲੇ ਮਹਿਲ ਬੁਲਾਵਣਿਆ, ਸੱਚਾ ਸ਼ਾਹ ਸੱਚੇ ਵਣ ਜਾਰੀ, ਸੱਚ ਵਣ ਜੈ ਗੁਰ ਹੀਤ ਅਪਾਰੀ, ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ, ਬਿਨ ਰਾਸ਼ੀ ਕੋ ਵਾਤ ਕਿਉਂ ਪਾਏ, ਮਨ ਭੂਲੇ ਲੋਕ ਸੁਭਾਏ, ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਇ ਦੁਖ ਪਾਵਣਿਆ, ਇੱਕ ਸੱਚ ਵਣ ਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ, ਆਏ ਸੇ ਪਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ, ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਦੇ ਫਿਰੈ ਬਿਤਾਲੇ, ਜਿੱਥੈ ਵੱਤ ਹੋਵੈ ਤਿੱਥੋਂ ਕੋਈ ਨਾ ਪਾਵੈ, ਮਨਮੁਖ ਭਰਮ ਭੁਲਾਵਣਿਆ, ਆਪੇ ਦੇਵੈ ਸ਼ਬਦ ਬਲਾਏ, ਮਹਿਲੀ ਮਹਿਲ ਸਹਿ ਸੁਖ ਪਾਏ, ਨਾਨਕ ਨਾ ਮਿਲੈ ਵਡਿਆਈ, ਆਪੇ ਸੁਣ ਸੁਣ ਧਿਆਵਣਿਆ, ਮਾਝ ਮਹਲਾ ਤੀਜਾ, ਸਤਿਗੁਰ ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਖਾਈ, ਹਰਿਆ ਗਾਮਿਆ ਗੁਚਰ ਨਾਥ ਜੋਨੀ, ਸਤਿਗੁਰ ਕੈ ਪਾਇ ਪਾਵਣਿਆ, ਹਉ ਵਾਰੀ ਜੀਉ ਵਾਰੀ, ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰਿ ਸਿਉ ਸਹਿ ਸਮਾਵਣਿਆ, ਰਹਾਉ ਪੂਰਬ ਲਿਖਿਆ ਸੁਖ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਐ ਨਾਹੀ, ਸ਼ਬਦੇ ਮੇਲ ਮਿਲਾਵਣਿਆ, ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕੈ ਤਕੀਐ ਨਾਮ ਆਧਾਰੇ, ਗੁਰਮੁਖ ਜੋਰ ਕਰੀ ਕੈ ਤਿਸਨੋ, ਆਪੇ ਖੱਪ ਦੁਖ ਪਾਵਣਿਆ, ਮਨਮੁਖ ਅੰਦੇ ਸੋਧ ਨ ਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜ਼ੂਰੀ ਭਾਰ ਪਹੁੰਚਾਵਣਿਆ, ਇਹ ਜਗਵਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜਿਹੀ ਵਾਸ਼ਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਨਾਵਣਿਆ, ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਗਮਿਆ ਪਾਰਾ, ਦੁਖੀਏ ਨਿਤ ਫਿਰੈ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ, ਜਿਨ ਕੀਤੇ ਸੋਈ ਬਿਦ ਜਾਣੈ, ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ, ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ, ਮਾਝ ਮਹਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ, ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾਂ ਆਖ ਸੁਣਾਵਣਿਆ, ਅੰਮ੍ਰਿਤ ਰੰਗ ਰਤਾਲੇ ਵਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਾਨੇ ਅੰਮ੍ਰਿਤ ਪੀਆ ਬਣਿਆ, ਜੋ ਕਿਛ ਕਰੈ ਸੋ ਚਿੱਤ ਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੈ ਕੋਈ, ਹੁਕਮੇ ਵਰਤਾਏ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀਆ ਬਣਿਆ, ਅਜਬ ਕੰਮ ਕਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉ ਚਿੱਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ, ਖੋਟੇ ਖਰੇ ਤੁਧੇ ਆਪ ਪਾਏ, ਤੁਧੇ ਆਪੇ ਪਰਖੇ ਲੋਕ ਸਬਾਏ, ਖਰੇ ਪਰ ਖਜਾਨੇ ਪਾਏ ਹੈ, ਖੋਟੇ ਭਰਮ ਭੁਲਾਵਣਿਆ, ਕਿਉਂ ਕਰ ਵੇਖਾਂ ਕਿਉਂ ਸਾ ਲਾਹੀ, ਗੁਰਪ੍ਰਸਾਦੀ ਸ਼ਬਦ ਸਾ ਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣਾ ਏ ਅੰਮ੍ਰਿਤ ਪੀਆ ਬਣਿਆ, ਏ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ। ਮਾਝ ਮਹਲਾ ਤੀਜਾ। ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾ ਬਣਿਆ, ਹਉ ਵਾਰੀ ਜੀਉ ਵਾਰੀ, ਗੁਰਮੁਖ ਅੰਮ੍ਰਿਤ ਪੀਆ ਬਣਿਆ, ਰਸਨਾ ਦਾ ਚਾਕ ਸਦਾ ਰੰਗ ਦਾਤੀ, ਸਹਿਜੇ ਹਰ ਗੁਣ ਗਾ ਬਣਿਆ ਰਹਾਉ। ਗੁਰਪ੍ਰਸਾਦੀ ਸਹਿਜ ਕੋ ਪਾਏ, ਦੁਬਦਾ ਮਾਰੇ ਇੱਕ ਸਿਉਂ ਲਿਵਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸਹਿਜ ਸਮਾ ਬਣਿਆ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜ੍ਹੀ ਕਿਸੈ ਹੈ ਕਣੇਰੀ, ਤੋਇ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਜੀ ਪਾ ਬਣਿਆ, ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾ ਬਣਿਆ, ਸਤਿਗੁਰ ਸੇਵੈ ਸੋ ਜਨ ਸੋ ਹੈ, ਅੰਮ੍ਰਿਤ ਨਾ ਮੰਤਰ ਮਨ ਮੋਹ ਹੈ, ਅੰਮ੍ਰਿਤ ਮੰਤਨ ਬਾਣੀ ਰੱਤਾ, ਅੰਮ੍ਰਿਤ ਸਹਿਜ ਸਵਾਵਣਿਆ, ਮਨਮੁਖ ਭੂਲਾ ਦੂਜੇ ਭਾਏ ਖਵਾਏ, ਨਾਮ ਨਾ ਲੇਵੈ ਮੈਂ ਬਿਖਾਏ, ਅੰਦਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸਿਵਾ ਜਨਮ ਗਵਾ ਬਣਿਆ, ਅੰਮ੍ਰਿਤ ਪੀਵਿਆ ਜਿਸ ਨੂੰ ਆ ਪਿਆਏ, ਗੁਰਪ੍ਰਸਾਦੀ ਸਹਿਜ ਲਿਵਲਾਏ, ਪੂਰਨ ਪੂਰ ਰਿਹਾ ਸਭ ਆਪੇ, ਗੁਰਮਠ ਨਦਰੀ ਆ ਬਣਿਆ, ਆਪੇ ਆਪ ਨਿਰੰਜਨ ਸੋਈ, ਜਿਨਸਰ ਜੀਤਨੇ ਆਪੇ ਗੋਈ, ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸਹਿਜ ਸਮਾ ਬਣਿਆ। ਮਾਝ ਮਹਲਾ ਤੀਜਾ। ਸੇ ਸਤ ਲਾਗੇ ਜੋ ਤ੍ਰਿਭਾਏ, ਸਦਾ ਸਾ ਸੇਵੈ ਸਹਿਜ ਸੁਭਾਏ, ਸੱਚਾ ਸ਼ਬਦ ਸੱਚਾ ਸਾ ਲਾਹੀ, ਸੱਚਾ ਮੇਲ ਮਿਲਾ ਵੜਿਆ, ਹਉ ਵਾਰੀ ਜੀਉ ਵਾਰੀ, ਸਚ ਸਲਾਹਣਿਆ, ਸਚ ਧਿਆਇਨ ਸੇ ਸਦਰਾਤੇ, ਸੱਚੇ ਸਚ ਸਮਾਵਣਿਆ ਰਹਾਉ। ਜਹਾਂ ਦੇਖਾਂ ਸਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸਚ ਰਾਤੀ, ਸੱਚ ਸੁਣਿ ਆਖ ਸਮਾਵਣਿਆ, ਮਨਸਾ ਮਾਰ ਸਚ ਸਮਾਣੀ, ਇਨ ਮਨ ਡੀਠੀ ਸਾਵਾ ਮਨ ਜਾਣੀ, ਸਤਿਗੁਰ ਸੇਵ ਸਦਾ ਮਨ ਨਿਚਲ ਨਿਜ ਕਰਵਾਸਾ ਪਾਵਣਿਆ, ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸਚ ਪਾਵਣਿਆ, ਜੋ ਸਚ ਰਾਤੇ ਤਿਨ ਸੱਚੀ ਲਿਵਲਾਗੀ, ਹਰ ਨਾਮ ਸੰਭਾਲੈ ਸੇ ਬੜ ਭਾਗੀ, ਸੱਚਾ ਸ਼ਬਦ ਆਪ ਮਲਾਏ, ਸਤ ਸੰਗਤ ਸਚਗੁਣ ਗਾਵਣਿਆ, ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ, ਉਹ ਅਗਾਮੀ ਅਗੋਚਰ ਸ਼ਬਦ ਸ਼ੁੱਧ ਹੋਵੇ, ਅੰਦਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ, ਪਰ ਪਰ ਥਾਕੇ ਸ਼ਾਂਤ ਨਾ ਆਈ, ਤ੍ਰਿਸ਼ਨਾ ਜਾਲੀ ਸ਼ੁੱਧ ਨਕਾਈ, ਬੇਖ ਵਿਹਾਜੈ ਬੇਖ ਮੋ ਪਿਆਸੇ, ਕੂੜ ਬੋਲ ਬੇਖਾ ਬਣਿਆ, ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਏਕੋ ਨਾਨਕ ਏਕੋ ਨਾਮ੍ਰਿਤ ਮਨ ਅੰਤਰ, ਗੁਰਪ੍ਰਸਾਦੀ ਪਾ ਬਣਿਆ। ਮਾਝ ਮਹਲਾ ਤੀਜਾ। ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮੈ ਫੇਰ ਭਵੈ ਕਣੇਰੇ, ਤੂੰ ਇਹ ਕੋਨੇ ਚਲਿਆ ਗਮੈ ਪਾਰ, ਗੁਰਮਤੀ ਬੂਝ ਬਜਾ ਹੋਣਿਆ, ਹਉ ਵਾਰੀ ਜੀਉ ਵਾਰੀ, ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨਾ ਦੇਖਿਆ ਵਰਨ ਕੋਈ, ਗੁਰਮਤੀ ਆ ਬਜਾ ਬਣਿਆ ਰਹਾਉ। ਸਭ ਏਕਾ ਜੋਤ ਜਾਣੈ ਜੇ ਕੋਈ, ਸਤਿਗੁਰ ਸੇਵੈ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮੈਲਾ ਬਣਿਆ, ਤਿਸ਼ਨਾ ਯਗਨ ਜਲੈ ਸੰਸਾਰ, ਲੋਭ ਮਾਨ ਬਹੁਤ ਹੰਕਾਰ, ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਤਾ ਜਨਮ ਗਵਾ ਬਣਿਆ, ਗੁਰ ਕਾ ਸ਼ਬਦ ਕੋ ਬਿਰਲਾ ਬੂਜੈ, ਆ ਮਾਰੇ ਤਾਂ ਤਰ ਭਵਨ ਸੂਜੈ, ਫਿਰੂ ਮਰੈ ਨਾ ਮਰਨਾ ਹੋਵੈ, ਸਹਿਜੇ ਸੱਚ ਸਮਾ ਬਣਿਆ, ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੈ ਸ਼ਬਦ ਸਦ ਰਹਿ ਸਮਾਏ, ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾ ਬਣਿਆ, ਸੱਚ ਸਲਾਹੀ ਸਦਾ ਹਜ਼ੂਰੇ, ਗੁਰ ਕੈ ਸ਼ਬਦ ਰਹਿਆ ਭਰ ਪੂਰੇ, ਗੁਰਪ੍ਰਸਾਦੀ ਸੱਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ, ਸੱਚ ਮਨ ਅੰਦਰ ਰਹਿ ਸਮਾਈ, ਸਦਾ ਸੱਚ ਨਿਹਚਲੇ ਆਵੈ ਨਾ ਜਾਈ, ਸੱਚੇ ਲਾਗੈ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ, ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵੈ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਖਮਾਵਣਿਆ। ਮਾਝ ਮਹਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹਿ ਸਮਾਣੀ, ਨਿਰਮਲ ਬਾਣੀ ਹਰ ਸਾ ਲਾਹੀ, ਜਾਫਰ ਨਿਰਮਲ ਮੈਲ ਗਵਾ ਬਣਿਆ, ਹਉ ਵਾਰੀ ਜੀਉ ਵਾਰੀ, ਸੁਖਦਾਤਾ ਮਨ ਵਸਾ ਬਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਟਾਵਣਿਆ ਰਹਾਉ। ਨਿਰਮਲ ਨਾਮ ਵਸਿਆ ਮਨ ਆਏ, ਮੰਤਨ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੈ ਨਿਤ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਤਿੱਚੋਂ ਆ ਬੂਆ ਤਿੱਥੈ ਮੋਹ ਨਾ ਮਾਇਆ, ਨਿਰਮਲ ਗਿਆਨ ਧਿਆਨ ਨਾ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹਉਮੈ ਮੈਲ ਗੁਰ ਸ਼ਬਦੇ ਧੋਵੈ, ਨਿਰਮਲ ਵਾਜੈ ਅਨਹਤੁਨ ਬਾਣੀ, ਦਰ ਸੱਚੈ ਸੋਭਾ ਪਾਵਣਿਆ, निर्मल ती सब निर्मल होवे, निर्मल मनुआ हर शब्द परुवे। निर्मल नाम लगी बड़भागी, निर्मल नाम सुहावणिया। जो निर्मल जो शब्दी सो है, निर्मल नाम मंथन बो है। सच नाम मल कदी ना लागे, मखु जिल सच करावणिया। मन मैला है दूजे भाई, मैला चौंका मैल थाई। मैला खा फिर मैल वधाई, मनमुख मैल दुख पावणिया। मैली निर्मल सब हुक्म सुभाए, सी निर्मल जो सच्चे भाए। नानक नाम बसया मन अंतर, गुरमुख मैल चुकावणिया। माज महला तीजा, गोविंद उजली उजल हंसा। मन बाणी निर्मल मेरी मनसा, मन उजल सदा मुख सूहया। तुजल नाम ध्यावणिया, हों वारी जियो वारी। गोविंद गुण गावणिया, गोबिंद गोबिंद कहे दिन राती। गोबिंद गुण शब्द सुनावणिया, रहाओ गोबिंद गावे सहज सुभाए। गुर की पै उजल होमे मल जाए, सदा आनंद रहें भगत करे दिन राती। सुन गोबिंद गुण गावणिया, मनुआ नाचे भगत दृढ़ाई। गुर कै शब्द मने मन बलाए, सच्चा ताल पूरे माया मोह चुकाए। शब्दे नृत करा बणिया, ऊंचा कूके तने पछाड़े। माया मोह जोया जमकाले, माया मोह इस मने नचाए। अंतर कपट दुख पावणिया, गुरमुख भगत जाय आप कराए। तन मन राता सहज सुभाए, बाणी वजै शब्द वजाए। गुरमुख भगत थाए पावणिया, बहुताल पूरे वाजे वजाए। ना को सुने ना मन वसाए, माया कारण पिड़ बंद नचै। दूजे भाई दुख पावणिया, जे संतर प्रीत लगै सो मुक्ता। इंद्री वसै संजम जुगता, गुर कै शब्द सदा हर ध्याई। यह भगत हर पावणिया, गुरमुख भगत जुग चारे होई। होरत भगत न पाए कोई, नानक नाम गुर भगती पाई है। गुर चरणी चित लावणिया, माज महला तीजा। सच्चा सेवी सच सलाही, सच्चा न दो कभी नाही। सुखदाता सेवन सुख पाए, न गुरमत मन बसावणिया। हों वारी जियो वारी, सुख साहि समाध लगावणिया। जो हर सेवै से सदा सो है, सोभा सुर सुहावणिया। रहाओ सबको तेरा भगत कहाई, सही भगत तेरे मन पाई। सच बाणी तुदै सालाहन, रंग राते भगत करा बणिया। सब को सच्चे हर जीव तेरा, गुरमुख मिले ता चूकै फेरा। जां तनु भावै तां नाहि रचावै, तूं आपे नाउ जपावणिया। गुरमती हर मन वसाया, हर सोख सा मोह गवाया। एक सिउ लिव लागी सद ही, हर नाम मन वसावणिया। भगत रंग राते सदा तेरे चाए, नाउ निध नाम बसिया मन आए। पूरे भाग सतगुर पाया, शब्दे मेल मिलावणिया। तू दयाल सदा सुखदाता, तू आपे मिलने गुरमुख जाता। तू आपे देवै नाम वडाई, नामर ते सुख पावणिया। सदा सदा साचे तुरसा लाही, गुरमुख जाता दूजा को नाही। एक समन रह समाई, मन मने मने मिलावणिया। गुरमुख होवै सो सा लाही, साचे ठाकर वे परवाहे। नानक नाम वसै मन अंतर, गुर शब्दी हर मिलावणिया। माज महला तीजा, तेरे भगत सोहै साचे दरबारी। गुर कै शब्द नाम सुवारी, सदा आनंद रहें दिन राती। गुण कहे गुणी समावणिया, हों वारी जियो वारी। नाम सुन मन वसावणिया, हर जीव सच्चा ऊंचो ऊंचा। हों मैं मार मिलावणिया, रहाओ हर जीव साचा साची नाही। गुर प्रसादी किसे मिलाई, गुर शब्द मिले से बिछड़े नाही। सहजे सच समावणिया, तुझ ते बाहर कछु न होए। तू कर कर वेखै जाणै सोई, आपे करे कराए करता। गुरमता मिला बनिया, कामन गुणवंती हर पाए। पै पाए शिंगार बनाई, सतगुर सेव सदा सुहागण। सच उपदेश समा बनिया, शब्द विसारन तिन्ना ठौर न ठाओ। भ्रम भूले जो सुने कर काओ। हालत पलत नी दुवें गवाए, दुखे दुख वहावणिया। लिखदियां लिखदियां कागद मसकोई, दूजे भाई सुख पाए न कोई। कूड़ लिखें ते कूड़ कमावें, जल जावें। कूड़ लिखें ते कूड़ कमावें, जल जावें कूड़ चितला बणिया। गुरमुख सचो सच लिखें विचार, सेजन सच्चे पावें मोक द्वार। सच कागद कलम सवाणी, सच लिख सच समावणिया। मेरा प्रभ अंतर बैठा विखै, गुर प्रसादी मिलै सोई जन लिखै। नानक नाम मिलै वडियाई, पूरे गुर ते पावणिया। माज महला तीजा, आत्म राम प्रगाश गुरते हुवै। हमें मैल लागी गुर शब्दी खूवै। मन निर्मल नंदन भगती राता, भगत करे हर पावणिया। ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨਿ ਅਵਰਾ ਭਗਤ ਕਰਾਵਣਿਆ, ਤਿਨ ਭਗਤ ਨਾ ਕੋ ਸਦ ਨਮਸਕਾਰ ਕੀਜੈ, ਜੋ ਵੰਦਨ ਹਰਿ ਗੁਣ ਗਾਵਣਿਆ ਰਹਾਉ। ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ, ਪੂਰੈ ਭਾ ਗੁਰਸੇਵਾ ਹੋਵੈ, ਗੁਰਸੇਵਾ ਤੇ ਸੁਖ ਪਾਵਣਿਆ, ਮਰਮਰ ਜੀਵੈ ਤਾਂ ਕਿਛੁ ਪਾਏ, ਗੁਰਪ੍ਰਸਾਦੀ ਮਨ ਵਸਾਏ, ਸਦਾ ਮੁਕਤ ਹਰਿ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇਸ਼ੰਤਰ ਭਵੈ ਦੂਜੇ ਭਾਏ ਖੁਆਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦ ਦੁਖ ਪਾਵਣਿਆ, ਧਾਵਤ ਰਾਖੈ ਠਾਕ ਰਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇਹ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲਬੇ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਹੁ ਮੈਂ ਸੋਖੈ, ਸਿੱਧ ਸਾਧਕ ਮੋਨ ਧਾਰੀ ਰਹਿ ਲਿਵ ਲਾਏ, ਤਿੰਨ ਭੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਮਾਝ ਮਹਲਾ ਤੀਜਾ, ਇਸ ਗੁਫਾ ਮੈਂ ਅਖੁੱਟ ਭੰਡਾਰਾ, ਤਿਸ ਵਿਵਸੈ ਹਰ ਅਲਕ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀਆਂ ਵਜਾ ਬਣਿਆ, ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾਓ। ਹਉ ਮੈਂ ਮਾਰ ਬਜਰ ਕਪਾਟ ਖੁਲਾਇਆ, ਨਾਮ ਅਮੂਲਕ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਬਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹਿ ਬਹੁਤ ਬੇਗਾਰ ਦੁਖ ਪਾਏ, ਮਨ ਮੁਖਨ ਦੇ ਸੂਝੈ ਨਾਹੀ, ਫਿਰ ਘਿਰਾਏ ਗੁਰਮੁਖ ਵੱਥ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਨ ਵੇਖੈ ਹਉ ਮੈਂ ਮੈਲ ਜਾਏ, ਬੈ ਸਥਾਨ ਸਦ ਹਰ ਗੁਣ ਗਾਵੈ, ਸੱਚਾ ਸ਼ਬਦ ਸਮਾਵਣਿਆ, ਨੌਂਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉਥੈ ਅਨਹਦ ਸ਼ਬਦ ਵਜੈ ਦਾ ਰਾਤੀ, ਗੁਰਮਤੀ ਸ਼ਬਦ ਸੁਨਾ ਬਣਿਆ, ਬਿਨ ਸ਼ਬਦ ਏ ਅੰਤਰਿਆ ਨੀਰਾ, ਨਾ ਵਸਤ ਲਹਿ ਨਾ ਚੂਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਾਹੀ, ਪੂਰੇ ਭਾਗ ਮਲਾ ਬਣਿਆ, ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਝ ਮਹਲਾ ਤੀਜਾ, ਗੁਰਮੁਖ ਮਿਲੈ ਮਿਲਾਏ, ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ, ਹਉ ਮੈਂ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ ਰਹਾਉ। ਗੁਰਮੁਖ ਜੀਵੈ ਮਰੈ ਪ੍ਰਵਾਨ, ਆਰਜਾ ਨਾ ਛੀਜੈ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਹਰਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੈ ਸਗਲੇ ਕੁਲ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉ ਮੈਂ ਚੁੱਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੈ, ਗੁਰਮੁਖ ਸਹਿਜ ਸਮਾਵਣਿਆ, ਗੁਰਮੁਖ ਨਾ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ, ਸਦਾ ਆਨੰਦ ਰਹਿ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅੰਦਨ ਸ਼ਬਦੇ ਰਾਤਾ, ਗੁਰਮੁਖ ਜੋਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੈ ਸਰਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਵਾਜਗੁਰੂ ਹੈ ਆਂਦੇ ਅੰਧਾਰਾ, ਵਾਜਗੁਰੂ ਹੈ ਆਂਦੇ ਅੰਧਾਰਾ, ਜਮਕਾਲ ਗਰੱਠੇ ਕਰੈ ਪੁਕਾਰਾ, ਅਨ ਦਿਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁਠਾਇਆ ਪਾਏ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰ ਕੀਤੁਨ ਘੜੇ ਅੰਤਰ, ਆਪੇ ਬਣਤ ਬਣਾ ਬਣਿਆ, ਹਉ ਵਾਰੀ ਜੀਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਵਾਜਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾ ਬਣਿਆ ਰਹਾਉ, ਤੂੰ ਆਪੇ ਸੋ ਹੈ ਆਪੇ ਜਗ ਮੋਹ ਹੈ, ਤੂੰ ਆਪੇ ਨਦਰੀ ਜਗਤ ਪਰੋਵੈ, ਤੂੰ ਆਪੇ ਦੁੱਖ ਸੁਖ ਦੇਵੈਂ ਕਰਤੇ, ਗੁਰਮੁਖ ਹਰ ਦੇ ਖਾਵਣਿਆ, ਆਪੇ ਕਰਤਾ ਕਰੀ ਕਰਾਏ, ਆਪੇ ਸ਼ਬਦ ਗੁਰ ਮਨ ਵਸਾਈ, ਸ਼ਬਦੇ ਉਪਜਾਏ ਅੰਮ੍ਰਿਤ ਬਾਣੀ, ਗੁਰਮੁਖ ਹਕ ਸੁਨਾ ਬਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੀ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੂਹ ਸਭ ਜਗਤ ਉਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪੇ ਥਾਪੇ ਆਪੇ ਤੋਇ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਰ ਲਾਵਣਿਆ ਆਪੇ ਮਾਰੇ ਆਪ ਜੀਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾ ਬਣਿਆ ਆਪੇ ਉੱਚਾ ਉੱਚੋ ਹੋਈ ਜਸਾ ਵਿਖਾਲੀ ਸੋ ਵੇਖੈ ਕੋਈ ਨਾਨਕ ਨਾ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਮਾਝ ਮਹਲਾ ਤੀਜਾ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ ਗੁਰਪ੍ਰਸਾਦੀ ਘਰ ਹੀ ਮੈਂ ਪਾਈ ਸਨਾ ਸ੍ਰੀ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾ ਬਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸਹਿਜ ਸਮਾ ਬਣਿਆ ਰਹਾਉ ਘਰ ਮੈਂ ਧਰਤੀ ਧੌਲ ਪਤਲ ਘਰ ਹੀ ਮੈਂ ਪ੍ਰੀਤਮ ਸਦਾ ਹੈ ਬਲ ਸਦਾ ਆਨੰਦ ਰਹਿ ਸੁਖਦਾਤਾ ਗੁਰਮੁਖ ਸਹਿ ਸਮਾ ਬਣਿਆ ਕਾਇਆ ਅੰਦਰ ਹਉ ਮੈਂ ਮੀਰਾ ਜੰਮਣ ਮਰਨ ਨ ਚੁੱਕੈ ਫੇਰਾ ਗੁਰਮੁਖ ਹੋਵੈ ਸੋ ਹਉ ਮੈਂ ਮਾਰੇ ਸੱਚੋ ਸੱਚ ਤਿਆਂ ਬਣਿਆ ਕਾਇਆ ਅੰਦਰ ਪਾਪਨ ਦੋਇ ਭਾਈ ਦੋਹੀ ਮਿਲਕੇ ਸ੍ਰਿਸ਼ਟਿ ਉਪਾਈ ਦੋਵੇਂ ਮਰ ਜਾ ਇੱਕ ਘਰ ਆਵੈ ਗੁਰਮੁਖ ਸਹਿ ਸਮਾ ਬਣਿਆ ਕਰ ਹੀ ਮਾਹੇ ਦੂਜੇ ਭਾਏ ਅਨੇਰਾ ਚਾਨਣ ਹੋਵੇ ਛੁੱਡੇ ਹਉ ਮੈਂ ਮੀਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਧਿਆ ਬਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਬੇਗਾ ਸਦਾ ਸੁਖ ਪਾਇਆ ਜੋਤੀ ਜੋਤ ਮਲਾ ਬਣਿਆ ਅੰਦਰ ਮਹਿਰ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵੱਥ ਰਾਖੈ ਆਪੇ ਦੇ ਗੁਰਮੁਖ ਬਣ ਜਾ ਕੇ ਨਾਨਕ ਜਿਸ ਨਦ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਝ ਮਹਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਗੁਣਮੈ ਆਪ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਸਤ ਸੱਚਾ ਹਿਰਦੈ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਬਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾਓ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸਿਵੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤਿ ਹਰਿ ਸੁਭਾਅ ਬਣਿਆ ਇਸ ਗੁਫਾ ਮੈਂ ਕਥਾਨ ਸੁਹਾਇਆ ਪੂਰੇ ਗੁਰ ਹਉ ਮੈਂ ਭਰਮ ਚੁਕਾਇਆ ਆਂਦਰ ਨਾਮ ਸਲਾਹ ਨਿਰੰਗ ਰਾਤੇ ਗੁਰ ਕਿਰਪਾ ਤੇ ਪਾ ਬਣਿਆ ਗੁਰ ਕੈ ਸ਼ਬਦ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾ ਬਣਿਆ ਜਮ ਜਾਗਾਤੀ ਦੂਜੇ ਭਾਈ ਕਰ ਲਾਏ ਨਾਮ ਭੁੱਲੇ ਦੇ ਸਜਾਏ ਘੜੀ ਮੌਤ ਕਾ ਲੇਖਾ ਲੇ ਵੈਰਤੀਆਂ ਮਾਸਾ ਤੋਲ ਕਢਾਵਣਿਆ ਪਈ ਜਿਹੜੇ ਪਿਰ ਚਿਤੇ ਨਾਹੀ ਦੂਜਾ ਮੁੱਠੀ ਰੋਵੈ ਤਾਹੀ ਖਰੀ ਕੁਵਾਲਿਓ ਕੁਰੂਪ ਕੁਲੱਖਣੀ ਸੁਪਨਾ ਪਿਰ ਨਹੀਂ ਪਾਵਣਿਆ ਪਈ ਜਿਹੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਨ ਪਿਰ ਰੱਖਿਆ ਕੰਠ ਲਾਈ ਸ਼ਬਦੇ ਪਿਰ ਰਾਵੈ ਸੀ ਸੁਹਾਵਣਿਆ ਆਪੇ ਦੀਵੈ ਸਾਦ ਬੁਲਾਈ ਆਪਣਾ ਨਾਉ ਮਨ ਵਸਾਈ ਨਾਨਕ ਨਾਮ ਮਿਲੇ ਵਡਿਆਈ ਨਾਨਕ ਨਾਮ ਮਿਲੇ ਵਡਿਆਈ ਅੰਦਨ ਸਗੁਣ ਗਾਵਣਿਆ ਮਾਝ ਮਹਲਾ ਤੀਜਾ ਉੱਤਮ ਜਨਮ ਸੁਥਾਨ ਹੈ ਵਸ ਸਤਿਗੁਰ ਸੇਵੈ ਘਰ ਮਾਹੀ ਉਦਾਸ ਹਰ ਰੰਗ ਰਹੇ ਸਦਾ ਰੰਗ ਰਾਤੀ ਹਰ ਰਸ ਮੰਤਰ ਪਤਾ ਬਣਿਆ ਹਉ ਵਾਰੀ ਜੀਉ ਵਾਰੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੈ ਹਰ ਨਾਮ ਸਲਾਹੈ ਹਰ ਦਸ ਸੱਚਾ ਸੂਬਾ ਪਾਵਣਿਆ ਰਹਾਉ ਅਲਖ ਭਿਉ ਹਰਿਆ ਸਮਾਏ ਉਪਾਈ ਨ ਕੀਤੀ ਪਾਇਆ ਜਾਏ ਕਿਰਪਾ ਕਰੀ ਦਸ ਗੁਰ ਭੇਟੈ ਨਦਰੀ ਮੇਲ ਮਲਾ ਬਣਿਆ ਦੂਜੇ ਭਾਏ ਪੜੈ ਨੀ ਬੂਝੈ ਤ੍ਰਿਭਿਦ ਮਾਇਆ ਕਾਰਨ ਲੂਜੈ ਤ੍ਰਿਭਿਦ ਬੰਧਨ ਟੁੱਟੈ ਗੁਰਸ਼ਬਦੀ ਮੁਕਤ ਕਰਾਵਣਿਆ ਏ ਮਨ ਚੰਚਲ ਵਸ ਨ ਆਵੇ ਏ ਮਨ ਚੰਚਲ ਵਸ ਨ ਆਵੇ ਦੁਬਦਾ ਲਾਗੈ ਦੰਦ ਸਤਾਵੇ ਵੇਖਾ ਕੀੜਾ ਵਿਖਮੀ ਰਾਤਾ ਵੇਖੀ ਮਾਹੇ ਪਚਾ ਬਣਿਆ ਹਉ ਹਉ ਕਰੇ ਤਾ ਆਪ ਜਨਾਇ ਬਕਰਮ ਕਰਿਆ ਕਿਸ ਥਾਂ ਨ ਪਾਈ ਤੁਝ ਤੇ ਬਾਹਰ ਕਿਛੂ ਨ ਹੋਵੇ ਬਖਸ਼ ਸ਼ਬ ਸੁਹਾਵਣਿਆ ਉਪਜੈ ਪਚੈ ਹਰ ਬੂਜੈ ਨਾਹੀ ਅੰਦਨ ਦੂਜੇ ਭਾਈ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਫਿਰ ਪ੍ਰਦੇਸ਼ ਬੰਗਾਰ ਬਣਾਏ ਮਨਮੁਖ ਅੰਤ ਕਰਮ ਕਮਾਏ ਹਲਤਨ ਸੁਭਾ ਪਲਤਨ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਅੰਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਨਾ ਵਰਤੀ ਜਨ ਸੋ ਹੈ ਕਰ ਕਿਰਪਾ ਆ ਮਿਲਾ ਬਣਿਆ ਬਾਜ ਮਹਲਾ ਤੀਜਾ ਮਨਮੁਖ ਪੜੈ ਪੰਡਿਤ ਕਹਾਵੈ ਦੂਜੈ ਭਾਏ ਮਹਾਂ ਤੁਕ ਪਾਵੈ ਵਿਖਿਆ ਮਾਤੇ ਕਿਛ ਸੂਝੈ ਨਾਹੀ। ਫਿਰ ਜੁਨੀਆ ਬਣਿਆ ਹਉ ਵਾਰੀ ਜੀਉ ਵਾਰੀ, ਹਉ ਮੈਂ ਮਾਰਮਲਾ ਬਣਿਆ ਗੁਰਸੇਵਾ ਤੇ ਹਰ ਮਨ ਵਸਿਆ, ਹਰ ਸਹਿਜ ਪਿਆ ਬਣਿਆ ਰਹਾਉ। ਵੇਦ ਪੜ੍ਹੈ ਹਰ ਰਸ ਨਹੀਂ ਆਇਆ, ਬਾਤ ਬਖਾਣੈ ਮੋਹੇ ਮਾਇਆ, ਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਜਰ ਗਾ ਬਣਿਆ। ਅਕਥੋ ਕਥੀਏ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਦਿਨ ਰਾਤੀ, ਹੀ ਮਨ ਸੱਚ ਰੰਗਾ ਬਣਿਆ। ਜੋ ਸੱਚ ਤੇ ਸੱਚੋ ਭਾਵੈ, ਆਪੇ ਦੀ ਨ ਪਛੋਤਾਵੈ। ਗੁਰ ਕੈ ਸ਼ਬਦ ਸਦਾ ਸਜਾਤਾ, ਮੇਰੇ ਸੱਚੇ ਸੁਖ ਪਾਵਣਿਆ, ਕੂੜ ਕੁਸਾਤੁ ਨਾ ਮੈਲ ਨਾ ਲਾਗੈ, ਗੁਰਪ੍ਰਸਾਦੀ ਅੰਦਨ ਜਾਗੈ, ਨਿਰਮਲ ਨਾ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ। ਤ੍ਰੈਗੁਣ ਪੜ੍ਹੈ ਤ੍ਰੈਗੁਣ ਪੜ੍ਹੈ, ਤਤ ਨਾ ਜਾਣੈ ਬੂਲੋਂ ਭੁੱਲੇ, ਗੁਰ ਸ਼ਬਦ ਨ ਪਛਾਣੈ ਮਾਇਆ, ਮੋਹ ਵਿਆਪੇ ਕੇ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਤ੍ਰੈਗੁਣ ਪੜ੍ਹੈ ਤਤ ਨਾ ਜਾਣੈ ਬੂਲੋਂ ਭੁੱਲੇ, ਗੁਰ ਸ਼ਬਦ ਨ ਪਛਾਣੈ ਮੋਹ ਵਿਆਪੇ ਕੇ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰੈ ਤ੍ਰਿਵਿਧ ਮਾਇਆ, ਮਨਮੁਖ ਨ ਬੂਝੈ ਦੂਜੈ ਪਾਇਆ। ਤ੍ਰੈਗੁਣ ਪੜੈ ਹਰੇਕ ਨ ਜਾਣੈ, ਬਿਨ ਬੂਝੇ ਦੁਖ ਪਾਵਣਿਆ, ਜਾਂ ਤਿਸ ਭਾਵੈ ਤਾਂ ਮਿਲਾਈ, ਗੁਰਸ਼ਬਦੀ ਸੰਸਾ ਦੁਖ ਚੁਕਾਏ, ਨਾਨਕ ਨਾਮੈ ਕੀ ਸੱਚੀ ਵੜਿਆਈ, ਨਾਮੋ ਮਨ ਸੁਖ ਪਾਵਣਿਆ। ਮਾਂਜ ਮਹਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਰਸ ਚਾਕਸਾਰ ਪਾਵਣਿਆ, ਹਰ ਰਸ ਚਾਖੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆ ਬਣਿਆ ਰਹਾਉ। ਸੋ ਨਿਹਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉ ਮੈਂ ਮਾਰੇ, ਨਾਮ ਪਦਾਰਥ ਨਾਉ ਨਿਧ ਪਾਏ, ਤ੍ਰੈਗੁਣ ਮੇੜ ਸਮਾ ਬਣਿਆ, ਹਉ ਮੈਂ ਕਰ ਨਿਹਕਰਮੀ ਨਾ ਹੋਵੈ, ਗੁਰਪ੍ਰਸਾਦੀ ਹਉ ਮੈਂ ਖੋਵੈ। ਅੰਤਰ ਵਿਵੇਕ ਸਦਾਇਆ ਵਿਚਾਰੇ, ਗੁਰ ਸ਼ਬਦੀ ਗੁਣ ਗਾ ਬਣਿਆ, ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਧ ਗੁਰਮੁਖ ਹੋਈ, ਇਸ਼ਨਾਨ ਕਰੈ ਸਦਾ ਦਿਨ ਰਾਤੀ, ਹਉ ਮੈਂ ਮੈਲ ਚੁਕਾ ਬਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰਵਸੈ ਹਉ ਮੈਂ ਮਾਰੂ, ਐਨ ਸੁ ਪ੍ਰੀਤ ਸ਼ਬਦ ਸਾਚੈ, ਹਰ ਸਰਵਸਾ ਪਾਵਣਿਆ, ਮਨਮੁਖ ਸਦਾ ਬਗ ਮੈਲਾ ਹਉ ਮੈਂ ਮਿਲ ਜਾਈ, ਮਨਮੁਖ ਸਦਾ ਬਗ ਮੈਲਾ ਹਉ ਮੈਂ ਮਿਲ ਲਾਈ, ਇਸ਼ਨਾਨ ਕਰੈ ਪਰ ਮੈਲ ਨ ਜਾਈ, ਜੀਵਿਤ ਮਰੈ ਗੁਰ ਸ਼ਬਦ ਵਿਚਾਰੈ, ਹਉ ਮੈਂ ਮੈਲ ਚੁਕਾ ਬਣਿਆ। ਰਤਨ ਪਦਾਰਥ ਘਰ ਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣਿਆ ਪਛਾਨਣਿਆ, ਆਪ ਉਪਾਇ ਤੇ ਆਪੇ ਵੇਖੈ, ਸਤਿਗੁਰ ਸਿਵੈ ਸੋ ਜਨ ਲਿਖੈ, ਨਾਨਕ ਨਾਮ ਵਸੈ ਘਟ ਅੰਦਰ, ਗੁਰ ਕਿਰਪਾ ਤੇ ਭਾਵਣਿਆ। ਮਾਂਜ ਮਹਲਾ ਤੀਜਾ, ਮਾਇਆ ਮੋਹ ਜਗ ਸਬਾਇਆ, ਮਾਇਆ ਮੋਹ ਜਗ ਸਬਾਇਆ, ਤ੍ਰਿਗੁਣ ਦੀ ਸਹਿ ਮੋਹੇ ਮਾਇਆ, ਗੁਰਪ੍ਰਸਾਦੀ ਮਿਰਲਾ ਬੂਝੈ, ਚੌਥੇ ਬਦਲੇ ਬੁਲਾ ਬਣਿਆ। ਹਉ ਵਾਰੀ ਜੀਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਜਲਾਏ ਸੋ ਹਰ ਜਲਾਏ, ਹਰ ਦਰ ਮੈਲੀ ਸੋਭਾ ਪਾਵਣਿਆ ਰਹਾਉ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸ਼ਾਸਤ ਜਿਨ ਉਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁਖ ਪਾਵਣਿਆ, ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ, ਜਸ ਸੰਜਮ ਸੱਚ ਕਮਾਵੇ, ਗੁਰਪੂਰੇ ਨਾਮ ਧਿਆਵਣਿਆ। ਪਈੜੈ ਧਨ ਭਰਮ ਭੁਲਾਣੀ, ਪਈੜੈ ਧਨ ਭਰਮ ਭੁਲਾਣੀ, ਦੂਜੇ ਲਾਗੀ ਫਿਰ ਪਛਤਾਣੀ, ਹਲਤ ਪਲ ਦੋਵੇਂ ਗਵਾਈ, ਸੁਪਨੇ ਸੁਪਨ ਪਾਵਣਿਆ, ਪਈੜੈ ਧਨ ਕੰਨ ਸੰਭਾਲੇ, ਗੁਰਪ੍ਰਸਾਦੀ ਵੀਖਿਆ ਨਾਲੇ, ਫਿਰ ਕਹਿ ਸਹਿਜ ਰਹਿ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ, ਸਫਲ ਜਨਮ ਜਨ ਸਤਿਗੁਰ ਪਾਇਆ, ਦੂਜਾ ਭਾਉ ਸ਼ਬਦ ਜਲਾਇਆ, ਏਕੋ ਰਵ ਰਹਿਆ ਘਟ ਅੰਤਰ, ਮਿਲ ਸਤਸੰਗਤ ਹਰ ਗੁਣ ਗਾ ਬਣਿਆ, ਸਤਿਗੁਰਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨਾ ਆਵੈ, ਬਿਨ ਨਾਮੈ ਦੁਖ ਪਾ ਬਣਿਆ, ਜਿਨ ਸ੍ਰੇਸ਼ਠ ਸਾਜੀ ਸੋਈ, ਜਾਣੈ ਆਪੇ ਮੇਲਾ ਸ਼ਬਦ ਪਛਾਣਿਆ, ਨਾਨਕ ਨਾਮ ਮਿਲਿਆ ਤਿਨ ਜਨ ਕਉ, ਜਿੰਤੁਰ ਮਸਤਕ ਲੇਖ ਲਿਖਾ ਬਣਿਆ। ਮਾਜ ਮਹਲਾ ਚੌਥਾ, ਆਦਿ ਪੁਰਖ ਪਰੰਪਰ ਆਪੇ ਆਪੇ ਥਾਪੇ, ਥਾਪੇ ਉਹ ਥਾਪੀ, ਸਭ ਮੈਂ ਵਰਤੈ ਸਭ ਮੈਂ ਵਰਤੈ, ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਹਉ ਵਾਰੀ ਜੀਉ ਵਾਰੀ, ਨਿਰੰਕਾਰੀ ਨਾਮ ਧਿਆ ਬਣਿਆ, ਜਿਸ ਰੂਪ ਨਾਲ ਦੇਖਿਆ ਘਟ ਘਟ ਦੇਖਿਆ, ਗੁਰਮੁਖ ਲਖ ਲਖਾ ਬਣਿਆ ਰਹਾਉ। ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੁਝ ਮੈਂ ਦੂਜਾ ਅਵਰ ਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾ ਬਣਿਆ, ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿ ਸਮਾਧ ਲਗਾਵਣਿਆ। ਆਨ ਦਿਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਾ ਲਾਹੀ ਪ੍ਰੀਤਮ ਮੇਰੇ, ਤੁਧ ਬੰਦੀ ਅਵਰ ਨ ਕੋਈ, ਜਾਚਾਂ ਗੁਰ ਪ੍ਰਸਾਦੀ ਪਾਵਣਿਆ, ਗਾਮਿਆ ਗੁਚਰ ਮਿਤਨੀ ਪਾਈ, ਆਪਣੀ ਕਿਰਪਾ ਕਰੇ ਤੂੰ ਲੈ ਬਿਲਾਈ, ਪੂਰੇ ਗੁਰ ਕੈ ਨਾਮ ਤੇ ਆਈਐ, ਸ਼ਬਦ ਸੇਵ ਸੁਖ ਪਾਵਣਿਆ, ਰਸਨਾ ਗੁਣਵੰਤੀ ਗੁਣ ਗਾਵੇ, ਨਾਮ ਸਲਾਹੀ ਸੱਚੇ ਭਾਵੈ, ਗੁਰਮੁਖ ਸਦਾ ਰਹਿ ਰੰਗ ਰਾਤੀ, ਮਿਲ ਸੱਚੀ ਸੁਭਾ ਪਾਵਣਿਆ,
2: ਮਨਮੁਖ ਕਰਮ ਕਰੇ ਹੰਕਾਰੀ।

ਨਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸੰਜਾਪੈ ਜਨ ਪੀਐ ਸਹੀ ਤ੍ਰਿਪਤਾਸੇ ਸੱਚੇ ਸਾਚਾ ਗਾਵਣਿਆ ਤਿਸ ਕਰ ਸਹਿਜਾ ਸੋਈ ਸੁਹਿਲਾ ਆਨੰਦ ਬਨੋਦ ਕਰੀ ਸਤਕੇਲਾ ਸੋ ਧਨਵੰਤਾ ਸੋ ਬਰਸ਼ਾਹ ਜੋ ਗੁਰੂ ਚਰਨੀ ਮਨ ਲਾਵਣਿਆ ਪਹਿਲੋਂ ਦੇਤਾ ਰਿਜਕ ਸਮਾਹਾ ਪਿੱਛੋਂ ਦੇਤਾ ਜਨਤੇ ਉਪਾਹ ਦੂਜੇ ਪੜਦਾਤਾ ਉਰਨ ਸਵਾਮੀ ਲਵੈ ਨ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤੁਧ ਧਿਆਏ ਸਾਜਨ ਕਾ ਮੰਤਰ ਕਮਾਏ ਆਪਤਰੇ ਸਗਲੇ ਕੁਲ ਤਾਰੇ ਦਰਗਾਹ ਠਾਕਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤਰ ਮੂਚਾ ਮੂਚਾ ਹਾਂ ਕੁਰਬਾਣੀ ਤੇਰੇ ਵੰਜਾ ਨਾਨਕ ਤਦ ਸਾਂਭਣਿਆ ਮਾਜ ਮਹਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਯੋਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਕੌਣ ਸੋ ਗ੍ਰਹੀ ਕੌਣ ਉਦਾਸੀ ਕਿਨ ਬਿਧ ਕੀਰਤਨ ਪਾਏ ਜੀਉ ਕਿਨ ਬਿਧ ਵਾਧਾ ਕਿਨ ਬਿਧ ਛੂਟਾ ਕਿਨ ਬਿਧ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨਿਹਕਰਮਾ ਕੌਣ ਸੋ ਕਹਿ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵਿਮੁਖੀਆ ਕਿਨ ਬਿਦ ਮਿਲੀਐ ਕਿਨ ਬਿਦ ਬਿਛਰੈ ਬਿਦ ਕੌਣ ਪ੍ਰਗਟਾਇ ਜੀਉ ਕੌਣ ਸੋ ਵਕਰ ਜੇ ਧਾਵਤ ਰਹਿਤਾ ਕੌਣ ਬਿਦੇ ਸੰਗ ਦੁਖ ਸੰਗ ਸਮ ਸਹਿਤਾ ਕੌਣ ਸੋ ਚਾਲ ਪਾਰ ਬ੍ਰਹਮ ਤੇ ਆਏ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਅਜੋਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਧਨ ਗਿਰੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉਮੈ ਬੰਦਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨਮੁਖ ਬਿਸ਼ਰੈ ਗੁਰਮੁਖ ਬਿਦ ਪ੍ਰਗਟਾਈ ਜੀਉ ਗੁਰਮੁਖ ਅੱਖਰ ਜਿ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਦ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਕਿਸੇ ਹੋਇਓ ਅਨੰਤਾ ਨਾਨਕ ਇੱਕ ਸਮਾਹ ਸਮਾਏ ਜੀਉ ਮਾਜ ਮਹਲਾ ਪੰਜਵਾਂ ਪ੍ਰਭ ਅਵਿਨਾਸ਼ੀ ਤਾਂ ਕਿ ਅਕੜ ਹਰ ਭਗਵੰਤਾ ਤਾਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਮੰਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਉਹਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੈ ਮਿੱਠਾ ਘਟ ਘਟ ਭਾਰ ਬ੍ਰਹਮ ਤਿੰਨ ਜਨ ਡੀਠਾ ਥਾਂ ਥਨੰਤਰ ਤੂੰ ਹੈ ਇੱਕੋ ਇੱਕ ਵਰਤਾਂ ਬਣਿਆ ਸਗਲ ਮਨੋਰ ਦੇ ਮਨਹਾਰਾ ਭਗਤੀ ਭਾਈ ਭਰੇ ਭੰਡਾਰਾ ਦਇਆ ਧਾਰ ਰਾਖੇ ਤੁਰਸੇਈ ਪੂਰਾ ਕਰਮ ਸਮਾ ਬਣਿਆ ਅੰਤ ਗੁਪਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲ ਗੁਣ ਗਾਵੇ ਪੂਰਨ ਅਵਿਨਾਸ਼ੀ ਕੈ ਸੰਤੋਰ ਨਾ ਬਣਿਆ ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਮਾਇਆ ਗੰਨਾ ਪੂਹੈ ਤਨਕੋ ਰੰਗ ਰਤੇ ਗੁਣ ਗਾ ਬਣਿਆ ਕਿਆ ਗੁਣ ਤੇਰੇ ਆਖ ਸਮਰ ਲਈ ਮੰਤ ਅਨੰਤ ਨਦ ਨਿਹਾਲੀ ਤੂੰ ਮੇਰਾ ਮੀਰ ਸਾਜਨ ਮੇਰਾ ਸੁਆਮੀ ਤੁਰਬਿਨੀ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭੈ ਸਹਾਈ ਤਿਸ ਤਤੀਬਾ ਉਹਨਾਂ ਲੱਗੈ ਕਾਈ ਤੂੰ ਸਾਹਿਬ ਸ਼ਰਨ ਸੁਖਦਾਤਾ ਸਤਸੰਗ ਜਾਂ ਪ੍ਰਗਟਾਵਣਿਆ ਤੂੰ ਉੱਚੇ ਥਾਇਆ ਪਾਰਿਆ ਮੂਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੂਲਾ ਤੂੰ ਮੀਰਾ ਸਾਚੀ ਠੁਕਰਾਈ ਨਾਨਕ ਬਲ ਬਲ ਜਾਮਣਿਆ ਮਾਜ ਮਹਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਈ ਸੰਭਾਲੀਐ ਮੂਲ ਨ ਮਨੋ ਵਿਸਾਰੀਐ ਰਹਾਉ ਸੰਤਾਂ ਸੰਗਤ ਪਾਈਐ ਜਿਤ ਚਮਕੇ ਪੰਥ ਨਾ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲ ਨਾ ਲੱਗੈ ਗਾਲ ਜੀਉ ਜੋ ਸਿਮਰਨ ਦੇ ਸਾਈਐ ਨਰਕ ਨਾ ਸਹੀ ਪਾਈਐ ਜੋ ਸਿਮਰਨ ਦੇ ਸਾਈਐ ਨਰਕ ਨ ਸਹੀ ਪਾਈਐ ਤੱਤੀ ਵਾਉ ਨਾ ਲੱਗਈ ਜਿਨ ਮਨ ਉਠਾ ਜੀਉ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿਨੀ ਸੰਜਿਆ ਸੇ ਗੰਭੀਰ ਪਾਰ ਜੀ ਹਰਿ ਅੰਮ੍ਰਿਤ ਰਸਾਇਣ ਪੀਵੀਐ ਮੁੰਡ ਉੱਠਾ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈਣੇ ਪੂਜੋ ਗੁਰ ਕੇ ਪਾਮ ਜੀਓ ਜੋ ਹਰ ਕੀਤਾ ਆਪਣਾ ਤਿਨ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਹੋ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦੇ ਭਾਗ ਜੀ ਮਨ ਮੰਦੇ ਪ੍ਰਭੇ ਵਗਾਹੀ ਆ ਰਸ ਭੋਗਣ ਪਾਤਸ਼ਾਹੀ ਆ ਮੰਦਾ ਮੂਲ ਨਾ ਉਪਜੀਓ ਤੇਰੇ ਸੱਚੇ ਕਾਰਿਆ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵਨ ਦਾ ਕੰਤ ਹਰ ਤੀਰਾ ਥਿਰ ਹੋਆ ਸੁਹਾਗ ਜੀਉ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸ਼ਰਨ ਆਇਆ ਲਾਇ ਅੰਚਲ ਨਾਨਕ ਤਾਰੀ ਅਨ ਜਿੱਤਾ ਜਨਮ ਅਪਾਰ ਜੀਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਜ ਮਹਲਾ ਪੰਜਵਾਂ ਘਰ ਤੀਜਾ
हर जप जपे मन धीरे रहा।

ਸਿਮਰ ਸਿਮਰ ਗੁਰਦੇਵ, ਮਿਟ ਗਏ ਪੈ ਦੂਰੇ, ਸ਼ਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ। ਚਰਨ ਸੇਵ ਸੰਤ ਸਾਧਕੇ, ਸਗਲ ਮਨੋਰਥ ਪੂਰੇ, ਘਟ ਘਟ ਇਕ ਵਰਤਦਾ, ਜਲ ਥਲ ਮਹੀਲ ਪੂਰੇ, ਪਬ ਨਾ ਸੰਸੀਵਿਆ ਪਵਿੱਤਰ ਸੰਤਨ ਕੀ ਧੂਰੇ, ਸਭ ਛੁਡਾਈ ਖਸਮ ਆਪ, ਹਰ ਜ ਭਈ ਟਰੂਰੇ, ਕਰਤੈ ਕੀ ਅਤ ਪਾਪ ਸੋ, ਦੁਸ਼ਟ ਮੋਏ ਹੋਏ ਮੂਰੇ, ਨਾਨਕ ਦਿੱਤਾ ਸੱਚ ਨਾਏ, ਹਰ ਵਿਖੇ ਸਦਾ ਹਜ਼ੂਰੇ। ਬਾਰਾਂ ਮਾਹਾਂ ਮਾਝ ਮਹੱਲਾ ਪੰਜਵਾਂ, ਘਰ ਚੌਥਾ ਏਕੋ ਓਅੰਕਾਰ, ਸਤ ਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਧੇਨ ਦੁੱਧ ਤੀ ਬਾਹਰੀ ਕਿਤ ਨ ਆਵੇ ਕਾਮ, ਜਲ ਬਿਨ ਸ਼ਾਖ ਮਿਲਾਵਤੀ ਉਪਜੈ ਨਾਹੀ ਦਾਮ, ਹਰ ਨਾਨਾ ਪਾਈਏ ਸਾਜਨੈ ਕਦ ਪਾਈਏ ਵਿਸ਼ਰਾਮ, ਜਿਤ ਘਰ ਹਰ ਕੰਦਨ ਪ੍ਰਗਟਈ, ਭਟ ਨਗਰ ਸਿਗਰਾਮ, ਸਰਬ ਸ਼ਿੰਗਾਰ ਤੰਬੋਲ ਰਹਿ ਸੰਦੇਹੀ ਸਮਖਾਮ, ਪ੍ਰੋ ਸਵਾਮੀ ਕੰਤ ਵਿਹੂਣੀਆ ਮੀਤ ਸਜਣ ਸਵਜਾਮ, ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ, ਹਰ ਮਿਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਸ਼ਚਲ ਧਾਮ, ਚੇਤ ਗੋਵਿੰਦ ਆਰਾਧੀਐ ਹੋਵੈ ਆਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ, ਜਿਨ ਪਾਇਆ ਪ੍ਰਭ ਆਪਣਾ ਆਈ ਤਿਸੈ ਗਣਾ, ਇੱਕ ਖਿੰਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਨਾ ਜਲ ਥਲ ਮਈਲ ਪੂਰਿਆ ਰਵਿਆ ਵੇਚਵਾਣਾ, ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ, ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ, ਵੈਸਾਖ ਤੀਰਨ ਕਿਉ ਵਾਂਡੀਆ ਜਿੰਨਾ ਪ੍ਰੇਮ ਬਿਸ਼ੋ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ, ਪੁੱਤਰ ਕਲੱਤਰ ਨਾ ਸੰਗਤ ਨਾ ਹਰੇ ਵਿਨਾਸ਼ੀ ਓਹੋ, ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਬੋ, ਇੱਕ ਸਰ ਕੇ ਨਾਮ ਬਿਨ ਅੱਗੇ ਲਈਆਂ ਖੋ ਹੋ, ਦਈ ਵਿਸਾਰ ਵਿਗੁੱਚਣਾ ਪ੍ਰਭ ਨੇ ਅਵਰ ਨ ਕੋਏ, ਪ੍ਰੀਤਮ ਚਰਨੀ ਜੋ ਲਗੇ ਤਿਨਕੀ ਨਿਰਮਲ ਸੋਏ, ਨਾਨਕੀ ਪ੍ਰਬੇਨਤੀ ਪ੍ਰਭ ਲੋ ਪ੍ਰਾਪਤ ਹੋਏ, ਵੈਸਾਖ ਸੁਹਾਵਾ ਤਾਂ ਲੱਗਾ ਜਸੰਤ ਪੇਟੈ ਹਰ ਸੋਏ, ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇ ਬੰਨ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ, ਰੰਗ ਸਭੀ ਨਾਰਾਇਣੇ ਜਿਤੇ ਮਨ ਪਵਨ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ, ਆਪਣ ਲਈਏ ਜੇ ਮਿਲੈ ਵਿਚੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੜਨ, ਹਰ ਜੀ ਟਰਨਗੀਲਾ ਤਿਸ ਧਣੀ ਜਿਸਕਾ ਭਾਗ ਮਥਨ।

0: ਤੇਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ। ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੈ। ਅੰਧਾ ਭੂਲ ਭਇਆ ਜਮ ਜਾਲੀ ਵਸਤ ਪਰਾਈ ਆਪਣੀ ਕਰ ਜਾਣੈ। ਹਉਮੈ ਬੇਦੁਖਾਲੇ ਨਾਨਕ ਗੁਰਮੁਖ ਹਉਮੈ ਤੁਟੈ ਤਾਂ ਹਰਿ ਹਰਿ ਨਾਮ ਤੇ ਆਵੈ। ਨਾਮ ਜਪੇ ਨਾਮੁ ਅਰਾਧੇ ਨਾਮੇ ਸੁਖ ਸਮਾਵੈ। ਪੌੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਿਨ ਹੀ ਕੀਆ ਵਿਜੋਗ ਜਿਨ ਉਪਾਇਆ। ਮੂਰਖ ਭੋਗੇ ਭੋਗ ਦੁਖ ਸਬਾਇਆ ਸੁਖੋਂ ਉੱਠੇ ਰੋਗ ਪਾਪ ਕਮਾਇਆ। ਹਰਖੋਂ ਸੋਗ ਵਿਜੋਗੇ ਉਪਾਇ ਖਪਾਇਆ। ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ। ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ। ਸਲੋਕ ਮਹਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥ ਹੈ। ਨਾਨਕ ਐਸਾ ਆਗੂ ਜਾਪੈ ਮਹਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ ਛੱਪੜ ਨਾਤੈ ਸਗਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਧਿਆਏ ਉਹ ਆਪ ਛੁਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰੇਠ ਛਡਾਏ। ਜਾਂ ਨਾਨਕ ਤਿਸ ਬਲਿਹਾਰਨੈ ਜੋ ਆਪ ਜਪੈ ਅਵਰਾ ਨਾਮ ਜਪਾਏ। ਪੌੜੀ ਇੱਕ ਕੰਦ ਮੂਲ ਚੁਣ ਖਾਹੇ ਵਣ ਖੰਡ ਵਾਸਾ ਇੱਕ ਭਗਵਾਨ ਵੇਸ ਕਰ ਫਿਰੈ ਜੋਗੀ ਸੰਨਿਆਸਾ। ਅੰਦਰ ਤ੍ਰਿਸ਼ਨਾ ਬਹੁਤ ਸ਼ਾਦਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਈ ਨਾ ਗਿਰਹੀ ਨਾ ਉਦਾਸਾ। ਜਮਕਾਲ ਸਿਰੋਂ ਨਾ ਉਤਰੈ ਤ੍ਰਿਵਿਧ ਮਨਸਾ ਗੁਰਮਤੀ ਕਾਲ ਨਾ ਆਵੈ ਨੇੜੈ ਜਾਂ ਹੋਵੈ ਦਾਸਨ ਦਾਸਾ। ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ। ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸ਼ਾ। ਸਲੋਕ ਮਹਲਾ ਪਹਿਲਾ ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਨਾਨਕ ਨਾਉ ਖੁਦਾਇ ਕਾ ਦਿਲ ਹੱਛੈ ਮੁਖ ਲੇ ਹੋ ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ। ਉਹ ਮਹਲਾ ਪਹਿਲਾ
1: ਜਾਂ ਹੋ ਨਾਹੀ ਤਾਂ ਕਿਆ ਆਖਾਂ ਕਹੋ ਨਾਹੀ ਕਿਆ ਹੋਵਾਂ। ਕੀਤਾ ਕਰਨਾ ਕਿਹਾ ਕਥਨਾ ਭਰਿਆ ਪਰ ਪਰ ਧੋਵਾਂ ਆਪ ਨਾ ਬੂਝਾਂ ਲੋਕ ਬਜਾਈ ਐਸਾ ਆਗੂ ਹੋਵਾਂ। ਨਾਨਕ ਅੰਧਾ ਹੋਏ ਕਹਿ ਦੱਸੇ ਰਾਹੇ ਸਭ ਸਮੁਹਾਏ ਸਾਥੀ ਅੱਗੇ ਗਿਆ ਮੋਹੇ ਮੋਹ ਪਾਹੇ ਸੋ ਐਸਾ ਆਗੂ ਜਾਪੇ। ਪੌੜੀ ਮਹਾਂ ਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗੰਤੇ ਕਿਨੇ ਨ ਪਾਇਓ ਸੱਚੇ ਲੱਖ ਅਪਾਰਾ। ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰਾ ਨਾ ਪੜੀਏ ਨਾ ਬੁੱਝੀਏ ਗੁਰਮਤੀ ਵਿਚਾਰਾ। ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ। ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤਿ ਅਪਾਰਾ ਸੱਚਾ ਸਾਹੁ ਇੱਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਲਾਲ ਕੁਰਾਨ ਸਰਮ ਸੁੰਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਵਾਜ ਤਸਬੀ ਸਾਤ ਇਸ ਭਾਵ ਸੀ ਨਾਨਕ ਰੱਖੇ ਲਾਜ। ਮਹੱਲਾ ਪਹਿਲਾ ਹੱਕ ਪਰਾਇਆ ਨਾਨਕ ਆਹ ਸੁਹਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ ਗੱਲੀ ਭਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਹੈ ਕੂੜੋ ਪੱਲੇ ਪਾਏ। ਮਹੱਲਾ ਪਹਿਲਾ ਪੰਜ ਨਵਾਜਾ ਵਖਤ ਪੰਜ ਪੰਜ ਪੰਜੀ ਨੌ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵੰਜ ਦੇਖ ਕੱਚੇ ਦੇ ਵਪਾਰਾ ਸਤਿਗੁਰ ਤੁੱਠੇ ਪਾਈ ਅਨੇ ਅੰਤਰ ਰਤਨ ਭੰਡਾਰਾ ਬਿਨ ਗੁਰ ਕਿਨੇ ਨ ਲੱਦਿਆ ਅੰਧੇ ਭੋਖ ਹੋਏ ਮੋਏ ਕਟਿਆਰਾ ਮਨਮੁਖ ਦੂਜੇ ਪਚਮੁਏ ਨਾ ਬੂਝੇ ਵਿਚਾਰਾ ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪਕਾਰਾ ਇੱਕ ਨਿਰਦਨ ਸਦਾ ਭੌਂਕ ਦੇ ਇੱਕ ਨਾ ਪਰੇ ਤਜਾਰਾ ਨਾਮੇ ਹੋਰ ਧਨ ਨਾਹੀ ਹੋਰ ਵਿਖਿਆ ਸਭ ਸਾਰਾ ਨਾਨਕ ਆਪ ਕਰਾਏ ਕਰੇ ਆਪੇ ਹੁਕਮ ਸਵਾਰ ਨਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਮਨ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਨ ਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮੋਹਾਨੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਿਰੇ ਉੱਪਰ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬ ਜੀਆ ਮਿਹਰਵੰਤ ਹੋਏ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਤ ਜੇ ਤਾਂ ਅੰਚਨ ਮੈ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤਧਾਰਾ ਤਜ ਪਿਆਸ ਆਸ ਰਾਮ ਲਿਵਲਾਵੇ ਨਾਨਕ ਸਾਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰਯਤ ਸਕਦਾਰ ਕੋਇ ਨਾ ਰਸੀਓ ਭਾਟ ਪਟਨ ਬਜ਼ਾਰ ਹੁਕਮੀ ਢੈਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਪਰੇ ਭੰਡਾਰੀ ਤੇ ਕਖਣੇ ਤਾਜੀ ਹੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਕ ਕਾਰਬਾਰ ਕਿਤੇ ਨਾ ਆਪਣੇ ਤੰਬੂ ਪਲੰਘ ਨਵਾਰ ਸਰਾਇਚੀ ਲਾਲਤੀ ਨਾਨਕ ਸੱਚ ਦਤਾਸ ਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਤੇ ਨਵਾਂ ਸੁਮ ਹੋਵੇ ਦੁੱਧ ਘੀਓ ਸਗਲੀ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੀ ਸੁਲਾਹਣਾ ਆਖਣ ਲਏ ਨਚਾਓ ਮਹੱਲਾ ਪਹਿਲਾ ਭਾਰ 18 ਮੇਵਾ ਹੋਵੇ ਗੁਰਡਾ ਹੋਏ ਸੁਭਾਓ ਚੰਦ ਸੂਰਜ ਦੋਏ ਫਿਰ ਤੇ ਰੱਖੀਏ ਨਿਚਲ ਹੋਵੇ ਥਾਉ ਪੀ ਤੂੰ ਹੈ ਸੁਲਾਨਾ ਆਖਣ ਲਏ ਨਚਾਓ ਮਹੱਲਾ ਪਹਿਲਾ ਜੇ ਦੇਹੇ ਦੁੱਖ ਲਾਈਏ ਪਾਪ ਕਰੇ ਦੋਏ ਦੂਰਾਹੋ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਇਵੇਂ ਜਾਪੇ ਭਾਓ ਪੀ ਤੂੰ ਹੈ ਸੁਲਾਨਾ ਆਖਣ ਲਏ ਨਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਣੀਆਂ ਇਸਤਰੀਆਂ ਹੋਵਨ ਨਾਨਕ ਸਭੋ ਚਾਓ ਪੀ ਤੂੰ ਹੈ ਸਲਾਹਨਾ ਆਖਣ ਲਏ ਨਚਾਓ ਪੌੜੀ ਵੱਧ ਫੈਲੀ ਗਏ ਬਾਨਾ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੀ ਕੱਲੇ ਬੁਰੀ ਸੰਸਾਰ ਵਾਧੇ ਖੱਪੀਏ ਵਿਨਾਵੇ ਬੇਕਾਰ ਭਰਮੇ ਪੱਚੀਏ ਰਾਹ ਦੋਵੇਂ ਇੱਕ ਜਾਣੇ ਸੋਈ ਸੀ ਜਸੀ ਕੁਫਰ ਗੋ ਕੁਫਾਰ ਨੇ ਪਿਆ ਦੱਸੀ ਸਭ ਦੁਨੀਆਂ ਸੁਭਾਉਣ ਸੱਚ ਸਮਾਈਏ ਸਿੱਜੇ ਦਰਸ ਦੀਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ ਜੋ ਸੀਏ ਵੀ ਜੋ ਜੀਵੀਏ ਜਿਸ ਮਨ ਵਸਿਆ ਸੋਏ ਨਾਨਕੇ ਵਰਨ ਜੀਵੇ ਕੋਏ ਜੇ ਜੀਵੇ ਪਤਲੱਥੀ ਜਾਏ ਸਭ ਹਰਾਮ ਜਿੱਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਵੇ ਨਾਮੇ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪਹਿਨਦੇ ਹੋਏ ਜਾਮਨ ਨਾ ਹੀ ਸੱਚਾ ਹੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਛੇਰ ਸੁਖਾਲੀ ਕੀਜੇ ਭੋਗ ਬਲਾਸ ਕਿਆ ਲਸਕਰ ਕਿਆ ਨੇਮ ਖਵਾਜੀ ਆਵੇ ਮੈਲੀ ਵਾਸ ਨਾਨਕ ਸੱਚੇ ਨਾਮ ਵਿਨ ਸੱਭੇ ਟੋਲ ਵਿਨਾਸ ਪੌੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰ ਦਰਦੀ ਬਾਣੀਏ ਫਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਨਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਗਤੀ ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀਏ ਸੁਪੱਲੜ ਵਾਟ ਸੁਣ ਕਿਸਾਰਾ ਚਿੱਠਿਆ ਕੁਣ ਕੰਨ ਲਿਆ ਤਨ ਚਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ ਜੋ ਦਰ ਰਹੇ ਸੁਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਦਾ ਪਾਏ ਕੁੰਡਾ ਅੰਦਰ ਆ ਕੇ ਦੇ ਸੋ ਮਲ ਸਜਾਏ ਰਸ ਕਸ ਟੱਟਰ ਪਾਈਏ ਤਪੇ ਤਾਂ ਮਿਲ ਲਾਏ ਪੀਸੋ ਫੋਗ ਸੰਭਾਲੀਏ ਦੀਜੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਏ ਵੇਖੋ ਲੋਗਾਂ ਆਏ ਪੌੜੀ ਇੱਕ ਨਾ ਮਰਨਾ ਅਚਿੱਤ ਆਸਕ ਨੇਰਿਆ ਮਰਮਰ ਜੰਮੇ ਨਿਤ ਕਿਸੇ ਨਾ ਘੇਰਿਆ ਪਨੜੇ ਮਨ ਚਿੱਤ ਕਹਿਣ ਕ ਚੰਗੇਰਿਆ ਜਮ ਰਾਜੇ ਨਿਤ ਨਿਤ ਮਨਮੁਖ ਹੀ ਰਿਹਾ, ਮਨਮੁਖ ਲੂਣ ਹਰਾਮ ਕਿਆ ਨਾ ਅਪਨ ਜਾਣਿਆ, ਵੈਦੇ ਕਰਮ ਸਲਾਮ ਖਸਮ ਨਾ ਪਾਣਿਆ, ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ, ਕਰਸਨ ਤਖਤ ਸਲਾਮ ਲਿਖਿਆ ਭਾਵ ਸੀ। ਮਹੱਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰਵਾਸ, ਕੁੱਤੇ ਚੰਦਨ ਲਾਈਏ, ਪੀਸੋ ਕੁੱਤੀ ਧਾਤ, ਬੋਲਾ ਜੇ ਸਮਝਾਈਏ, ਬੋਲਾ ਜੇ ਸਮਝਾਈਏ, ਪੜੀਏ ਸਿਮਰਤ ਪਾਠ, ਅੰਧਾ ਚੰਨ ਰੱਖੀਏ, ਦੀਵੇ ਬਲੇ ਪਚਾਸ, ਚੌਣੇ ਸੋਏ ਨਾ ਪਾਈਏ, ਚੁਣ ਚੁਣ ਘਾਵੇ ਖਾਸ, ਲੋਹਾ ਮਾਰਨ ਪਾਈਏ, ਢਏ ਨਾ ਹੋਏ ਕਪਾਸ, ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਨਾਸ਼। ਮਹੱਲਾ ਪਹਿਲਾ। ਕਿਹਾ ਕੰਚਨ ਟੁੱਟੀ ਸਾਰ, ਅਗਨੀ ਗੰਢ ਪਏ ਲੁਹਾਰ, ਗੋਰੀ ਸਤੇ ਟੁੱਟੇ ਭੰਡਾਰ, ਪੁੱਤੀ ਗੰਢ ਪਵੇ ਸੰਸਾਰ, ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆ ਗੰਢ ਪਵੇ ਜਾਂ ਖਾਏ, ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ, ਬੇਦਾ ਗੰਢ ਬੋਲੇ ਸੱਚ ਕੋਏ, ਮੂਹਾਂ ਗੰਢ ਨੇਕੀ ਸਤ ਹੋਏ, ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਸਾਰ, ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ, ਪੌੜੀ ਆਪੇ ਕੁਦਰਤ ਸਾਜ ਕੇ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ, ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਰ ਵਾਰ, ਖੋਟੇ ਸੱਚੀ ਦਰਗੇ ਸੁੱਟੀਏ, ਕਿਸੇ ਆਗੇ ਕਰੇ ਪਕਾਰ, ਸਤਿਗੁਰ ਪਿੱਛੇ ਭੱਜ ਮੂਏ ਭੱਜ ਪਵੇ, ਇੱਕ ਨਾ ਕਰਨੀ ਸਾਰ, ਸਤਿਗੁਰ ਖੋਟੇ ਖਰੇ ਕਰੇ, ਸ਼ਬਦ ਸਵਾਰਨ ਹਾਰ, ਸ਼ਬਦ ਸਵਾਰਨ ਹਾਰ, ਸੱਚੇ ਦਰਗੇ ਮੰਨੀਏ, ਗੁਰ ਕਹਿ ਪ੍ਰੇਮ ਪਿਆਰ, ਗੰਤ ਤੇ ਨਾ ਕੇ ਕੋ ਕਰੇ, ਜੋ ਆ ਬਖਸ਼ੀ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਵੀਂ ਦੁਨੀਆਂ ਪੀਰਾ ਮਸਾਇਕ, ਰਾਇਆ ਮੈਂ ਰਬ ਦੇ ਬਾਦਸ਼ਾਹ, ਚੂ ਖੁਦ ਆਇਆ ਇੱਕ ਤੂੰ ਹੀ ਇੱਕ ਤੂੰ ਹੀ। ਮਹੱਲਾ ਪਹਿਲਾ। ਨਾ ਦੇਵਾ ਦਾਨ ਮਨ ਰਾ, ਨਾ ਸਿੱਧ ਸਾਧਕ ਤਰਾ, ਅਸਤ ਏਕ ਦਿਗਰੀ ਕੋਈ, ਇੱਕ ਤੋਂ ਹੀ ਇੱਕ ਤੋਂ ਹੀ। ਮਹੱਲਾ ਪਹਿਲਾ। ਨਾ ਦਾਦੇ ਦਿਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤ ਦਿਗਰ ਕੋਈ, ਇੱਕ ਤੋਂ ਹੀ ਇੱਕ ਤੋਂ ਹੀ। ਮਹੱਲਾ ਪਹਿਲਾ। ਨਾ ਸੁਰ ਸੱਸ ਮੰਡਲੋ, ਨਾ ਸਪਤ ਦੀਪ ਨੈ ਜਲੋ, ਅੰਨ ਪੌਣ ਤਿਰ ਨਾ ਕੋਈ, ਇੱਕ ਤੋਂ ਹੀ ਇੱਕ ਤੋਂ ਹੀ। ਮਹੱਲਾ ਪਹਿਲਾ। ਨਾ ਰਿਜਕ ਦਸਕਨ ਅਕਸੇ, ਹਮਾਰਾ ਏਕ ਆਸਵਸੇ, ਅਸਤ ਇੱਕ ਦਿਗਰ ਕੋਈ, ਇੱਕ ਤੋਂ ਹੀ ਇੱਕ ਤੋਂ ਹੀ। ਮਹੱਲਾ ਪਹਿਲਾ। ਪਰਦਾ ਨਾਗਰਾ ਜਰ ਦਰਖਤ ਆਬਾਸ ਕਰ, ਦੇਹੰਦ ਸੂਈ ਇੱਕ ਤੂਈ ਇੱਕ ਤੂਈ। ਮਹੱਲਾ ਪਹਿਲਾ। ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਕੇ ਕੋਏ, ਕਲਾ ਧਰੇ ਹਿਰੇ ਸੋਏ, ਇੱਕ ਤੂਈ ਇੱਕ ਤੂਈ। ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਿਸਾਨਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਨਿਆ, ਮਨਮੁਖ ਸਦਾ ਕੁੜਿਆਰ, ਪਰਮ ਭੁਲਾਣਿਆ, ਵਿਸਟਾ ਅੰਦਰ ਵਾਸ ਸਾਧਨਾ ਜਾਣਿਆ, ਵੇ ਨਾਵੇਂ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਸਲੋਕ ਮਹੱਲਾ ਪਹਿਲਾ। ਸਿੰਹਾਂ ਬਾਜਾਂ ਚਰਗਾਂ ਕੁਈਆਂ, ਇਹਨਾਂ ਖਵਾਲੇ ਕਾਓ, ਕਾਓ ਖਾਣ ਤੇ ਨਮਾਜ਼ ਖਵਾਲੇ, ਇਹ ਚਲਾਏ ਰਾਓ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਓ, ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਹਾਓ, ਜੇਤੇ ਜੀ ਜਿਵੇਲੇ ਸਾਹ, ਜਵਾਲੇ ਤਾਂ ਕੇ ਸਾਓ, ਨਾਨਕ ਜਿਉਂ ਜਿਉਂ ਸੱਚੇ ਭਾਵੇ, ਤਿਉ ਤਿਉ ਦੇ ਗ੍ਰਾਹ। ਮਹੱਲਾ ਪਹਿਲਾ। ਇੱਕ ਮਾਸਾ ਹਰੀ ਇੱਕ ਤ੍ਰਿਣ ਖਾਏ, ਇੱਕ ਨਾ ਛੱਤੀ ਅੰਮ੍ਰਿਤ ਪਾਏ, ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੇ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਏ ਨਹੀਂ ਮਨ ਸੋਏ। ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਏ, ਗੁਰਮਤੀ ਆਪ ਗਵਾਏ ਨਾਮ ਧਿਆਈਏ, ਦੂਜੀ ਕਾਰੇ ਲੱਗ ਜਨਮ ਗਵਾਈਏ, ਵਿਨਾ ਮੇ ਸਭ ਵਿੱਚ ਪੈਚੇ ਪਾਈਏ, ਸੱਚਾ ਸ਼ਬਦ ਸਲਾਹ ਸੱਚ ਸਮਾਈਏ, ਵਿਣ ਸਤਿਗੁਰ ਸੇਵੇ ਨਾਹੀਂ, ਸੁੱਖ ਨਿਵਾਸ ਫਿਰ ਫਿਰ ਆਈਏ, ਦੁਨੀਆਂ ਖੋਟੀ ਰਾਸ ਕੂੜ ਕਮਾਈਏ, ਨਾਨਕ ਸੱਚ ਖਰਾ ਸਲਾਹੇ, ਪਤ ਸਿਉਂ ਜਾਈਏ। ਸਲੋਕ ਮਹੱਲਾ ਪਹਿਲਾ। ਤੁਧ ਪਾਵੇ ਤਾਂ ਵਾਵੇ ਗਾਵੇ, ਤੁਧ ਪਾਵੇ ਜਲ ਨਾਵੇ, ਜਾਂ ਤੁਧ ਪਾਵੇ ਤਾਂ ਕਰੇ ਪਪੂਤਾ ਸਿੰਘੀ ਨਾਦ ਵਜਾਵੇ, ਜਾਂ ਤੁਧ ਪਾਵੇ ਤਾਂ ਪੜੇ ਕਿਤੇ ਬਾਮੁੱਲਾ ਸੇਖ ਕਹਾਵੇ, ਜਾਂ ਤੁਧ ਭਾਵੇ ਤਾਂ ਹੋਵੇ ਰਾਜੇ ਰਸਕਸ ਬਹੁਤ ਕਮਾਵੇ, ਜਾਂ ਤੁਧ ਭਾਵੇ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ, ਜਾਂ ਤੁਧ ਭਾਵੇ ਜਾਏ ਦਸੰਤਰ ਸੁਣ ਗੱਲਾਂ ਕਰੇ ਆਵੇ, ਜਾਂ ਤੁਧ ਭਾਵੇ ਨਾਏ ਰਚਾਵੇ, ਤੁਧ ਭਾਵੇ ਤਾਂ ਭਾਵੇ ਨਾਨਕ ਇੱਕ ਕਹੇ ਬੇਨੰਤੀ, ਹੋਰ ਸਗਲੇ ਕੂੜ ਕਮਾਵੇ। ਮਹੱਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈ, ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਸਭ ਕੁ ਸੱਚਾ, ਕੂੜਾ ਕੋਈ ਨ ਕੋਈ, ਆਖਣ ਵੇਖਣ ਬੋਲਣ ਜੀ ਚੱਲਣ, ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੇ ਵਿੱਚ ਰੱਖੇ, ਨਾਨਕ ਸੱਚਾ ਆਪ। ਪੌੜੀ ਸਤਿਗੁਰ ਸੇਵਨ ਸੰਗ ਪਰਮ ਚਕਾਈਏ, ਸਤਿਗੁਰ ਆਖੇ ਕਾਰ ਸੁਕਾਰ ਕਮਾਈਏ, ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਏ, ਲਾਹਾਂ ਭਗਤ ਸੁਖਾਰ ਗੁਰਮੁਖ ਪਾਈਏ। ਮਨਮੁਖ ਕੂੜ ਗਬਾਰ ਕੂੜ ਕਮਾਈਏ, ਸੱਚੇ ਦੇ ਦਰ ਜਾਏ ਸੱਚ ਚਵਾਈਏ, ਸੱਚੇ ਅੰਦਰ ਮੈਲ ਸੱਚ ਬੋਲਾਈਏ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ, ਧਰਮ ਭੰਗ ਕਰ ਉੱਡਰਿਆ, ਕੂੜ ਆਮਸ ਸੱਚ ਚੰਦਰਮਾ ਦਿਸੇ ਨਹੀਂ ਕਰ ਚੜਿਆ, ਓ ਪਾਲ ਵਕੁੰਨੀ ਹੋਈ, ਅਧੇਰੇ ਰਾਹ ਨ ਕੋਈ, ਵਿੱਚ ਹੋਮੇ ਕਰ ਦੁਖ ਰੋਈ, ਕਹੋ ਨਾਨਕ ਕਿਨ ਵਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸਨੋ ਨਦਰ ਕਰੇ ਤਿਸ ਦੇਵੇ, ਨਾਨਕ ਗੁਰਮੁਖ ਰਤਨ ਸਲੇਵੇ। ਪੌੜੀ ਭਗਤਾਂ ਤੇ ਸੰਸਾਰੀਆਂ, ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤੇ ਆਪੇ ਮਿਲਿਆ, ਜਿਨ ਸੱਚੋ ਸੱਚ ਕਮਾਇਆ, ਸਹਸਾਰੀ ਆਪ ਖੁਆਏ ਨੇ, ਜਿੰਨੀ ਕੂੜ ਬੋਲ ਬੋਲ ਵਿਖਾਇਆ, ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਵਿਸਤਾਇਆ, ਭਗਤ ਕਰਨ ਚਾਕਰੀ, ਜਿੰਨੀ ਅੰਦਰ ਨਾਮ ਤੇ ਆਇਆ, ਦਾਸਨ ਦਾਸ ਹੋਏ ਕੇ ਜਿੰਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੇ ਕੇ ਧਰਮ ਖੂਜਲੇ, ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸੁਭਾਈ ਸਲਾਹ ਜਿੰਨੀ ਤਿਆਇਆ, ਇੱਕ ਮਨ ਸਹੀ ਪੂਰੇ ਜਾਵਤੇ, ਉੱਪਰ ਲੜ ਮੂਏ ਦੂਜੇ ਬਹੁਤੇਰਾ, ਮਨ ਕੀਆਂ ਮੱਤੀ ਖਿੰਡੀਆਂ, ਬਹੁਤ ਪਏ ਅਸਗਾਹ, ਗੋਤੇ ਖਾਏ ਕੇ ਨਿਕਲੀਆਂ, ਤੀਜੇ ਮੂਹੀ ਗ੍ਰਹਿ ਭੂਖ, ਤਿੱਖਾਂ ਦੋਏ ਭੌਕੀਆ, ਖਾਧਾ ਹੋਏ ਸਵਾ ਪੀ ਖਾਣੇ ਸਿਉਂ ਦੋਸਤੀ, ਚੌਥੇ ਆਈ ਊਗ ਅੱਖੀ ਮੀਟ, ਪਵਾਰ ਗਿਆ ਪੀ ਉੱਠ ਰਚਨਵਾਦ, ਸੇ ਵਰਿਆ ਕੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਸੇ ਅੱਠੀ ਹੋ ਭਉ ਹੋਏ, ਨਾਨਕ ਸਾਹਿਬ ਮਨ ਵਸੇ ਸੱਚਾ ਨਾਵਨ ਹੋਏ।
2: ਰੰਗ ਦਰਸ਼ਨ ਰੂਪਿਆ ਥਾ, ਵਿਰਲੇ ਪਾਈਐ ਕਰਮ ਪੂਰਾ, ਪੂਰਾ ਗੁਰੂ ਪੂਰਾ ਜਾਂ ਕਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਪੌੜੀ ਜਾਂ ਤੂੰ ਤਾਂ ਕਿਆ ਹੋਰ, ਮੈਂ ਸੱਚ ਸੁਣਾਈਐ, ਮੁੱਠੀ ਧੰਦੈ ਚੋਰ ਮਹਿਲ ਨਾ ਆਈਐ, ਇਨੈ ਚਿਤ ਕਠੋਰ ਸੇਵ ਗਵਾਈਐ, ਜਿਤ ਘੱਟ ਸੱਚ ਨ ਪਾਏ ਸੋ ਭੰਨ ਕਢਾਈਐ, ਕਿਉਂ ਕਰ ਪੂਰੈ ਵੱਟ ਤੋਲ ਤੁਲਾਈਐ, ਕੋਇ ਨ ਆਖੈ ਘੱਟ ਹਉਮੈ ਜਾਈਐ, ਲਈਨ ਖਰੇ ਪਰਖ ਦਰ ਬੀਨਾਈਐ, ਸੌਦਾ ਇੱਕ ਤਹਟ ਪੂਰੈ ਗੁਰ ਪਾਈਐ। ਸਲੋਕ ਮਹਲਾ ਦੂਜਾ। ਅੱਠੀ ਪੈਰੀ ਅੱਠ ਖੰਡ, ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਧ ਨਾਮ ਏਕ, ਭਾਲੈ ਗੁਣੀ ਗਹੀਰ, ਕਰਮਵੰਤੀ ਸਲਾਹਿਆ, ਨਾਨਕ ਕਰ ਗੁਰ ਪੀਰ, ਚੌਥੇ ਪੈਰ ਸੁਬਾਹ ਕੇ, ਚੌਥੇ ਪਹਿਰ ਸੁਬਾਹ ਕੇ, ਸੁਰਤਿਆਂ ਉਪਜੈ ਚਾਓ, ਤਿਨਾ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਉ, ਉਥੇ ਅੰਮ੍ਰਿਤ ਵੰਡੀਐ, ਕਰਮੀ ਹੋਏ ਪਸਾਉ, ਕੰਚਨ ਕਾਇਆ ਕੱਸੀਐ, ਬੰਨੀ ਚੜੈ ਚੜਾਉ, ਜੇ ਹੋਵੇ ਨਦਰ ਸਰਾਫ ਕੀ, ਬਹੁੜ ਨਾ ਪਾਈ ਤਾਉ, ਸੱਤੀ ਪੈਰੀ ਸੱਤ ਪਲਾ, ਬਹੀਐ ਪੜਿਆ ਪਾਸ, ਉਥੇ ਪਾਪੁਨ ਵਿਚਾਰੀਐ, ਕੂੜੈ ਘਟੈ ਰਾਸ, ਉਥੇ ਖੋਟੇ ਸੱਟੀਐ, ਖਰੇ ਕੀਚੈ ਸ਼ਾਬਾਸ਼, ਬੋਲਣ ਫਾਦਲ ਨਾਨਕਾ, ਦੁਖ ਸੁਖ ਖਸਮੈ ਪਾਸ। ਮਹਲਾ ਦੂਜਾ। ਪੌਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਨ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜੜੇ, ਹੋਰ ਕੀਤੀ ਛੁੱਟੀ ਨਾਲ। ਪੌੜੀ ਸੱਚਾ ਭੋਜਨ ਭਾਉ, ਸਤਿਗੁਰ ਦੱਸਿਆ, ਸੱਚੇ ਹੀ ਪਤੀ ਆਏ, ਸੱਚ ਵਿਗਸਿਆ, ਸੱਚੇ ਕੂਟ ਗਿਰਾਏ, ਨਿਜ ਘਰ ਵਸਿਆ, ਸਤਿਗੁਰ ਤੁਠੈ ਨਾਉ ਪ੍ਰੇਮ ਰਹਸਿਆ, ਸੱਚੇ ਦੇ ਦੀਬਾਨ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਐ ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਐ ਸਲੋਕ ਮਹਲਾ ਪਹਿਲਾ ਪਹਿਰਾ ਅਗਨ ਹਿਵੈ ਘਰ ਬੰਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰ ਤਰਾਜ਼ੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਵਡਵੱਧਾ ਮਾਵਾ ਨਾਹੀ ਸਭਸੈ ਨਤ ਚੜਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪਿਆਕ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹਲਾ ਦੂਜਾ ਆਖਣ ਆਖ ਨ ਰੱਜਿਆ ਸੁਣਨ ਨ ਰੱਜੇ ਕੰਨ ਅੱਖੀ ਦੇਖ ਨ ਰੱਜੀਆਂ ਗੁਣ ਗਾਹਕ ਇੱਕ ਵੰਨ ਭੁੱਖਿਆਂ ਭੁੱਖ ਨ ਉਤਰੈ ਗੱਲੀ ਭੁੱਖ ਨ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਇ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੂੜਿਆਰ ਬੰਨ ਚਲਾਈਐ ਵਿਣ ਸੱਚੇ ਤਨ ਛਾਰ ਛਾਰ ਲਾਈਐ ਵਿਣ ਸੱਚੇ ਸਭ ਭੁੱਖ ਜੀ ਪਹਿਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਲਚ ਲੱਗ ਮਹਿਲ ਖਵਾਈਐ ਸਭ ਜਗ ਠੱਗਿਉ ਠੱਗ ਆਈਐ ਜਾਈਐ ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ ਸਲੋਕ ਮਹਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੀ ਸਾਧ ਖਾਂਦਾ ਲਹਿ ਦਾਨਾ ਕੈ ਸਰਦਾਨ ਮਹਲਾ ਪਹਿਲਾ ਸੋਇਨਿਕਾ ਬਿਰਖ ਪਤ ਪਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੈ ਮੁਖ ਭਾਕਤ ਹਿਰਦੈ ਹਿਰਦੈ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅਠਸਰ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਿਸ਼ੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੈ ਨਾਨਕਾ ਤਰੀਐ ਕਰਮੀ ਲੱਗ ਪੌੜੀ ਜੀਮਦੇ ਅਮਰ ਮਾਰ ਨਾ ਪਛਤਾਈਐ ਝੂਠਾ ਏ ਸੰਸਾਰ ਕਿਨ ਸਮਝਾਈਐ ਸੱਚ ਨ ਧਰੇ ਪਿਆਰ ਧੰਦੈ ਧਾਈਐ ਕਾਲ ਬੁਰਖੈ ਖਾਲ ਸਿਰ ਦੁਨੀਆਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ

ਸ਼ਲੋਕ ਮਹਲਾ ਪਹਿਲਾ। ਤੁਮੀ ਤੁਮਾ ਵਿਸ਼ ਅੱਕ ਤਤੂਰਾ ਨਿੰਮ ਫਲ ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮਾ ਬਾਹਰੇ। ਮਹਲਾ ਪਹਿਲਾ। ਮਤ ਪੰਖੇਰੋ ਕਿਰਤ ਸਾਥ ਕਵੀ ਉੱਤਮ ਕਬ ਨੀਚ ਕਬ ਚੰਦਨ ਕਬ ਅਕਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈ ਐ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ।

ਪੜਿਆ ਨਾਹੀ ਭੇਦ ਬੁਝਿਆ ਪਾਵਣਾ, ਘਟ ਦਰਸ਼ਨ ਕੈ ਭੀਖ ਕਿਸੈ ਸੱਚ ਸਮਾਵਣਾ, ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ, ਮੰਨੇ ਨਾਉ ਬਿਸੰਖ ਦਰਗਾਹ ਪਾਵਣਾ, ਖਲ ਕਉ ਆਦੇਸ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹਲਾ ਦੂਜਾ। ਮੰਤਰੀ ਹੋਏ ਅਠੂਆ, ਨਾਗੀ ਲੱਗੈ ਜਾਏ, ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਏ, ਹੁਕਮ ਪਿਆ ਧੁਰ ਖਸਮ ਕਾ, ਅਤੀ ਹੂੰ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਹੱਕ ਨਿਆਏ, ਦੋਹਾਂ ਸਿਰਿਆਂ ਆਪੇ ਖਸਮ, ਵੇਖੈ ਕਰ ਵਿਉ ਪਾਏ, ਨਾਨਕ ਕਿਵੇਂ ਜਾਣੀਐ, ਸਭ ਕਿਛੁ ਤਿਸਹਿ ਰਜ਼ਾਏ। ਮਹਲਾ ਦੂਜਾ। ਨਾਨਕ ਪਰਖੇ

ਸੁਜਾਨ ਵਾਟ ਨ ਕਰੀ ਮਾਮਲਾ ਜਾਣ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲਈ ਸੱਚ ਰਹੈ ਸੋ ਵਿਸ਼ਟ ਪ੍ਰਵਾਨ ਸਰ ਸੰਧਿਆ ਆਗਾਸ ਕਉ ਕਿਉਂ ਪਹੁੰਚੈ ਬਾਣ।

ਮਹਿਲਾ ਮੰਜਨ ਵਾਸ ਸ਼ਬਦ ਸਵਾਰੀਆ ਸੱਚ ਕਹਿਣੀ ਅਰਦਾਸੇ ਵਿਚਾਰੀਆ ਸੋਨ ਖਸਮੈ ਪਾਸ ਹੁਕਮ ਸਿਧਾਰੀਆ ਸਕੀ ਕਹਿਣੀ ਅਰਦਾਸ ਮਨੋ ਪਿਆਰੀਆ ਬਿਨ ਨਾਮੈ ਤ੍ਰਿਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਆ ਸੇ ਅੰਮ੍ਰਿਤ ਪੀਵਿਆ ਸਲੋਕ ਮਹਲਾ ਪਹਿਲਾ ਮਾਰੂ ਮੀਨਾ ਤ੍ਰਿਪਤਿਆ ਅੱਗੀ ਲਹੈ ਨ ਭੁੱਖ ਰਾਜਾ ਰਾਜ ਨ ਤ੍ਰਿਪਤਿਆ ਸਾਇਰ ਭਰੇ ਕ ਸੁਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ ਮਹਲਾ ਦੂਜਾ ਨਿਫਲੰ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੀ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹ ਕੀ ਕਰਨ

ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ। ਸੱਚਾ ਖਸਮ ਕਲਾਣ ਕਮਲ ਵਿਗਸਿਆ, ਖਸਮ ਪੂਰਾ ਪਾਏ ਮਨੋ ਰਹਸਿਆ। ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ। ਸੱਚਾ ਸ਼ਬਦ ਵਿਚਾਰ ਕਾਲ ਵਧੋਸਿਆ, ਢਾਡੀ ਕਥੇ ਅਕਥ ਸ਼ਬਦ ਸਵਾਰਿਆ। ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ। ਸਲੋਕ ਮਹਲਾ ਪਹਿਲਾ। ਖਤਿਉ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਧੋਤੇ ਮੂਲ ਨਹੀਂ ਉਤਰੈ ਜੀ ਸੋ ਧੋਵਣ ਪਾਹੇ। ਨਾਨਕ ਬਖਸ਼ੇ ਬਖਸ਼ੀਐ ਨਾਹੀ ਤਾਂ ਪਾਹੀ ਪਾਹੇ। ਮਹਲਾ ਪਹਿਲਾ। ਨਾਨਕ ਬੋਲਣ ਝੱਖਣਾ, ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ। ਸੁੱਖ ਦੁੱਖ ਦੋਇ ਕਰ ਕੱਪੜੇ, ਪੈਰੈਂ ਜਾਏ ਮਨੁੱਖ। ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ। ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਅਲਖ ਨਿਰਜ ਨਿਹਾਲਿਆ। ਉੱਜੜ ਭੁੱਲੇ ਰਾਹ ਗੁਰ ਵੇਖਾਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ। ਪਾਇਆ ਰਤਨ ਕਰਾ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ। ਨਿਡਰਿਆ ਡਰ ਲੱਗ ਗਰਭ ਸੇ ਗਾਲਿਆ, ਨਾਮ ਭੁੱਲਾ ਜਗ ਫਿਰ

ਹੋਏ ਮਹੱਲਾ ਤੀਜਾ। ਪੈਵਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਭੈ ਵਿੱਚ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ।

ਗੱਲਾਂ ਜੀਆਂ ਮਾਰਜੀ ਵਾਲੇ ਸੋਈ ਅਵਰ ਨ ਕੋਈ ਰੱਖੈ ਦਾਨੋ ਤੈ ਇਸ਼ਨਾਨੋ ਵੰਜੇ ਭਸ ਪਈ ਸਿਰ ਖੁਥੈ ਪਾਣੀ ਵਿੱਚੋਂ ਰਤਨੇ ਉਪੰਨੇ ਮੇਰ ਕੀਆ ਮਾਧਾਣੀ ਪਾਣੀ ਵਿੱਚੋਂ ਰਤਨੇ ਉਪੰਨੇ ਮੇਰ ਕੀਆ ਮਾਧਾਣੀ ਅੱਠ ਸੱਠ ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾ ਨਿਵਾਜਾ ਨਾ ਤੈ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁਥੇ ਸ਼ੈਤਾਨੀ ਇਹਨਾਂ ਗੱਲ ਨਾ ਭਾਣੀ ਉੱਠੇ ਹੋਏ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਉੱਠੇ ਅੰਨ ਕਮਾਦ ਕਪਾਹਾਂ ਸਭਸੈ ਪੜਦਾ ਹੋਵੇ ਵੁੱਠੈ ਕਾ ਚਰੈ ਨਿਤ ਸੁਰਹੀ ਸਾ ਧਨ ਦਹੀਂ ਵਿਲੋਵੈ ਤਿਤ ਘੇ ਹੋਮ ਯੱਗ ਸਦ ਪੂਜਾ ਭੈ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ ਨਾਨਕ ਜੇ ਸਿਰ ਖੁਥੇ ਨਾਵਣ ਨਾਹੀ ਤਾਂ ਸਤ ਚਟੇ ਸਿਰ ਸ਼ਾਈ ਮਹਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌੜੀ ਤੁਰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਾਵਣ ਜਾਣਿਆ ਸੱਚ ਜੇ ਮੰਗਹਿ ਦਾਨ ਸੇ ਤੁਧੈ ਜੀਹਿਆ ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ

ਮਹਲਾ ਦੂਜਾ ਦੀਖਿਆ ਅੱਖ ਬੁਝਾਇਆ ਸਿਫਤੀ ਸੱਚ ਸਮੇਉ ਤਿੰਨ ਕਉ ਕਿਆ ਉਪਦੇਸ਼ੀ ਐ ਜਿਨ ਗੁਰੂ ਨਾਨਕ ਦਿਓ। ਮਹਲਾ ਪਹਿਲਾ।

ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ। ਢਾਡੀ ਕਰੇ ਪਸਾਉ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਰਾਗ ਗਾਉੜੀ ਗੁਆਰੇਰੀ ਮਹਲਾ ਪਹਿਲਾ, ਚੌਪ ਦੇ ਦੋਪ ਦੇ ਇੱਕ ਓਅੰਕਾਰ, ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦਿ।

ਬਿਨ ਕੋਈ ਨਾ ਲੰਘ ਸੁਪਾਰੂ, ਭੈ ਪਉ ਰਖਿਆ ਭਾਈ ਸਵਾਰੂ, ਰਹਾਉ ਭੈ ਤਨ ਅਗਨ ਪਖੈ ਭੈ ਨਾਲੂ, ਭੈ ਪਉ ਘੜੀਐ ਸ਼ਬਦ ਸਵਾਰੂ, ਭੈ ਬਿਨ ਘਾੜਤ ਕੱਚ ਨਿਕੱਚ, ਅੰਧਾ ਸੱਚਾ ਅੰਧੀ ਸੱਟ।

ਸ਼ੂਰ ਡਰ ਡਰ ਡਰਨਾ ਮਨ ਕਾ ਸ਼ੂਰ ਰਹਾਉ। ਨਾ ਜੀਉ ਮਰੈ ਨਾ ਡੂਬੈ ਤਰੈ, ਜਿਨ ਕਿਛ ਕੀਆ ਸੋ ਕਿਛ ਕਰੈ, ਹੁਕਮੇ ਆਵੈ ਹੁਕਮੇ ਜਾਏ, ਆਗੈ ਪਾਛੈ ਹੁਕਮ ਸਮਾਈ। ਹੰਸ ਹੇਤ ਆਸਾ ਅਸਮਾਨ, ਹੰਸ ਹੇਤ ਆਸਾ ਅਸਮਾਨ, ਤਿਸ ਵਿੱਚ ਭੂਖ ਬਹੁਤ ਨਿਸ਼ਾਨ। ਪਾਉ ਖਾਣਾ ਪੀਣਾ ਆਧਾਰ, ਵਿਣ ਖਾਦੇ ਮਰ ਹੋਏ ਗਵਾਰ, ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ, ਗੌੜੀ ਮਹਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਏ ਵਿਸ਼ੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ, ਰਹਾਉ ਸ਼ਰਮ ਸੁਰਤ ਦੋਏ ਸਸੁਰ ਭਏ, ਕਰਨੀ ਕਾਮਣ ਕਰ ਮਨ ਲਏ। ਸਾਹ ਸੰਜੋਗ ਵਿਆਹ ਵਿਜੋਗ, ਸਤਸੰਗ ਤਤਕਉ ਨਾਨਕ ਜੋਗ, ਗੌੜੀ ਮਹਲਾ ਪਹਿਲਾ, ਪਾਉਣੈ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਵਾਂ ਦੁਆਰ, ਬੁੱਝਰੇ ਗਿਆਨੀ ਇਹ ਵਿਚਾਰ, ਕਥਤਾ ਬਖਤਾ ਸੁਣਤਾ ਸੋਈ, ਆਹ ਵਿਚਾਰੇ ਸੋ ਗਿਆਨੀ ਹੋਈ, ਰਹਾਉ।

ਕੌਣ ਦੇਹੀ ਮਾਟੀ ਬੋਲੇ ਪੌਣ, ਬੁਝਰੇ ਗਿਆਨੀ ਬੂਆ ਹੈ ਕੌਣ। ਮੋਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਤੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘਟ ਹੀ ਮਾਹੀ। ਪੜ ਪੜ ਪੰਡਤ ਬਾਦ ਵਖਾਣੈ, ਭੀਤਰ ਹੁੰਦੀ ਵਸਤ ਨ ਜਾਣੈ। ਹਉ ਨਾ ਮੂਆ ਮੇਰੀ ਮੋਈ ਬਲਾਏ, ਉਹ ਨਾ ਮੂਆ ਜੋ ਰਿਆ ਸਮਾਏ। ਕਉ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨ ਆਇਆ। ਗਉੜੀ ਮਹਲਾ ਪਹਿਲਾ, ਗਉੜੀ ਦੱਖਣੀ ਮਹਲਾ ਪਹਿਲਾ। ਸੁਣ ਸੁਣ ਬੂਝੈ ਮਨ ਨਾਉ, ਤਾਂ ਕੈ ਸਦ ਬਲਿਹਾਰ ਜਾਉ। ਆ ਭੁਲਾਏ ਠੌਰ ਨ ਠਾਉ, ਤੂੰ ਸਮਝਾਵੈ ਮੇਲ ਮਿਲਾਉ। ਨਾ ਮਿਲੈ ਚੱਲੈ ਮੈਂ ਨਾਲ, ਬਿਰਨਾਵੈ ਬਾਂਦੀ ਸਭ ਕਾਲ।

ਨਾਮ ਵਿਸਾਰ ਚੱਲੇ ਮਨ ਖੋਟ, ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ, ਜਲ ਪੁਰਾਇਣ ਰਸ ਕਮਲ ਪਰੀਖ, ਸ਼ਬਦਰ ਤੇ ਮੀਠੇ ਰਸ ਈਖ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਬਸੈ ਮਿਲ ਜੋਤਿ ਅਪਾਰ, ਆਪ ਤੁਲੈ ਆਪੇ ਵਣਜਾਰ, ਨਾਨਕ ਨਾਮ ਸਵਾਰਨ ਹਾਰ। ਗਉੜੀ ਮਹਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹੇ ਉਪਜੈ ਕਹੇ ਜਾਏ ਸਮਾਵੈ, ਕਿਉਂ ਬੰਧਿਓ ਕਿਉਂ ਮੁਕਤੀ ਪਾਵੈ, ਕਿਉਂ ਅਬਿਨਾਸ਼ੀ ਸਹਿਜ ਸਮਾਵੈ। ਨਾਮ ਰਤੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹ ਕਾਮ, ਰਹਾਉ ਸਹਿਜੇ ਆਵੈ ਸਹਿਜੇ ਜਾਏ, ਮੰਤੀ ਉਪਜੈ ਮਨ ਮਾਹੀ ਸਮਾਏ। ਗੁਰਮੁਖ ਮੁਕਤੋ ਬੰਧ ਨ ਪਾਏ, ਸ਼ਬਦ ਵਿਚਾਰ ਛੁਟੈ ਹਰ ਨਾਏ, ਤਰਵਰ ਪੰਖੀ ਵਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼, ਸਾਂਝ ਬਿਹਾਗ ਤਕੈ ਆਗਾਸ਼, ਦਹਾਂ ਦੁਸਤਾਵੈ ਕਰਮ ਲਿਖਿ ਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ, ਬਿਨ ਵਖਰ ਸੂਨੋ ਘਰ ਹਾਟ, ਗੁਰਮਿਲ ਖੋਲੇ ਬੱਜਰ ਕਪਾਟ। ਸਾਧ ਮਿਲੈ ਪੂਰਬ ਸੰਜੋਗ, ਸਚ ਰਹਿਸੇ ਪੂਰੇ ਹਰ ਲੋਗ, ਮਨ ਤਨ ਦੀ ਲੈ ਸਹਿਜ ਸੁਭਾਏ, ਨਾਨਕ ਤਿਨ ਕੈ ਲਾਗੋ ਪਾਏ। ਗਉੜੀ ਮਹਲਾ ਪਹਿਲਾ। ਕਾਮ

ਸੁਣ ਵੱਡਾ ਆਖੇ ਸਭ ਕੋਈ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।